ਪੰਜਵਾ ਚੋੜ ਚੋੜ ਦੇ ਵਿਖਿਆ ਕੇ ਰਸੂਆ ਉਰਜ ਰਹੇ ਓਰੇ ਬਾਬਰ ਗਾਬਰ ਜਿਉਂ ਕਿਰਖੈ ਹਰੇ ਆਇਓ ਪਸੂਆ ਰਹਾਉ ਜੋ ਜਾਣੇ ਤੂੰ ਆਪਣੇ ਕਾਜੈ ਸੋ ਸੰਗ ਨਾ ਚਾਲੇ ਤੇਰੇ ਤਸੂਆ ਨਾਂਗੋ ਆਇਓ ਨਾਂਗ ਸਦਾਸੀ ਫੇਰ ਫਿਰਿਓ ਅਰ ਕਾਲਸ ਕਾਲ ਗਰਸੂਆ ਪੇਖ ਪੇਖ ਰੇਖ ਸੁੰਬ ਕੀ ਲੀਲਾ ਰਾਚ ਮਾਚ ਤਿੰਨ ਹੂੰ ਲਓ ਹਸੂਆ ਚੀਜਤ ਡੋਰ ਦਿਨਸ ਅਰ ਰੈਨੀ ਜੀ ਕੋ ਕਾਜ ਨਾ ਕੀਨੂ ਕਛੂਆ ਕਰਤ ਕਰਤ ਇਵਹੀ ਬਿਰਦਾਨੋ ਹਾਰਿਓ ਉਕਤੇ ਤਨ ਕੀਨ ਸੁਆ ਜਿਉਂ ਪੋਇਓ ਜਿਉਂ ਮੋਹਿਓ ਓ ਨ ਜਗ ਐਸਾ ਮੋਹੇ ਗੁਰਹੇ ਦਿਖਾਇਓ ਤਉ ਸ਼ਰਨ ਪਰਿਓ ਤਜ ਗਰਭ ਸੁਆ ਮਾਰਗ ਪ੍ਰਭ ਕੋ ਸੰਤ ਵਤਾਇਓ ਦ੍ਰਿੜੀ ਨਾਨਕ ਦਾਸ ਭਗਤ ਹਰ ਜਸੂਆ ਗੌੜੀ ਮਹੱਲਾ ਪੰਜਵਾ ਤੁਝ ਬਿਨ ਕਵਨ ਹਮਾਰਾ ਮੇਰੇ ਪ੍ਰੀਤਮ ਪ੍ਰਾਣ ਅਦਾਰਾ ਰਹਾਉ ਅੰਤਰ ਕੀ ਵਿਦ ਤੁਮਹੀ ਜਾਨੀ ਤੁਮਹੀ ਸੱਜਣ ਸੁਹੇਲੇ ਸਰਬ ਸੁਖਾਂ ਮੈਂ ਤੁਝਤੇ ਪਾਏ ਮੇਰੇ ਠਾਕਰ ਅਗਹਿ ਅਤੋਲੇ ਵਰਨ ਨਾ ਸਾਕਿਓ ਤੁਮਰੇ ਰੰਗਾ ਗੁਣ ਨਿਦਾਨ ਸੁਖਦਾਤੇ ਅਗਮ ਅਗੋਚਰ ਪ੍ਰਭ ਅਵਨਾਸੀ ਪੂਰੇ ਗੁਰ ਤੇ ਜਾਤੇ ਭ੍ਰਮ ਪਉ ਕਾਟ ਕੀਏ ਨਿਹ ਕੇਵਲ ਜਪਤੇ ਹੋ ਮੈਂ ਮਾਰੀ ਜਨਮ ਮਰਨ ਕੋ ਚੂਕੋ ਸਹਿਸਾ ਸਾ ਸੰਗਤ ਦਰ ਸਾਰੀ ਚਰਨ ਪਖਾਰ ਕਰਿਓ ਗੁਰ ਸੇਵਾ ਵਾਰ ਜਾਓ ਲਖ ਵਰੀਆ ਜੇ ਪ੍ਰਸ਼ਾਦ ਇਹੋ ਪਉ ਜਲ ਤਾਰਿਆ ਜਨ ਨਾਨਕ ਪ੍ਰੈ ਸੰਗ ਮਿਰੀਆ ਗੌੜੀ ਮਹੱਲਾ ਪੰਜਵਾ ਤੁਝ ਬਿਨ ਕਵਨ ਰਿਜਾਵੈ ਤੋਹੀ ਤੇਰੋ ਰੂਪ ਸਗਲ ਦੇਖ ਮੋਹੀ ਰਹਾਉ ਸੁਰਗ ਪਿਆਲ ਮਿਰਤ ਪੂਹ ਮੰਡਲ ਸਰਬ ਸਮਾਨੋ ਏਕੈ ਓਹੀ ਸਿਵ ਸਿਵ ਕਰਤ ਸਗਲ ਕਰ ਜੋਰਹੀ ਸਰਬ ਮਇਆ ਠਾਕੁਰ ਤੇਰੀ ਦੋਹੀ ਪਤਿਤ ਪਾਵਨ ਠਾਕਰ ਨਾਮ ਤੁਮਰਾ ਸੁਖਦਾਈ ਨਿਰਮਲ ਸੀਤ ਲੋਹੀ ਗਿਆਨ ਧਿਆਨ ਨਾਨਕ ਵਡਿਆਈ ਸੰਤ ਤੇਰੇ ਸਿਉਂ ਗਾਲ ਗਲੋਹੀ ਗੌੜੀ ਮਹੱਲਾ ਪੰਜਵਾ।

ਪੰਜ ਵਾਰ ਹਉ ਤਾਂ ਕੈ ਬਲਿਹਾਰੀ ਜਾ ਕੇ ਕੇਵਲ ਨਾਮ ਅਧਾਰੀ ਰਹਾਉ ਮੈਂ ਮਾਤਾ ਕੀ ਕੀਰਤਨ ਗਨੀਐ ਜਨ ਪਾਰ ਬ੍ਰਹਮ ਰੰਗ ਰਾਤੇ ਸੁਖ ਸਹਿਜ ਆਨੰਦ ਤਿਨਹਾ ਸੰਗ ਉਨ ਸਮਸਰ ਅਵਰ ਨਾ ਦਾਤੇ ਜਗਤ ਉਦਾਹਰਣ ਸੇਈ ਆਏ ਜੋ ਜਨ ਦਰਸ ਪਿਆਸਾ ਉਨਕੀ ਸ਼ਰਨ ਪਰ ਹੈ ਸੋਤਰਿਆ ਸੰਤ ਸੰਗ ਪੂਰਨ ਆਸਾਉ ਤਾਕੇ ਚਰਨ ਪਰਿਓ ਤਾਂ ਜੀਵਾਂ ਜਨ ਕੇ ਸੰਗ ਨਿਹਾਲਾ ਭਗਤਨ ਕੀ ਰੇਣ ਹੋਏ ਮਨ ਮੇਰਾ ਹੋ ਪ੍ਰਭੂ ਕਿਰਪਾਲਾ ਰਾਜ ਜੋਵਨ ਅਵਦ ਜੋ ਦੀਸੈ ਸਭ ਕਿਛ ਜੁਗ ਮਹਿ ਘਾਟਿਆ ਨਾਮ ਨਿਦਾਨ ਸਦ ਨਵਤ ਨਿਰਮਲ ਇਹੋ ਨਾਨਕ ਹਰਤਨ ਖਾਟਿਆ ਗੌੜੀ ਮਹੱਲਾ ਪੰਜਵਾ ਜੋਗ ਜੁਗਤ ਸੁਨ ਆਇਓ ਗੁਰ ਤੇ ਮੋਹ ਕੋ ਸਤਿਗੁਰ ਸ਼ਬਦ ਵਜਾਇਓ ਰਹਾਉ ਨੌ ਖੰਡ ਪ੍ਰਿਥਮੀ ਇਸ ਤਨ ਮੈਂ ਰਵਿਆ ਨਿਮਕ ਨਿਮਕ ਨਮਸਕਾਰਾ ਦੀਖਿਆ ਗੁਰ ਕੀ ਮੁੰਦਰਾ ਕਾਨੀ ਦ੍ਰਿੜਿਓ ਏਕ ਨਿਰੰਕਾਰਾ ਪੰਜ ਚੇਲੇ ਮਿਲ ਭਏ ਇਕੱਤਰਾ ਏਕ ਸਕੈ ਵਸ ਕੀਏ ਦਸ ਵਿਰਾਗਨ ਆਗਿਆਕਾਰੀ ਤਵ ਨਿਰਮਲ ਜੋਗੀ ਥੀਏ ਬ੍ਰਹਮ ਚਰਾਏ ਚਰਾਈ ਪਪੂਤਾ ਪੰਥ ਏਕ ਕਰ ਪੇਖਿਆ ਸਹਿਜ ਸੂਖ ਸੋ ਕੀਨੀ ਭੁਗਤਾ ਜੋ ਠਾਕੁਰ ਮਸਤਕ ਲੇਖਿਆ ਜੈ ਪਉ ਨਾਹੀ ਤਾਂ ਆਸਨ ਬਾਧਿਓ ਸਿੰਘੀ ਅਨਹਤ ਵਾਨੀ ਤਤ ਵਿਚਾਰ ਡੰਡਾ ਕਰ ਰਾਖਿਓ ਜੁਗਤ ਨਾਮ ਮਨ ਭਾਨੀ ਐਸਾ ਜੋਗੀ ਵਡਭਾਗੀ ਭੇਟੈ ਮਾਇਆ ਕੇ ਬੰਧਨ ਕਾਟੈ ਸੇਵ ਪੂਜ ਕਰਿਓ ਤਿਸ ਮੂਰਤ ਕੀ ਨਾਨਕ ਤਿਸ ਪੱਗ ਚਾਟੈ ਗੌੜੀ ਮਹੱਲਾ ਪੰਜਵਾ ਅਨੂਪ ਪਦਾਰਥ ਨਾਮ ਸੁਨਿਹੋ ਸਗਲ ਧਿਆਇਲੇ ਮੀਤਾ ਹਰ ਔਖਦ ਜਾ ਕਉ ਗੁਰਦੀਆ ਤਾਂ ਕੇ ਨਿਰਮਲ ਚੀਤਾ ਰਹਾਉ ਅੰਧਕਾਰ ਮਿਟਿਓ ਤਹਿ ਤਨ ਤੇ ਗੁਰ ਸ਼ਬਦ ਦੀਪਕ ਪ੍ਰਗਾਸਾ ਪ੍ਰਮ ਕੀ ਜਾਲੀ ਤਾ ਕੀ ਕਾਟੀ ਜਾ ਕੋ ਸਤ ਸਾਧ ਸੰਗਤ ਵਿਸਵਾਸਾ ਤਾਰੀਲੇ ਭਵ ਜਲ ਤਾਰੂ ਵਿਖੜਾ ਬੋਹਿਤ ਸਾਧੂ ਸੰਗਾ ਪੂਰਨ ਹੋਈ ਮਨ ਕੀ ਆਸਾ ਗੁਰ ਪੇਟਿਓ ਹਰ ਰੰਗਾ।

ਅੱਖ ਅੰਧੇ ਆਰੀਆ ਗੁਰ ਗਿਆਨ ਦੀਪਕ ਉਜੇ ਆਰੀਆ ਬਿਖ ਬਿਖਿਆ ਪਸਰੀ ਅਤ ਧਨੀ ਬਿਖ ਬਿਖਿਆ ਪਸਰੀ ਅਤ ਘਨੀ ਉਭਰੇ ਜਪ ਜਪ ਹਰ ਗੁਣੀ ਮਤਵਾਰੋ ਮਾਇਆ ਸੋਇਆ ਗੁਰ ਭੇਟਤ ਭ੍ਰਮ ਭਉ ਖੋਇਆ ਕਹ ਨਾਨਕ ਏਕ ਧਿਆਇਆ ਘਟ ਘਟ ਨਦਰੀ ਆਇਆ ਗੌੜੀ ਮਹਲਾ ਪੰਜਵਾ ਦੀਬਾਨ ਹਮਾਰੋ ਤੁਹੀ ਏਕ ਸੇਵਾ ਥਾਰੀ ਗੁਰ ਹੈ ਟੇਕ ਰਹਾਉ ਅਨੇਕ ਜਗਤ ਨਹੀਂ ਪਾਇਆ ਗੁਰ ਚਾਕਰ ਲੈ ਲਾਇਆ ਮਾਰੇ ਪੰਚ ਵਿਖਾ ਦੀਆ ਗੁਰ ਕਿਰਪਾ ਤੇ ਦਲ ਸਾਧਿਆ ਬਖਸੀਸ ਵਜਹੋ ਮਿਲ ਏਕ ਨਾਮ ਸੁਖ ਸਹਿਜ ਆਨੰਦ ਬਿਸਰਾਮ ਪ੍ਰਭ ਕੇ ਚਾਕਰ ਸੇ ਭਲੇ ਨਾਨਕ ਤਿੰਨ ਮੁਖ ਉਜਲੇ ਗੌੜੀ ਮਹਲਾ ਪੰਜਵਾ ਜੀਅ ਰੇ ਓਲਾ ਨਾਮ ਕਾ ਅਵਰ ਜੇ ਕਰਨ ਕਰਾਵਨੋ ਤਿੰਨ ਮਹਿ ਭਉ ਹੈ ਜਾਮ ਕਾ ਰਹਾਓ ਅਵਰ ਜਤਨ ਨਹੀਂ ਪਾਈਐ ਵੱਡਾ ਭਾਗ ਹਰ ਧਿਆਈਐ ਲਾਖ ਹਿਕਮਤੀ ਚਾਨੀਐ ਆਗਿਆ ਤਿਲ ਨਹੀਂ ਮਾਨੀਐ ਅੰਗ ਬੁੱਧ ਕਰਮ ਕਮਾਵਨੇ ਗ੍ਰਹਿ ਬਾਲੂ ਨੀਰ ਬਹਾਵਨੇ ਪ੍ਰਭ ਕਿਰਪਾਲ ਕਿਰਪਾ ਕਰੈ ਨਾਨਕ ਨਾਮ ਨਾਨਕ ਸਾਧੂ ਸੰਗ ਮਿਲੈ ਗੌੜੀ ਮਹੱਲਾ ਪੰਜਵਾਂ ਬਾਰਨੈ ਬਲਿਹਾਰਨੈ ਲਖ ਬਰੀਆ ਨਾਮੋ ਹੋ ਨਾਮ ਸਾਹਿਬ ਕੋ ਪ੍ਰਾਨ ਅਧਰੀਆ ਰਹਾਓ ਕਰਨ ਕਰਾਵਨ ਤੁਹੀ ਏਕ ਜੀ ਜੰਤ ਕੀ ਤੁਹੀ ਟੇਕ ਰਾਜ ਜੋਬਨ ਪ੍ਰਭ ਤੂੰ ਧਨੀ ਤੂੰ ਨਿਰਗੁਣ ਤੂੰ ਸਰਗੁਣੀ ਇਹਾ ਊਹਾ ਤੁਮ ਰੱਖੇ ਗੁਰ ਕਿਰਪਾ ਤੇ ਕੋ ਲਖੇ ਅੰਤਰ ਜਾਮੀ ਪ੍ਰਭ ਸੁਜਾਨ ਨਾਨਕ ਤਕੀਆ ਤੁਹੀ ਤਾਣ ਗੌੜੀ ਮਹੱਲਾ ਪੰਜਵਾਂ ਹਰ ਹਰ ਹਰ ਆਰਾਧੀਐ ਸੰਤ ਸੰਗ ਹਰ ਮਨ ਵਸੈ ਭਰਮ ਭਉ ਭਰਮ ਮੋਹ ਭਉ ਸਾਧੀਐ ਰਹਾਉ ਵੇਦ ਪੁਰਾਣ ਸਿਮ੍ਰਿਤ ਭਨੇ ਸਭ ਊਚ ਬਿਰਾਜਿਤ ਜਨ ਸੁਨੇ ਸਗਲ ਅਸਥਾਨ ਭੈ ਭੀਤ ਚੀਨ ਰਾਮ ਸੇਵਕ ਭੈ ਰਹਿਨ ਕੀਨ ਲਖ ਚੌਰਾਸੀ ਜੋਨ ਫਿਰ ਹੈ ਗੋਬਿੰਦ ਲੋਕ ਨਹੀਂ ਜਨਮ ਮਰਹਿ ਬਲ ਬੁੱਧ ਸਿਆਣਪ ਹੋਮੈ ਰਹੀ ਹਰ ਸਾਧ ਸਰਣ ਨਾਨਕ ਗਹੀ ਗੌੜੀ ਮਹੱਲਾ ਪੰਜਵਾਂ ਮਨ ਰਾਮ ਨਾਮ ਗੁਣ ਗਾਈਐ ਨੀਤ ਨੀਤ ਹਰ ਸੇਵੀਐ ਸਾਸ ਸਾਸ ਹਰ ਧਿਆਈਐ ਰਹਾਉ ਸੰਤ ਸੰਗ ਹਰ ਮਨ ਵਸੈ ਦੁਖ ਦਰਦ ਅਨੇਰਾ ਭ੍ਰਮ ਨਸੈ ਸੰਤ ਪ੍ਰਸਾਦ ਹਰ ਜਾਪੀਐ ਸੋ ਜਨ ਦੁਖ ਨ ਵਿਆਪੀਐ ਜਾ ਕੋ ਗੁਰ ਹਰ ਮੰਤਰ ਦੇ ਸੋ ਉਭਰਿਆ ਮਾਇਆ ਅਗਨ ਤੇ ਨਾਨਕ ਕਉ ਪ੍ਰਭ ਮਾਇਆ ਕਰ ਮੇਰਾ ਮਨ ਤਨ ਵਾਸੈ ਨਾਮ ਹਰ ਗੌੜੀ ਮਹੱਲਾ ਪੰਜਵਾਂ ਰਸਨਾ ਜਪਿਆ ਏਕ ਨਾਮ ਇਹਾ ਸੁਖ ਆਨੰਦ ਘਨਾ ਆਗੈ ਜੀ ਕੈ ਸੰਗ ਕਾਮ ਰਹਾਉ ਕਟਿਆ ਤੇਰਾ ਅੰਗ ਰੋਗ ਤੂੰ ਗੁਰ ਪ੍ਰਸਾਦ ਕਰ ਰਾਜ ਜੋਗ ਹਰ ਰਸ ਜਨ ਚਨ ਚਾਖਿਆ ਤਾਂ ਕਿ ਤ੍ਰਿਸ਼ਨਾ ਲਾਥੀਆ ਹਰ ਬਿਸਰਾਮ ਨਿਧ ਪਾਇਆ ਸੋ ਬਹਰ ਨ ਕਤਹੀ ਧਾਇਆ ਹਰ ਹਰ ਨਾਮ ਜਾ ਕੋ ਗੁਰ ਦੀਆ ਨਾਨਕ ਤਾਕਾ ਭੋ ਗਿਆ ਗੌੜੀ ਮਹੱਲਾ ਪੰਜਵਾਂ ਜਾ ਕੋ ਬਿਸਰੈ ਰਾਮ ਨਾਮ ਤਾਹੂ ਕੋ ਪੀਰ ਸਾਧ ਸੰਗਤ ਮਿਲ ਹਰ ਪ੍ਰਭ ਹੈ ਸੇ ਗੁਣੀ ਗਹੀਰ ਰਹਾਉ ਜਾ ਕੋ ਗੁਰਮੁਖ ਹਿਰਦੈ ਬੁੱਧ ਤਾਕੈ ਕਰ ਤਲ ਨਵ ਨਿਧ ਸਿੱਧ ਜੋ ਜਾਣੈ ਹਰ ਪ੍ਰਭ ਧਨੀ ਕਿਛ ਨਾਹੀ ਤਾਕੈ ਕਮੀ ਕਰਨੈ ਹਾਰ ਪਛਾਨਿਆ ਸਰਬ ਸੁਖ ਰੰਗ ਮਾਣਿਆ ਹਰ ਧਨ ਜਾ ਕੈ ਗ੍ਰਹਿ ਵਸੈ ਕਹ ਨਾਨਕ ਤੈਨ ਸੰਗ ਦੁਖ ਨਸੈ ਗੌੜੀ ਮਹੱਲਾ ਪੰਜਵਾਂ ਗਰਭ ਬੜੋ ਮੂਲ ਇਤਨੋ ਰਹਿਣ ਨਹੀਂ ਗਹ ਕਿਤਨੋ ਰਹਾਉ ਬੇਬਰਜਤ ਬੇਦ ਸੰਤਨਾ ਓਆਹੂ ਸਿਉ ਰੇ ਹਿਤਨੋ ਹਾਰ ਜੁਆਰ ਜੁਆ ਬਿਧੇ ਇੰਦਰੀ ਵਸ ਲੈ ਜਿਤਨੋ ਹਰਨ ਭਰਨ ਸੰਪੂਰਨਾ ਚਰਨ ਕਮਲ ਰੰਗ ਰਿਤਨੋ ਨਾਨਕ ਉਧਰੇ ਸਾਧ ਸੰਗ ਕਿਰਪਾ ਨਿਧ ਮੈਂ ਦਿੱਤਨੋ ਗੌੜੀ ਮਹੱਲਾ ਪੰਜਵਾਂ ਮੋਹਿ ਦਾਸਰੋ ਠਾਕੁਰ ਕੋ ਧਨ ਪ੍ਰਭ ਕਾ ਖਾਨਾ ਰਹਾਉ ਐਸੋ ਹੈ ਰੇ ਖਸਮ ਹਮਾਰਾ ਖਿਨ ਮੈਂ ਸਾਜ ਸਵਾਰਨ ਹਾਰਾ ਕਾਮ ਕਰੀ ਜੇ ਠਾਕੁਰ ਭਾਵਾ ਈਤ ਚਰਿਤ ਪ੍ਰਭ ਕੇ ਗੁਣ ਗਾਵਾ ਸਰਣ ਪਰਿਓ ਠਾਕੁਰ ਵਜੀਰਾ ਤਿਨਾ ਦੇਖ ਮੇਰਾ ਮਨ ਧੀਰਾ ਏਕ ਟੇਕ ਏਕੋ ਆਧਾਰਾ ਜਨ ਨਾਨਕ ਹਰ ਕੀ ਲਾਗਾ ਕਾਰਾ ਗੌੜੀ ਮਹੱਲਾ ਪੰਜਵਾਂ ਹੈ ਕੋਈ ਐਸਾ ਹੋਮੈ ਤੋਰੈ ਇਸ ਮਿੱਠੀ ਤੇ ਇਹੋ ਮਨ ਹੋਰੈ ਰਹਾਉ ਅਗਿਆਨੀ ਮਨੁੱਖ ਭਇਆ ਜੋ ਨਾ

ਕਰਨੀ। ਮਨ ਤੇ ਮਨ ਮਾਨਿਆ ਚੁੱਕੀ ਅਹੰ ਭ੍ਰਮਣੀ, ਇਹਨੇ ਵਿਦ ਕੌਣ ਕੌਣ ਨਹੀਂ ਤਾਰਿਆ, ਹਰ ਜਸ ਸੰਤ ਭਗਤ ਨਿਸਤਾਰਿਆ। ਪ੍ਰਭ ਪਾਏ ਹਮ ਅਵਰ ਨ ਭਾਰਿਆ, ਸਾਚ ਮਹਿਲ ਗੁਰ ਲਖ ਲਖਾਇਆ, ਨਿਹਚਲ ਮਹਿਲ ਨਹੀਂ ਛਾਇਆ ਮਾਇਆ, ਸਾਚ ਸੰਤੋਖੇ ਭਰਮ ਚੁਕਾਇਆ, ਜਿਨ ਕੈ ਮਨ

ਜਿਨਕ ਹਿਰਦੈ ਹਰ ਹਰ ਸੋਈ, ਤਿਨਕਾ ਦਰਸ ਪਰਸ ਸੁਖ ਹੋਈ, ਸਰਬ ਜੀਆਂ ਮੈਂ ਏਕੋ ਰਵੈ, ਮਨਮੁਖ ਅਹੰਕਾਰੀ ਫਿਰ ਜੂਨੀ ਭਵੈ, ਸੋ ਬੂਝੈ ਜੋ ਸਤਿਗੁਰ ਪਾਏ, ਹੋਮੈ ਮਾਰੇ ਗੁਰ ਸਬਦੇ ਪਾਏ, ਅਰਧ ਉਰਧ

ਬਿਨ ਉਪਮਾ ਜਗਦੀਸ਼ ਕੀ ਬਿਨ ਸਹਿ ਨਾ ਅੰਧਿਆਰਾ, ਜਗ ਬਿਨ ਹਮ ਦੇਖਿਆ ਲੋਭੇ ਅਹੰਕਾਰਾ, ਗੁਰ ਸੇਵਾ ਪ੍ਰਭ ਪਾਇਆ ਸੱਚ ਮੁਕਤ ਦੁਆਰਾ।

ਰਾਗ ਗੌੜੀ ਗੁਆਰੀ ਮਹੱਲਾ ਤੀਜਾ ਅਸ਼ਟਪਦੀਆ ਏਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਕਾ ਸੂਤਕ ਦੂਜਾ ਭਾਉ ਭਰਮੇ ਭੁੱਲੇ ਆ।

ਪਾਣੀ ਮਾਹੇ, ਸੂਤਕ ਭੋਜਨ ਜੇਤਾ ਕਿਛ ਨਾ ਕਿ ਜੇਤਾ ਕਿਛ ਖਾਹੇ। ਸੂਤਕ ਕਰਮ ਨਾ ਪੂਜਾ ਹੋਏ, ਨਾ ਮ੍ਰਿਤੇ ਮਨ ਨਿਰਮਲ ਹੋਏ, ਸਤਿਗੁਰ ਸੇਵਿਆ ਸੂਤਕ ਜਾਏ, ਮਰੈ ਨਾ ਜਨਮੈ ਕਾਲ ਨਾ ਖਾਏ, ਸਾਸ ਸਿਮਰਤ ਸੋਧ ਦੇਖੋ ਕੋਏ, ਵਿਣ ਨਾਵੈ ਕੋ ਮੁਕਤ ਨਾ ਹੋਏ। ਜੁਗ ਚਾਰੇ ਨਾਮ ਉੱਤਮ ਸ਼ਬਦ ਵਿਚਾਰ, ਕਾਲ ਮਹਿ ਗੁਰਮੁਖ ਉਤਰਸ ਪਾਰ, ਸਾਚਾ ਮਰੈ ਨਾ ਆਵੈ ਜਾਏ, ਨਾਨਕ ਗੁਰਮੁਖ ਰਹਿ ਸਮਾਏ, ਗੌੜੀ ਮਹੱਲਾ ਤੀਜਾ। ਮਨਮੁਖ ਸੇਵਾ ਪ੍ਰਾਣ ਗੁਰਮੁਖ ਸੇਵਾ ਪ੍ਰਾਣ ਆਧਾਰਾ, ਹਰ ਸਿਉ ਰਾਖੋ ਹਿਰਦੈ ਉਰ ਧਾਰਾ, ਗੁਰਮੁਖ ਸੋਭਾ ਸਾਚ ਦੁਆਰਾ, ਪੰਡਿਤ ਹਾਰ ਪੜ੍ਹਤ ਜੋ ਵਿਕਾਰਾ, ਗੁਰਮੁਖ ਭਾਉ ਜਲ ਉਤਰ ਹੋ ਪਾਰਾ, ਰਹਾਓ ਗੁਰਮੁਖ ਵਿੱਚ ਹੋਮੈ ਜਾਏ, ਗੁਰਮੁਖ ਮੈ ਨ ਲਾਗੈ ਆਏ, ਗੁਰਮੁਖ ਨਾਮ ਵਸੈ ਮਨ ਆਏ, ਗੁਰਮੁਖ ਤ ਕਰਮ ਧਰਮ ਸੱਚ ਹੋਈ, ਗੁਰਮੁਖ ਅਹੰਕਾਰ ਜਲਾਏ ਦੋਈ, ਗੁਰਮੁਖ ਨਾਮ ਵਰਤੇ ਸੁਖ ਹੋਈ, ਆਪਣਾ ਮਨ ਪ੍ਰਬੋਧੋ ਬੁੱਝੋ ਸੋਈ, ਲੋਕ ਸਮਝਾਓ ਸੁਣੇ ਨਾ ਕੋਈ, ਗੁਰਮੁਖ ਸਮਝੋ ਗੁਰਮੁਖ ਸਮਝੋ ਸਦਾ ਸੁਖ ਹੋਈ, ਮਨਮੁਖ ਡੰਫ ਬਹੁਤ ਚਤੁਰਾਈ, ਜੋ ਕਿਛ ਕਮਾ

ਗੁਰ ਕੈ ਸ਼ਬਦ ਸੱਚ ਲਿਵ ਲਾਏ ਹੋ ਮੈ ਮੈਲਾ ਇਹੋ ਸੰਸਾਰਾ। ਨਿਤ ਤੀਰਥ ਨਾਵੈ ਨਾ ਜਾਏ ਹੰਕਾਰਾ, ਬਿਨ ਗੁਰ ਭੇਟੇ ਜਮ ਕਰੇ ਖੁਆਰਾ। ਸੋ ਜਨ ਸਾਚਾ ਜੇ ਹੋ ਮੈ ਮਾਰੇ, ਗੁਰ ਕੈ ਸ਼ਬਦ ਪੰਚ ਸੰਘਾਰੈ ਆਪ ਤਰੈ ਸਗਲੇ ਕੁਲ ਤਾਰੇ। ਮਾਇਆ ਮੋਹ ਨਟ ਬਾਜੀ ਪਾਈ, ਮਨਮੁਖ ਅੰਧੇ ਮਨਮੁਖ ਅੰਧ ਰਹੇ ਲਪਟਾਈ। ਗੁਰਮੁਖ ਲਿਪਤ ਰਹੇ ਲਿਵਲਾਈ, ਬਹੁਤੇ ਭੇਖ ਕਰੈ ਭੇਖ ਧਾਰੀ। ਅੰਤਰ ਤਿਸਨਾ ਫਿਰੈ ਅਹੰਕਾਰੀ, ਆਪਣਾ ਚੀਨੈ ਬਾਜੀ ਹਾਰੀ। ਕਾਪੜ ਪਹਿਰ ਕਰੇ ਚਤੁਰਾਈ, ਮਾਇਆ ਮੋਹੇ ਅਤ ਭਰਮ ਭੁਲਾਈ। ਬੇਨ ਗੁਰ ਸੇਵੇ ਬਹੁਤ ਦੁਖ ਪਾਈ, ਨਾਮ ਰਤੇ ਸਦਾ ਬੈਰਾਗੀ। ਗਿਰਹੀ ਅੰਤਰ ਸਾਚ ਲਿਵ ਲਾਗੀ, ਨਾਨਕ ਸਤਿਗੁਰ ਸੇਵਹਿ ਸੇਵਡ ਭਾਗੀ। ਗੌੜੀ ਮਹੱਲਾ ਤੀਜਾ, ਬ੍ਰਹਮਾ ਮੂਲ ਬੇਦ ਅਭਿਆਸਾ, ਤਿਸ ਤੇ ਉਪਜੇ ਦੇਵ ਮੋਹ ਪਿਆਸਾ। ਤ੍ਰੈ ਗੁਣ ਭਰਮੇ ਨਾਹੀ ਨਿਜ ਘਰ ਵਾਸਾ, ਹਮ ਹਰ ਰਾਖੇ ਸਤਿਗੁਰੂ ਮਿਲਾਇਆ। ਅਣਦਿਨ ਭਗਤ ਹਰ ਨਾਮ ਦ੍ਰਿੜਾ।

ਵੇਦ ਪੜੈ ਬਾਦ ਵਖਾਣੈ ਅੰਤਰ ਤਾਮਸ ਆਪ ਨਾ ਪਛਾਣੈ ਤਾ ਪ੍ਰਭ ਪਾਏ ਗੁਰ ਸ਼ਬਦ ਵਖਾਣੈ ਗੁਰ ਸੇਵਾ ਕਰੋ ਫਿਰ ਘਾਲ ਨਾ ਖਾਏ ਮਨ ਮੁਖ ਖਾਦੇ ਦੂਜੈ ਭਾਏ ਰਹਾਓ ਗੁਰਮੁਖ ਪ੍ਰਾਣੀ ਅਪਰਾਧ

ਹਰ ਜੀਉ ਵਿਸਰਿਆ, ਹਰ ਜੀਉ ਵਿਸਰਿਆ ਦੂਜਾ ਭਾਏ, ਜਿਸ ਨਦਰ ਕਰੇ ਸੋ ਪਰਮ ਗਤ ਪਾਏ। ਅੰਤਰ ਸਾਚ ਬਾਹਰ ਸਾਚ ਵਰਤਾਏ, ਸਾਚ ਨਾ ਛਪੈ ਜੇ ਕੋ ਰੱਖੈ ਛਪਾਏ, ਗਿਆਨੀ ਪੂਜੈ ਸਹਿਜ ਸੁਭਾਏ।

ਜਾਹਿਰਦੈ ਵਸਿਆ ਸੱਚ ਸੋਏ, ਗੁਰਮੁਖ ਮਨ ਬੇਦਿਆ ਸਿਰ ਹੋਏ, ਹੁਕਮ ਪਛਾਣੈ ਬੂਝੈ ਸੱਚ ਸੋਏ। ਤੂੰ ਕਰਤਾ ਮੈਂ ਅਵਰ ਨ ਕੋਏ, ਤੁਝ ਸੇਵੀ ਤੁਝਤੇ ਪਾਤ ਹੋਏ, ਕਿਰਪਾ ਕਰੇ ਗਾਵਾਂ ਪ੍ਰਭ ਸੋਏ। ਨਾਮ ਰਤਨ ਸਾਹਿਬ ਜਗ ਮਹਿ ਹਲੋਏ, ਗੁਰਮੁਖ ਬਾਣੀ ਮਿੱਠੀ ਲਾਗੀ ਅੰਤਰ ਬਿਗਸੈ ਅਣਦਿਨ ਲਿਵਲ।

ਗੁਰ ਕਿਰਪਾ ਤੇ ਮਿਲੈ ਮਿਲਾਏ, ਹਰ ਦਾਸਨ ਕੋ ਦਾਸ ਸੁਖ ਪਾਏ, ਮੇਰਾ ਹਰ ਪ੍ਰਭ ਇਨ ਬਿਦ ਪਾਇਆ ਜਾਏ, ਹਰ ਕਿਰਪਾ ਤੇ ਰਾਮ ਗੁਣ ਗਾਏ, ਤ੍ਰਿਗ ਬਹੁ ਜੀਵਨ ਜੇਤਰ ਹਰ ਨਾਮ ਨ ਲੱਗੈ ਪਿਆਰ, ਤ੍ਰਿਗ ਸੇਜ ਸੁਖਾਲੀ ਕਾਮਣ ਮੋਹ ਗੁਬਾਰ, ਤਿੰਨ ਸਫਲ ਜਨਮ ਜਿਨ ਨਾਮ ਆਧਾਰ, ਤ੍ਰਿਗ ਤ੍ਰਿਗ ਗ੍ਰਿਹੋ ਕਟੰਬ ਜਿਤ ਹਰ ਪ੍ਰੀਤ ਨਾ ਹੁਕਮ।

ਧਿਆਇਆ ਦੁੱਖ ਸਗਲ ਮਿਟਾਈ। ਸਦਾ ਆਨੰਦ ਹਰ ਨਾਮ ਲਵਲਾਈ, ਗੁਰ ਮਿਲਿਆ ਹਮ ਕੋ ਸਰੀਰ ਸੁਧ ਭਈ, ਹਉਮੈ ਤ੍ਰਿਸ਼ਨਾ ਸਭ ਅਗਨ ਬੁਝਈ। ਬਿਰਸੈ ਕ੍ਰੋਧ ਖਿਮਾ ਗਹਿ ਲਈ, ਹਰ ਆਪੇ ਕਿਰਪਾ ਕਰੇ ਨਾਮ ਦੇਵੈ, ਗੁਰਮੁਖ ਰਤਨ ਕੋ ਵਿਰਲਾ ਲੇਵੈ, ਨਾਨਕ ਗੁਣ ਗਾਵੈ ਹਰ ਅਲਖ ਅਭੇਵੈ।

ਸੰਗਤ ਮੇ ਲਾਏ ਪ੍ਰਭ ਹਰ ਹਰ ਹਿਰਦੈ ਹਰ ਗੁਣ ਸਾਰ ਰਹਾਉ। ਸੇ ਭਗਤ ਹਰ ਭਾਵ ਦੇ ਜੋ ਗੁਰਮੁਖ ਭਾਏ ਚਲਾਨ, ਆਪ ਛੋੜ ਸੇਵਾ ਕਰਨ ਜੀਵਤ ਮੂਏ ਦਰਹਨ। ਜਿਸ ਦਾ ਪਿੰਡ ਪ੍ਰਾਣ ਹੈ ਤਿਸ ਕੀ ਸਿਰਕਾਰ, ਓਏ ਉਹ ਕਿਉਂ ਮਨੋ ਵਿਸਾਰੀਐ ਹਰ ਰੱਖੀਏ ਹਿਰਦੈ ਧਾਰ। ਨਾ

ਇਹੋ ਜਗ ਭਰਮ ਭੁਲਾਇਆ ਮੁਹੱਠ ਗੋਲੀ ਪਾਏ ਜਿੰਨਾ ਸਤਿਗੁਰ ਭੇਟਿਆ ਤਿੰਨ ਫੇੜ ਤਿੰਨ ਨੇੜ ਨਾ ਭਿੱਟੈ ਮਾਏ ਸਤਿਗੁਰ ਸੇਵਨ ਸੇ ਸੋਹਣੇ ਹੋਮੈ ਮੈਲ ਜਗਵਾਏ ਸਤਿਗੁਰ ਅਤੇ ਸੇ ਨਿਰਮਲੇ ਚੱਲੇ ਸਤਿਗੁਰ ਪਾਏ

ਕਮ ਡੰਡ ਦੇ ਸਜਾਏ। ਮਨ ਕਰਹਲਾ ਮੇਰੇ ਪ੍ਰਾਣ ਤੂੰ ਮੈਲ ਪਾਖੰਡ ਭਰਮ ਗਵਾਏ। ਹਰ ਅੰਮ੍ਰਿਤ ਸਾਰ ਗੁਰ ਪੂਰਿਆ ਮਿਲ ਸੰਗਤੀ ਮਲ ਲਹਿ ਜਾਏ। ਮਨ ਕਰਹਲਾ ਮੇਰੇ ਪਿਆਰਿਆ ਇੱਕ ਗੁਰ ਕੀ ਸਿੱਖ ਸੁਣਾਏ।

ਗੁਰਮੁਖ ਪ੍ਰਾਣੀ ਮੁਕਤ ਹੈ ਹਰ ਹਰ ਨਾਮ ਸਮਾਲ। ਮਨ ਕਰ ਹਲਾ ਮੇਰੇ ਪਿਆਰਿਆ, ਸਤ ਸੰਗਤ ਸਤਿਗੁਰ ਭਾਲ, ਸਤ ਸੰਗਤ ਲਾਗ ਹਰ ਧਿਆਈਐ, ਹਰ ਹਰ ਚੱਲੈ ਤੇਰੇ ਨਾਲ। ਮਨ ਕਰ ਹਲਾ ਵੱਡ ਭਾਗੀਆ, ਹਰ ਏਕ ਨਦਰ ਨਿਹਾਲ, ਆਪ ਛਡਾਏ ਛੁੱਟੀਐ ਸਤਿਗੁਰ ਚਰਨ ਸਮਾਲ। ਮਨ ਕਰ ਹਲਾ ਮੇਰੇ ਪਿਆਰਿਆ, ਵਿੱਚ ਦੇਹੀ ਜੋਤ ਸਮਾਲ, ਗੁਰ ਨਾਉ ਨਿਤ ਨਾਮ ਵਿਖਾਲਿਆ ਹਰ

ਹਰ ਮੁਕਤ ਕਰੇ ਅੰਧਕਾਲ, ਮਨ ਕਰਹਲਾ ਵਡ ਭਾਗੀਆ, ਤੂੰ ਗਿਆਨ ਰਤਨ ਸਮਾਲ, ਗੁਰ ਗਿਆਨ ਖੜਗ ਹੱਥ ਧਾਰਿਆ, ਜਮ ਮਾਰੇ ਅੜਾ ਜਮਕਾਲ, ਅੰਦਰ ਨਿਧਾਨ ਮਨ ਕਰ ਹਲੇ, ਭਰਮ ਭਵੇ ਬਾਹਰ ਭਾਲ, ਗੁਰ ਪੁਰਖ ਪੂਰਾ ਭੇਟਿਆ, ਹਰ ਸੱਜਣ ਲਦੜਾ ਨਾਲ, ਰੰਗ ਰਤੜੇ ਮਨ ਕਰ ਹਲੇ, ਹਰ ਰੰਗ ਸਦਾ ਸਮਾਲ, ਹਰ ਰੰਗ ਕਦੇ ਨਾ ਉਤਰੈ, ਗੁਰ ਸੇਵਾ ਸਬਦ ਸਮਾਲ, ਹਮ ਪੰਖੀ ਮਨ ਕਰ ਹਲੇ, ਹਰ ਤਰਵਰ ਪੁਰਖ ਅਕਾਲ, ਵਡਭਾਗੀ ਗੁਰਮੁਖ

ਜਬ ਇਨ ਇੱਕੋ ਇੱਕੀ ਬੂਝਿਆ ਤਾ ਤਬ ਤੇ ਇਸ ਨੂੰ ਸਭ ਕਿਛ ਸੂਝਿਆ। ਜਬ ਇਹੋ ਧਾਵੈ ਧਾਵੈ ਮਾਇਆ ਅਰਥੀ, ਨੈ ਤ੍ਰਿਪਤਾਵੈ ਨੈ ਤਿਸ ਲਾਥੀ। ਜਬ ਇਸ ਤੇ ਇਹੋ ਹੋਇਓ ਹਜੌਲਾ, ਪਿਛੇ ਲਾਗ ਚੱਲੀ ਉਠ ਕੌਲਾ। ਕਰ ਕਿਰਪਾ ਜੋ

ਵਚਨ ਹਰ ਮਿਲੈ ਬਹਰ ਨਾ ਛੋੜੈ ਹਰ ਸੰਗ ਹਿਲੈ ਜਾਸ ਜਪਤ ਕਈ ਬੈਕੁੰਠ ਵਾਸ ਜਾਸ ਜਪਤ ਸੁਖ ਸਹਿਜ ਨਿਵਾਸ ਜਾ

ਜਾਸ ਜਪਤ ਮੁਸਕਲ ਕਛੂ ਨਾ ਬਣੈ ਜਾਸ ਜਾਸ ਜਪਤ ਸੁਣ ਅਨਹਤ ਧੁਨੈ ਜਾਸ ਜਪਤ ਇਹ ਨਿਰਮਲ ਹੋਏ ਜਾਸ ਜਪਤ ਇਹ ਨਿਰਮਲ ਸੋਏ ਜਾਸ ਜਪਤ ਕਮਲ ਸੀਧਾ ਹੋਏ ਗੁਰ ਗੁਰ ਸੁਭ ਦ੍ਰਿਸ਼ਟ ਸਭ ਉਪਰ ਕਰੀ ਜਿਸ ਕੈ ਹਿਰਦੈ ਮੰਤਰ ਦੇ ਹਰੀ ਅਖੰਡ ਅਖੰਡ ਕੀਰਤਨ ਦਿਨ

ਗੁਣ ਸਹਿਜੇ ਸੋਏ, ਸਹਿਜੇ ਹੋਤਾ ਹੋ ਜਾਏ ਸੋ ਹੋਏ। ਸਹਿਜ ਬੈਰਾਗ ਸਹਿਜੇ ਹੀ ਹਸਨਾ, ਸਹਿਜੇ ਚੂਪ ਸਹਿਜੇ ਹੀ ਜਪਨਾ, ਸਹਿਜੇ ਭੋਜਨ ਸਹਿਜੇ ਭਾਉ, ਸਹਿਜੇ ਮਿਟਿਓ ਸਗਲ ਦੁਰਾਓ। ਸਹਿਜੇ ਹੋਆ ਸਾਧੂ ਸੰਗ, ਸਹਿਜ ਮਿਲਿਓ ਪਾਰ ਬ੍ਰਹਮ ਨਿਸੰਗ, ਸਹਿਜੇ ਗ੍ਰਹਿ ਮੈਂ ਅਸਹਿਜ ਉਦਾਸੀ, ਸਹਿਜੇ ਦੁਬਦਾ ਤਨ ਕੀ ਨਾਸੀ। ਜਾ ਕੇ ਸਹਿਜ ਮਨ ਭਇਆ ਆਨੰਦ, ਤਾ ਕੋ ਭੇਟਿਆ ਪਰਮਾਨੰਦ, ਸਹਿਜੇ ਅੰਮ੍ਰਿਤ ਪੀਓ ਨਾਮ, ਸਹਿਜੇ ਕੀਨੋ ਜੀ ਕੋ ਦਾਨ, ਸਹਿਜ ਕਥਾ ਮਹਿ ਆਤਮ ਪਰਸਿਆ, ਤਾ ਕੈ ਸੰਗ ਅਬਿਨਾਸੀ ਵਸਿਆ। ਸਹਿਜੇ ਆਸਣ ਅਸਿਰ ਪਾਇਆ, ਸਹਿਜੇ ਆਸਿਰ ਸ਼ਬਦ ਵਜਾਇਆ, ਸਹਿਜੇ ਰੁਣ ਚੁਣਕਾਰ ਸੁਹਾਇਆ, ਜਾ ਕੈ ਘਰ ਵਸ ਪਾਰ ਬ੍ਰਹਮ ਸਮਾਇਆ, ਤਾ ਕੈ ਘਰ ਪਾਰ ਬ੍ਰਹਮ ਸਮਾਇਆ। ਸਹਿਜੇ ਜਾ ਕੋ ਪਰਿਓ ਕਰਮਾ, ਸਹਿਜੇ ਗੁਰ ਭੇਟਿਓ ਸੱਚ ਧਰਮ।

ਰਾਰੇ ਦਿਨ ਸਰੈਣ ਬਰਤ ਯਰ ਭੇਦਾ ਸਾਸ ਸਿਮਰਤ ਬਿਨ ਸਹਿੰਗੇ ਬੇਦਾ ਤੀਰਥ ਦੇਵ ਦੇਹਰਾ ਪੋਥੀ ਮਾਲਾ ਤਿਲਕ ਸੋਚ ਪਾਕ ਹੋ

ਧਾਰੇ ਪਾਰ ਬ੍ਰਹਮ ਕਾ ਅੰਤ ਨਾ ਪਾਰ ਕੌਣ ਕਰੈ ਤਾ ਕਾ ਵਿਚਾਰ ਕਹੋ ਨਾਨਕ ਜਿਸ ਕਿਰਪਾ ਕਰੈ ਨਿਹਚਲ ਥਾਨ ਸਾਧ ਸੰਗਤ ਰੈ ਗੌੜੀ ਮਹੱਲਾ ਪੰਜਵਾ ਜੋ ਇਸ ਮਾਰੈ ਸੋਈ ਸੂਰਾ ਜੋ ਇਸ ਮਾਰੈ ਸੋਈ ਪੂਰਾ ਜੋ ਇਸ ਮਾਰੇ ਤਸੈ ਵੱਡੇ

ਜੋ ਇਸ ਮਾਰੈ ਤਿਸ ਕਉ ਭਉ ਨਾਹਿ, ਜੋ ਇਸ ਮਾਰੈ ਸੋ ਨਾਮ ਸਮਾਹਿ, ਜੋ ਇਸ ਮਾਰੈ ਤਿਸ ਕੀ ਤ੍ਰਿਸ਼ਨਾ ਬੁਝੈ, ਜੋ ਇਸ ਮਾਰੈ ਸੋ ਦਰਗਹਿ ਸਿਜੈ, ਜੋ ਇਸ ਮਾਰੈ ਸੋ ਧਨਵੰਤਾ, ਜੋ ਇਸ ਮਾਰੈ ਸੋ ਪਤਵੰਤਾ, ਜੋ ਇਸ ਮਾਰੇ ਸੋਈ ਜਤੀ, ਜੋ ਇਸ ਮਾਰੈ ਤਿਸ ਹੋਵੈ ਗਤੀ, ਜੋ ਇਸ ਮਾਰੈ ਤਿਸ ਕਾਮ ਆਇਆ ਗਨੀ, ਜੋ ਇਸ ਮਾਰੈ ਸੋ ਨਿਹਚਰ ਧਨੀ, ਜੋ ਇਸ ਮਾਰੈ ਸੋ ਵੱਡ ਭਾਗਾ, ਜੋ ਇਸ ਮਾਰੈ ਸੋ ਅਣਦਿਨ ਜਾਗਾ, ਜੋ ਇਸ ਮਾਰੈ ਸੋ ਜੀਵਨ ਮੁਕਤਾ, ਜੋ ਇਸ ਮਾਰੇ ਤਿਸ ਕੀ ਨਿਰਮਲ ਜੁਗਤਾ, ਜੋ ਇਸ ਮਾਰੇ ਸੋਈ ਸੋ ਗਿਆਨੀ, ਜੋ ਇਸ ਮਾਰੇ ਸੋ ਸਹਿਜ ਧਿਆਨੀ।

ਜਾ ਕੇ ਦ੍ਰਿਸ਼ਟ ਹੋਏ ਸਦਾ ਨਿਹਾਲ ਮਨ ਮੇਰੇ ਕਰ ਤਾ ਕੀ ਘਾਲ ਨਾ ਕੋ ਚਤੁਰ ਨਾਹੀ ਕੋ ਮੂੜਾ ਨਾ ਕੋ ਹੀਣ ਨਾਹੀ ਕੋ ਸੂਰਾ ਜਿਤ ਕੋ ਲਾਇਆ ਤਿਤ ਹੀ ਲਾਗਾ ਸੋ ਸੇਵਕ ਨਾਨਕ ਜਿਸ ਭਾਗਾ ਗਾਉੜੀ ਮਹੱਲਾ ਪੰਜਵਾ ਬਿਨ ਸਿਮਰਨ ਜੈ

ਬਿਨ ਸਿਮਰਨ ਤ੍ਰਿਕ ਕਰਮ ਕਰਾਸ ਕਾਗ ਬਤਨ ਬਿਸਟਾ ਮਹਿਵਾਸ ਬਿਨ ਸਿਮਰਨ ਭਏ ਕੂਕਰ ਕਾਮ ਸਾਕਤ ਬੇਸੁਆ ਪੂਤ ਨਿਆਮ ਬਿਨ ਸਿਮਰਨ ਜੈਸੇ ਸਿੰਘ ਛਤਾਰਾ ਬੋਲੇ ਕੂਰ ਸਾਕਤ ਮੁਖਕਾਰਾ ਬਿਨ ਸਿਮਰਨ ਗਰਦ ਮਗੀ ਨਿਆਏ ਸਾਕਤ ਸਥਾਨ ਭ੍ਰਿਸ਼ਟ ਫਿਰਾਹੀ ਬਿਨ ਸਿਮਰਨ ਕੂਕਰ ਹਰਕਾਇਆ ਸਾਕਤ ਲੋਗੀ ਬਸਾ

ਮਲ ਧਰੋ ਤਿਸ ਗੁਰ ਕੋ ਚੁਲਾਵੋ ਪਾਖਾ ਮਹਾ ਅਗਨ ਦੇ ਹਾਥ ਦੇ ਰਾਖਾ ਤਿਸ ਗੁਰ ਕੈ ਗ੍ਰਹਿ ਢੋਵੋ ਪਾਣੀ ਤਿਸ ਗੁਰ ਦੇ ਅਕਲ ਗਤ ਜਾਣੀ ਤਿਸ ਗੁਰ ਕੈ ਗ੍ਰਹਿ ਪੀਸੋ ਨੀਤ ਜਿਸ ਪ੍ਰਸਾਦ ਵੈਰੀ ਸਭ ਮੀਤ ਜਿਨ ਗੁਰ ਕੋ ਮੋਕੋ ਦੀਨੋ ਜੀਓ ਜਿਨ ਗੁਰਮੋਕੋ ਦੀਨੋ ਜੀਓ ਆਪਣਾ ਦਾਸਰਾ ਆਪੇ ਮੁੱਲ ਲੀਓ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਤਿਸ ਗੁਰ ਕੋ ਕਰੀ ਨਮਸਕਾਰ ਕਲ ਕਲੇਸ਼ ਪੈ ਭਰਮ।

ਸਿਮਰ ਸਿਮਰ ਕਾਟੇ ਸਭ ਰੋਗ, ਚਰਨ ਧਿਆਨ ਸਰਬ ਸੁਖ ਭੋਗ, ਪੂਰਨ ਪੁਰਖ ਨਵਤਨ ਬਾਲਾ, ਹਰ ਅੰਤਰ ਬਾਹਰ ਸੰਗ ਰਖਵਾਲਾ, ਕਹੋ ਨਾਨਕ ਹਰ ਹਰ ਪਦ ਚੀਨ।

ਹੋਏ ਭਗਤ ਜਿਨ ਕਿਰਪਾਰੀਆ, ਸੇਈ ਹੋਏ ਭਗਤ ਜਿਨ੍ਹਾਂ ਕਿਰਪਾਰੀਆ, ਹੋ ਵਾਰਿਆ ਹੋ ਵਾਰੀਆ ਹਰ ਵਾਰੀਆ, ਰਹਾਓ ਸੁਣ ਸੁਣ ਪੰਥ ਡਰਾਓ ਬਹੁਤ ਪਹਿਹਾਰੀਆ, ਮੈਂ ਤੱਕੀ ਓਟ ਸੰਤਾਲ ਹਿਓ ਵਾਰੀਆ, ਮੋਹਨ ਨਾਲ ਅਨੂਪ ਸਰਬ ਪਸਾਧਾਰੀਆ, ਗੁਰ ਨਿਮ ਨਿਮ ਲਾਗੋ ਪਾਏ ਦੇਹੋ ਦਿਖਾਰੀਆ, ਮੈਂ ਕੀਏ ਮਿੱਤਰ ਅਨੇਕ ਇੱਕ ਸਬਲਿਹਾਰੀਆ, ਸਾਪ ਗੁਣ ਕਿਸ ਹੀ ਨਾਹੇ ਹਰ ਪੂਰ ਭੰਡਾਰੀਆ, ਚੌਂਦਿਸ ਜਪੀਐ ਨਾਓ ਸੁਖ ਸਵਾਰੀਆ, ਮੈਂ ਆਹੀ ਓਣ ਤੁਹਾਰ ਨਾਨਕ ਬਲਿਹਾਰੀਆ, ਗੁਰ ਕਾਢਿਓ ਭੁਜਾ ਪਸਾਰ ਮੋਹ ਕੁਪਾਰੀਆ, ਮੈਂ ਜੀਤਿਓ ਜਨਮ ਅਪਾਰ ਬੋਹਰ ਨਹਾਰੀਆ, ਮੈਂ ਪਾਇਓ ਸਰਬ ਨਿਧਾਨ ਅਕਥ ਕਥਾਰੀਆ, ਹਰ ਦਰਗਹਿ ਸੋਭਾ ਅੰਦਰ ਬਾਹਰ ਲੁਡਾਰੀਆ, ਜਨ ਨਾਨਕ ਲੱਦਾ ਰਤਨ ਅਮੋਲ ਅਦਾ ਅਪਾਰੀਆ, ਗੁਰ ਸੇਵਾ ਭਵਜਲ ਤਰੀ।

ਕਿਨੈ ਗੁਰਮੁਖ ਲਹਿਓ। ਹਰ ਸੰਤਨ ਕਰ ਨਮੋ ਨਮੋ, ਨਾਉ ਨਿਧ ਪਾਵੈ ਅਤੁਲ ਸੁਖੋ, ਨੈਨ ਅਲੋਭ ਹੋ ਸਾਧ ਜਨੋ, ਹਿਰਦੈ ਗਾਵੋ ਨਾਮ ਨਿਧੋ। ਕਾਮ ਕ੍ਰੋਧ ਲੋਭ ਮੋਹ ਤਜੋ, ਜਨਮ ਮਰਨ ਦੁਖ ਤੇ ਰਹਿਓ, ਦੁਖ ਅੰਧੇਰਾ ਘਰ ਤੇ ਮਿਟਿਓ। ਗੁਰ ਗਿਆਨ ਦ੍ਰਿੜਾਇਓ, ਦੀਪ ਬਲਾਇਓ, ਦੀਪ ਬਲਿਓ, ਜਿਨ ਸੇਵਿਆ ਸੋ ਪਾਰ ਪਰਿਓ, ਜਨ ਨਾਨਕ ਗੁਰਮੁਖ ਜਗਤ ਤਰਿਓ।

ਖੰਡਨ ਦੁਖ ਭੰਜਨ ਭਗਤ ਵਛਲ ਹਰ ਨਾਯੋ ਅਨਾਥ ਨਾਥ ਕਿਰਪਾਲ ਨੇ ਦੀਨ ਸਮਰੱਥ ਸੰਤ ਓਟਾਯੋ ਨਿਰਗੁਣ ਯਾਰੇ ਕੀ ਬੇਨਤੀ ਦੇਹੋ ਦਰਸ ਹਰ ਰਾਯੋ ਨਾਨਕ ਸਰਨ ਤੁਹਾਰੀ ਠਾਕੁਰ ਸੇਵਕ ਦੁਆਰ ਆਯੋ।

ਰੱਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਣ ਤਦਨੋ ਮੋਹਣੀਆ ਮਨ ਮੋਹਨ ਸੁਰਗ ਮਾਛ ਪਿਆਲੇ ਗਾਵਣ ਤਦਨੋ ਰਤਨੋ ਪਾਏ ਤੇਰੇ ਅੱਠ ਸੱਠ ਤੀਰਥ ਨਾ

ਭੰਡਾਰਾ ਜਿਸ ਤੂੰ ਦੇਹੇ ਤਸਾ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ

ਮੁਕਤ ਸੇ ਮੁਕਤ ਪਏ ਜਿਨ ਹਰ ਧਿਆਇਆ ਜੀ ਤਿਨ ਟੁੱਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ

ਤੂੰ ਕਰਤਾ ਸਚਿਆਰ ਮੈਡਾ ਸਾਈ, ਜਤ ਭਾਵੈ ਸੋਈ ਥਿਸੀ, ਜੋ ਤੂੰ ਦੇ ਸੋਈ ਹੋਂ ਪਾਈ ਰਹਾਓ। ਸਭ ਤੇਰੀ ਤੂੰ ਸਭ ਨੀ ਧਿਆਇਆ,

ਸੇਵਿਆ ਤਿੰਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ।

ਤੋਰ ਭਜਨ ਕੀ ਰਹੇ ਪਿਆਸਾ, ਤੁਮੇ ਛਾੜ ਕੋਈ ਅਵਰ ਨਾ ਧਿਆਉ, ਜੋ ਬਰ ਚਾਹੂੰ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀਆ ਹੈ, ਚੁਨ ਚੁਨ ਸਤਿਰੁ ਹਮਾਰੇ ਮਾਰੀਆ ਹੈ, ਆਪ ਹਾਦੈ ਮੁਝੇ ਉਭਰਿਆ, ਮਰਨ ਕਾਲ ਕਾ ਤ੍ਰਾਸ ਨਿਭਰਿਆ, ਉਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੁ ਜੂ ਕਰੇ ਹੋ ਰੱਛਾ, ਰਾਖ ਲਿਓ ਮੈਂ ਰਾਖਣ ਹਾਰੇ ਸਾ।

ਪਾਜੋ ਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ

ਚਰਿਆ ਸਥੂਲਾ ਸਪਰ ਕਿਰਪਾ ਦਿਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਬਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ।

ਦਾਸ ਤਿਹਾਰ ਜਾਨ ਆਪਣਾ ਮੁਝੇ ਨਿਵਾਜ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਦਾ ਜਾਨ ਕਰ ਕਿਰਪਾ ਕਰ ਹਮੋਹੇ ਹਾਰ ਪ੍ਰਮਿਆਨ ਦੁਆਰ ਤੋਹੇ ਆਪਣਾ ਜਾਨ ਕਰੋ ਪ੍ਰਤਪਾਰਾ ਤੁਮ ਸਾਹਿਬ ਮੈਂ ਕਿੰਕਰ ਥਾਰਾ ਦਾ ਜਾਨ ਦੇ ਹਾਥ ਉਭਾਰੋ ਹਮਰੇ ਸਭ ਐਰੀਅਨ ਸੰਗਾਰੋ ਪ੍ਰਥਮ ਧਰੋਂ ਭਗਵਤ ਕੋ ਧਿਆਨਾ ਬਹਰ ਕਰੋ ਕਵਿਤਾ ਬਿਦਨਾਨਾ ਕਿਸ਼ਨ ਜਥਾ ਮਤ ਚਰਤਰੁ ਉਚਾਰੋ ਚੂਕੋਏ ਕਬਲੇ ਹੋ ਸੁਧਾਰੋ ਕਬ ਬਾਜ ਦੋਹਰਾ ਜੋ ਨਿਜ ਬ੍ਰਹਮੋ ਸੋ ਕਹਾ ਸੋ ਕਹਿ ਹੋ ਜਗ ਮਾਹੇ ਜੋ ਤੇ ਪ੍ਰਭ ਕੋ ਧਿਆਏ ਹੈ ਅੰਤ ਸਵਰਗ ਕੋ ਜਾਹੇ ਦੋਹਰਾ ਹਰ ਹਰ ਜੰਦੂਈ ਏਕ ਹੈ ਬਿਵਿਚਾਰ ਗਚ ਨਾਹੇ ਜਲ ਤੇ ਉਭਜ ਤਰੰਗ ਜਿਉ ਜਲ ਹੀ ਵਿਖੇ ਸਮਾਹੇ ਦੋਹਰਾ ਜਬ ਆਇਸ ਪ੍ਰਭ ਕੋ ਭਇਓ

ਹਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਬਰਵਾਰ ਪਰੀਆਂ ਸ਼ਬਦ ਗਾਵਨ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ

ਕਰਤਾ ਤੇਰਾ ਸਭ ਕੁਛ ਹੈ, ਜਿਸ ਦੇ ਹੈ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਗਨੇਰੇ, ਕਹਿ ਨਾਨਕ ਸੱਚੇ ਸਾਹਿਬ, ਕਿਆ ਨਾਹੀ ਕਰ ਤੇਰਾ ਹੈ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰਸਾਂਤ ਸੁਖਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ, ਗੁਰੂ ਬਿਟੋਂ ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾਜਤ ਕਰ ਧਾਰੀਆ, ਪੰਜ ਦੂਤ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਗਰਮ ਪਾਇਆ ਤੁਧ ਜਿਨ ਕਾਉ, ਸੇ ਨਾਮ ਹਰ ਕੇ ਲਾਗੇ, ਕਹਿ ਨਾਨਕ ਤੈ ਸੁਖ ਹੋਵਾ।

ਆਪੇ ਤਰਸ ਪਯੋਈ, ਤਰਸ ਪਿਆ ਮਿਹਰਾਮਤ ਹੋਈ, ਸਤਿਗੁਰੂ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀ ਵੈ ਹਰਿਆ ਪੌੜੀ।

ਸੰਭਾਲੇ ਸਾਹ ਸਾਹ ਬਿਰਥਾ ਕੋਏ ਨਾ ਜਾਏ ਜੇ ਆਵੈ ਤੁਦਿਆ ਹੈ। ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਨਾ ਜੇ ਵਾ ਜਬ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ ਸਤਿਗੁਰੂ ਸੇਤੀ ਰੱਤਿਆ ਦਰਗਾਹ ਪਾਈਏ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਾਦੇ ਜਗ ਮੈਂ ਉੱਤਮ ਕਾਢੀ ਹੈ ਵਿਰਲੇ ਕੇ ਕੇ ਇਹ ਮਹੱਲਾ ਪੰਜਵਾਂ ਰੱਖੇ ਰੱਖਣਹਾਰਾ ਉਭਾਰਿਅਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ ਵਾ ਆਪ ਦਿਆਲ ਮਨੋ ਨਾ ਵਿਸਾਰਿਅਨ ਸਾਧ ਜਨਾ ਕੈ ਸੰਗ ਭਵ ਜਲ ਤਾਰਿਅਨ ਸਾਕਤ ਨਿੰਦਕ ਦੁਸ਼ਟ

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰਗੇ ਬੋਲੋ ਜੀ। ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਸਕਿਆ ਦੇਖ ਚਲਾਈ ਤੇ ਗਵਾਹੀ ਦੇ ਕੇ ਅੰਡਟ ਕੀਤਾ ਆਦਨਾ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਤਿੰਨਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤੇ ਆਵੇ ਚਿੱਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਦਾ ਤਰਸ਼ਿਆ ਰਿਆਇਤ ਦੇਖ ਦੇਖ ਫਤਿਹ ਬਿਰਤ ਕੀ ਪੈ ਜਪੰਤ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਤਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਦਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨੇ ਮਾਣਿਆ ਦੇ ਮਾਨ ਨੇ ਤਾਣਿਆਂ ਦੇ ਤਾਨ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮੇਰਾ ਬਖਸ਼ੀ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਸੁੰਦਰ ਦੀਵਾਨ ਸਾਜਨਾ ਸਦਵਾਨ ਦੇ ਰਮਤਾ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਜੀ ਦੇ ਸ਼ਹੀਦੀ ਪੁਰਬ ਆਉਣ ਦੇ ਸੰਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਸੰਗਤਾਂ ਨੂੰ ਬੀਬੀਆਂ ਨੂੰ ਸੁਖਮਨੀ ਸਾਹਿਬ ਜੀ ਦੇ ਪਾਠ ਹੋ ਰਹੇ ਹਨ। ਸਭ ਤੋਂ ਪਹਿਲਾਂ ਸੰਗਤੀ ਰੋਜ਼ ਪਾਠ ਸੁਖਮਨੀ ਸਾਹਿਬ ਜੀ ਦੇ ਹੋਏ ਸੋਦਰ ਦੇ ਪਾਠ ਗੁਰਬਾਣੀ ਪਾਠ ਕਰਦਿਆਂ ਹੋਇਆ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸੁਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰ ਕਰਨਾ ਆਈ ਸੰਗਤ ਦੀ ਹਾਜ਼ਰੀ ਤੇ ਲੁਲਪੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਾ ਪ੍ਰਵਾਨ ਕਰਨੀਆਂ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਗਲਦਾਤਾਂ ਬਖਸ਼ਣੀਆਂ ਬੀਬੀ ਭੁਪਿੰਦਰ ਭੁਪਿੰਦਰ ਕੌਰ ਵੱਲੋਂ ਤੰਦਰੁਸਤੀ ਲਈ ਬੰਦੀ ਸ਼ਾਂਤੀ ਲਈ ਸਤਿਗੁਰੂ ਸਿਰ ਤੇ ਮਿਹਰ ਪਾਤ ਰੱਖ ਕੇ ਭਾਣਾ ਬੰਦ ਬਖਸ਼ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਸ਼ਾਨਾ ਕੌਰ ਜਨਮ ਦਿਨ ਦੀ ਖੁਸ਼ ਅਰਦਾਸ ਬੇਨਤੀ ਕਰਦੇ ਹਨ। ਪਰਿਵਾਰਾਂ ਦੀ ਬੇਨਤੀਆਂ ਗੁਰਮਤਿ ਸਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਅਭਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸਿੰਘ ਜੀ ਵਰਤਾਉਣ ਦੀ ਆਗਿਆ ਬਖਸ਼ੋ ਸੋ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਦੇ ਹਾਂ। ਬਖਸ਼ੋ ਲਾਈ ਸ੍ਰੀ ਮੁਖਵਾਗ ਸ੍ਰੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਜਿਤਿਆ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਰਨ ਗਗਨ ਨਵ ਖੰਡ ਮਹਿ ਜੋਤ ਸਭ ਰੂਪੀ ਰਹਿਓ ਭਰ, ਭਨ ਮਥਰਾ ਕਛ ਭੇਦ ਨਹੀਂ ਗੁਰੂ ਅਰਜੁਨ ਪ੍ਰਤਾਖਿਆ ਹਾਰ। ਸੋ ਕਹੋ ਟਲ ਗੁਰ ਸੇਵੀਐ ਐਹਨ ਸਹਿਜ ਸੁਭਾਏ, ਦਰਸ਼ਨ ਪ੍ਰਸਿਆਏ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ।

ਜੁਗ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ ਵਡ ਭਾਗੀ ਬਾਪ ਜੀ ਸੰਧਿਆ ਦਵਾਨਾਂ 'ਚ ਹਾਜ਼ਰੀਆਂ ਭਰ ਰਹੇ ਹੋ। ਸਭ ਤੋਂ ਪ੍ਰਥਮ ਹਰ ਰੋਜ਼ ਦੀ ਤਰ੍ਹਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਜੋ ਕਿ ਅਗਲੇ ਮਹੀਨੇ ਜੂਨ ਦੇ ਮੇਲੇ ਆ ਰਹੇ ਹਨ, ਇਸ ਸੰਬੰਧ ਵਿੱਚ ਹੀ ਹਰ ਸਾਲ ਦੀ ਤਰ੍ਹਾਂ ਬੀਬੀਆਂ ਵੱਲੋਂ ਸੰਗਤ ਰੂਪ ਰੋਜ਼ਾਨਾ ਸੁਖਮਨੀ ਸਾਹਿਬ ਦੇ ਪਾਠ ਹੋ ਰਹੇ ਹਨ। ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤ ਰੂਪ 'ਚ ਹੋਏ, ਪਰੰਤ ਸੋਦਰ ਦੇ ਪਾਠ ਹੋਏ। ਅਰਦਾਸ ਬੇਨਤੀ ਪਿੱਤਰ ਹੁਕਮ ਆਪ ਜੀ ਨੇ ਸਰਵਣ ਕੀਤੇ ਹਨ। ਹੁਣ ਕੀਰਤਨ ਦੀ ਰਮਤਾ ਹੁਣ ਕੀਰਤਨ ਰਾਹੀਂ ਜੁੜਨਾ ਕਰੋ ਜੀ। ਆਉਣ ਵਾਲੀ 17 ਮਈ ਨੂੰ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਹੇਵੜ ਵਿਖੇ ਸਵੇਰੇ 9:10 ਦੇ ਕਰੀਬ ਅੰਮ੍ਰਿਤ ਸੰਚਾਰ ਹੋ ਰਹੇ ਹਨ। ਜਿਹਨਾਂ ਪ੍ਰਾਣੀਆਂ ਨੇ ਗੁਰੂ ਵਾਲੇ ਬੰਨਾ ਨਾਮ ਦੀ ਦਾਤ ਪ੍ਰਾਪਤ ਕਰਨੀ ਹੈ, ਆਪ ਜੀ ਉੱਥੇ ਨਾਮ ਲੈ ਲਿਖਾ ਸਕਦੇ ਹੋ। ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਨਾਮ ਦੀ ਦਾਤ ਅੰਮ੍ਰਿਤ ਦਾਤ ਪ੍ਰਾਪਤ ਕਰਕੇ ਜਨਮ ਸੇਵਾ ਕਰੋ। ਅਤੇ ਆਉਣ ਵਾਲੇ 18 ਮਈ ਤੋਂ ਲੈ ਕੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸ਼ਾਮ ਦੇ ਦੀਵਾਨਾਂ ਵਿੱਚ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਕਥਾ ਕਰਨ ਲਈ ਪਹੁੰਚ ਰਹੇ ਹਨ। ਆਪ ਜੀ ਨੇ ਸਾਰਿਆਂ ਦੀਵਾਨਾਂ 'ਚ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

तत्पुरख निरपाओ निर्वैर अकाल मूरत अजूनी सैभं।

ਆਪਣੇ ਉਦਮ ਨਾਲ ਹੀ ਉਹ ਪਰਮਾਤਮਾ ਮਿਲ ਜਾਵੇ ਤੇ ਫਿਰ ਜਿਹੜੇ ਵਿਛੜੇ ਹੋਏ ਨੇ ਫਿਰ ਉਹ ਕਿਉਂ ਰੋਂਦੇ ਪਏ ਨੇ? ਮਿਲਾਪ ਕਿਵੇਂ ਹੁੰਦਾ ਹੈ ਉਸ ਪਰਮਾਤਮਾ ਦੇ ਨਾਲ? ਗੁਰੂ ਮਿਲਾਪ ਕਰਾ ਦਿੰਦੇ ਨੇ ਜਾਂ ਫਿਰ ਗੁਰੂ ਪਿਆਰੇ ਮਿਲਾਪ ਕਰਾ ਦਿੰਦੇ ਨੇ? ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ। ਦੁਨੀਆਂ ਦੇ ਲੋਕੋ, ਜਿਸ ਤਰ੍ਹਾਂ ਦਾ ਮੈਂ ਆਪਣੇ ਸਤਿਗੁਰੂ ਦੇ ਬਾਰੇ ਸੁਣਿਆ ਸੀ ਉਸੇ ਤਰ੍ਹਾਂ ਦਾ ਮੈਂ ਦੇਖ ਵੀ ਲਿਆ। ਨਹੀਂ ਤਾਂ ਸਾਧ ਸੰਗਤ ਜੀ, ਜੇ ਦੁਨੀਆਂ ਨੂੰ ਦੇਖੀਏ ਤੇ ਸਹੀ ਨਜ਼ਰੀਏ ਨਾਲ ਵੇਖੀਏ ਦੁਨੀਆਂ ਨੂੰ, ਤਾਂ ਜ਼ਿੰਦਗੀ 'ਚ ਇੱਕ ਵਾਰ ਨਹੀਂ ਬਹੁਤ ਵਾਰ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਕਿਸੇ ਮਨੁੱਖ ਦੇ ਬਾਰੇ ਸੁਣਿਆ ਕੁਝ ਹੋਰ ਸੀ ਤੇ ਜਦੋਂ ਦੇਖਿਆ ਆਪਣੀ ਅੱਖਾਂ ਨਾਲ ਤੇ ਉਹ ਨਿਕਲਿਆ ਕੁਝ ਹੋਰ। ਬਹੁਤ ਵਾਰ ਇਸ ਤਰ੍ਹਾਂ ਹੁੰਦਾ ਹੈ। ਕਈ ਵਾਰ ਜੋ ਕੁਝ ਕੰਨਾਂ ਨੇ ਸੁਣਿਆ ਉਹ ਅਸਲ ਵਿੱਚ ਸੱਚ ਨਹੀਂ ਹੁੰਦਾ, ਪਰ ਗੁਰਬਾਣੀ ਸਮਝਾਉਂਦੀ ਹੈ। ਕਹਿਣ ਲੱਗੇ ਪਿਆਰਿਓ, ਮੇਰੇ ਸਤਿਗੁਰੂ ਦੇ ਬਾਰੇ ਜਿਸ ਤਰ੍ਹਾਂ ਦਾ ਮੈਂ ਸੁਣਿਆ ਸੀ ਉਸੇ ਤਰ੍ਹਾਂ ਦਾ ਮੈਂ ਦੇਖਿਆ ਵੀ ਆ, ਮੈਂ ਦੇਖ ਵੀ ਲਿਆ। ਕੀ ਵੇਖਿਆ? ਕਹਿਣ ਲੱਗੇ, ਵਿਛੁੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ। ਬਸੀਠ ਦਾ ਭਾਅ ਹੁੰਦਾ ਵਿਚੋਲਾ। ਸਤਿਗੁਰੂ ਪਰਮਾਤਮਾ ਦੇ ਦਰ ਦੇ ਵਿਚੋਲੇ ਨੇ। ਜਿਹੜੇ ਮਨੁੱਖ ਪਰਮਾਤਮਾ ਤੋਂ ਵਿਛੜੇ ਹੋਏ ਨੇ, ਜਦੋਂ ਉਹ ਗੁਰੂ ਦੀ ਸ਼ਰਣ ਵਿੱਚ ਆ ਜਾਣ ਫਿਰ ਗੁਰੂ ਉਹਨਾਂ ਦਾ ਮੇਲ ਪਰਮਾਤਮਾ ਦੇ ਨਾਲ ਕਰਾ ਦਿੰਦੇ ਨੇ। ਪਰ ਕਿਤੇ ਉਸ ਮਿਲਣ ਆਏ, ਗੁਰੂ ਦੀ ਸ਼ਰਨ ਆਏ ਦੇ ਅੰਦਰ ਕਿਤੇ ਇਹ ਭਾਵਨਾ ਬਣੀ ਹੋਵੇ, ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ। ਵਾਹਿਗੁਰੂ ਜੀ ਤੇਰੀ ਸ਼ਰਨ ਵਿੱਚ ਆਇਆ। ਸਤਿਗੁਰ ਆਇਓ ਸ਼ਰਨ ਤੁਹਾਰੀ। ਇੱਕ ਹੋਰ ਥੋੜ੍ਹਾ ਜਿਹਾ ਅਰਦਾਸ ਬੇਨਤੀ ਕਰੇਗਾ। ਜਦੋਂ ਆਪਾਂ ਇਸ ਸ਼ਬਦ ਨੂੰ ਪੜ੍ਹੀਏ ਤੇ ਵਿਸਰਾਮ ਬੜੇ ਕਮਾਲ ਦਾ ਹੈ। ਸਤਿਗੁਰ ਤੇ ਥੋੜ੍ਹਾ ਜਿਹਾ ਪਾਠ ਰੁਕ ਕੇ ਕਰਨਾ ਹੈ, ਕਿਉਂਕਿ ਜੇ ਕਿਤੇ ਗੁਰਬਾਣੀ ਪੜ੍ਹਦੇ ਹਾਂ ਵਿਸਰਾਮ ਇੱਕ ਅੱਖਰ ਅੱਗੇ ਜਾਂ ਪਿੱਛੇ ਹੋ ਜਾਵੇ ਤਾਂ ਉਹਦੇ ਅਰਥ ਦੇ ਅਨਰਥ ਹੋ ਜਾਂਦੇ ਨੇ, ਅਰਥ ਇੱਕਦਮ ਕਈ ਵਾਰ ਉਲਟ ਹੋ ਜਾਂਦੇ ਨੇ, ਜੋ ਅਨਰਥ ਹੋ ਜਾਂਦਾ ਹੈ। ਸਤਿਗੁਰ ਤੇ ਥੋੜ੍ਹਾ ਜਿਹਾ ਵਿਸਰਾਮ ਦੇ ਕੇ ਪਾਠ ਕਰਨਾ ਹੈ। ਸਤਿਗੁਰੂ ਨੂੰ ਸੰਬੋਧਨ ਹੈ, ਆਇਓ ਸ਼ਰਨ ਤੁਹਾਰੀ। ਸਤਿਗੁਰੂ ਜੀ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਭਾਵਨਾ ਬਣੀ ਹੋਵੇ, ਇਹ ਆਵਾਜ਼ ਸਿਰਫ ਮੂੰਹੋਂ ਨਹੀਂ, ਇਹ ਆਵਾਜ਼ ਅੰਦਰੋਂ ਨਿਕਲੇ, ਕਿਉਂਕਿ ਕਈ ਵਾਰ ਸਾਡੇ ਨਾਲ ਵੀ ਇਹ ਕੁਝ ਹੁੰਦਾ ਹੈ ਕਿ ਅਸੀਂ ਮੂੰਹੋਂ ਕੁਝ ਹੋਰ ਕਹਿੰਦੇ ਤੇ ਅੰਦਰ ਕੁਝ ਹੋਰ ਹੀ ਚੱਲਦਾ ਹੁੰਦਾ ਹੈ। ਮੂੰਹੋਂ ਕੁਝ ਹੋਰ ਕਹੀ ਜਾਂਦੇ, ਅੰਦਰ ਕੁਝ ਹੋਰ ਚੱਲੀ ਜਾਂਦਾ ਹੈ, ਪਰ ਭਾਵਨਾ ਅੰਦਰੋਂ ਹੋਣੀ ਚਾਹੀਦੀ। ਜਦੋਂ ਤੂੰ ਗੁਰੂ ਦੀ ਸ਼ਰਨ ਵਿੱਚ ਆਵੇ ਪਿਆਰਿਆ, ਇਹ ਗੱਲ ਕਹਿਆ ਕਰ, ਇਹ ਤੇਰੇ ਅੰਦਰ ਦੀ ਭਾਵਨਾ ਬਿਆਨ ਹੋਵੇ, ਸਤਿਗੁਰ ਹੇ ਸਤਿਗੁਰੂ ਜੀ ਆਇਓ ਸ਼ਰਨ ਤੁਹਾਰੀ, ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਕਿਉਂ ਆਇਆ? ਮਿਲੇ ਸੁਖ ਨਾਮ ਹਰ ਸ਼ੋਭਾ ਚਿੰਤਾ ਲਾਹੇ
ਹਮਾਰੀ ਮਿਲੇ ਸੁਖ ਤੇਰੇ ਦਰ ਤੇ ਆ ਕੇ ਸਭ ਕੁਝ ਮਿਲਦਾ ਹੈ। ਜਿੰਨਾ ਕੁ ਚਿਰ ਆਪਾਂ ਗੁਰੂ ਦੀ ਗੋਦ ਵਿੱਚ ਬੈਠੇ ਹੁੰਦੇ ਹਾਂ, ਜ਼ਿਆਦਾ ਵੀ ਨਹੀਂ ਤਾਂ ਜਿੰਨੀ ਕੁ ਦੇਰ ਪਾਵਨ ਬਾਣੀ ਦਾ ਪਾਠ ਸੁਣਦੇ ਹਾਂ, ਕੀਰਤਨ ਸੁਣਦੇ ਹਾਂ, ਗੁਰਮਤ ਵਿਚਾਰ ਸੁਣਦੇ ਹਾਂ, ਕਿਤੇ ਇੰਨਾ ਕੁ ਸਮਾਂ ਤਾਂ ਸਾਡਾ ਸਫਲਾ ਹੁੰਦਾ ਹੈ। ਗੁਰੂ ਦੀ ਗੱਲ ਸੁਣੀ ਆ, ਪਰਮਾਤਮਾ ਦੀ ਸਿਫਤਾਂ ਸੁਣੀਆਂ, ਫਿਰ ਇੰਨਾ ਕੁ ਸਮਾਂ ਤਾਂ ਸਫਲਾ ਹੋਇਆ। ਮਿਲੇ ਸੁਖ ਸਤਿਗੁਰੂ ਜੀ ਤੇਰੇ ਦਰ ਤੇ ਆ ਕੇ ਸੁੱਖ ਮਿਲਦਾ ਹੈ। ਘਰ ਤਾਂ ਆਪਾਂ ਦੇਖ ਲਓ, ਜਿਉਂ ਹੀ ਸੂਰਜ ਦੀਆਂ ਕਿਰਨਾਂ ਨਿਕਲਣੀਆਂ, ਜਿਵੇਂ ਹੀ ਚਾਨਣ ਥੋੜਾ ਜਿਹਾ ਹੁੰਦਾ ਹੈ, ਮਨੁੱਖ ਦੀ ਦੌੜ ਭੱਜ ਸਿਰਫ ਬਾਹਰਲੀ ਨਹੀਂ ਅੰਦਰੋਂ ਦੌੜ ਭੱਜ ਲੱਗ ਜਾਂਦੀ, ਕਿਤੇ ਮੈਂ ਲੇਟ ਨਾ ਹੋ ਜਾਵਾਂ, ਛੇਤੀ ਛੇਤੀ ਨਾ ਹੁੰਦਾ ਹੈ, ਛੇਤੀ ਛੇਤੀ ਪਾਠ ਕਰਦਾ, ਛੇਤੀ ਛੇਤੀ ਆਪਣੇ ਕੰਮ ਕਾਰ ਨੂੰ ਦੌੜਦਾ, ਇੱਥੇ ਤੱਕ ਕਿ ਲੰਗਰ ਪਾਣੀ ਛਕਦਾ ਉਹ ਵੀ ਸਕੂਨ ਨਾਲ ਬੈਠ ਕੇ ਨਹੀਂ ਛਕਦਾ। ਪਰ ਜਿੰਨੇ ਚਿਰ ਗੁਰੂ ਦੀ ਗੋਦ ਵਿੱਚ ਬੈਠੇ ਆ, ਇੰਨੇ ਤੱਕ ਤਾਂ ਸਕੂਨ ਹੈ ਨਾ। ਸੱਚ ਜਾਣੀਓ ਸਾਧ ਸੰਗਤ ਜੀ, ਜਿੰਨਾ ਕੁ ਮਿੰਟ, ਜਿੰਨੇ ਕੁ ਸੈਕਿੰਡ, ਜਿੰਨੇ ਘੰਟੇ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਨਿਕਲਦੇ ਨੇ, ਅਸਲ ਵਿੱਚ ਇਹ ਸਮਝ ਲਓ ਵੀ ਇਹ ਸਾਡੇ ਸਫਲੇ ਹੋ ਗਏ, ਇਹ ਸਾਡੇ ਸਫਲ ਹੋ ਗਏ। ਜਿੰਨੇ ਕੁ ਸਾਂਸ ਲਿੱਤੇ, ਗੁਰੂ ਦੀ ਉਸਤਤ ਵਿੱਚ ਬੈਠ ਕੇ, ਪਰਮਾਤਮਾ ਦੀ ਉਸਤਤ ਵਿੱਚ ਬੈਠ ਕੇ ਜਿਹੜੇ ਸਾਂਸ ਲਏ, ਅਸਲ ਵਿੱਚ ਉਹ ਸਾਂਸ ਸਫਲੇ ਹੋ ਗਏ ਸਾਡੇ। ਨਹੀਂ ਤਾਂ ਬਾਹਰ ਤਾਂ ਮਾਇਆ ਨੇ ਆਪਣਾ ਪਸਾਰਾ ਪਸਾਰਿਆ ਹੁੰਦਾ ਹੈ, ਮਾਇਆ ਦਾ ਮੋਹ ਇਹ ਚਿੰਬੜਿਆ ਰਹਿੰਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ, ਕਹਿਣ ਲੱਗੇ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੁਖ ਨਾਮ ਹਰ ਸ਼ੋਭਾ। ਇੱਥੇ ਕੀ ਮਿਲਦਾ ਹੈ? ਸੁੱਖ ਮਿਲਦਾ ਹੈ, ਆਤਮਕ ਸੁੱਖ, ਆਤਮਕ ਆਨੰਦ ਮਿਲਦਾ ਹੈ, ਪਰਮਾਤਮਾ ਦਾ ਨਾਮ ਮਿਲਦਾ ਹੈ, ਜਿਹਦੇ ਕਰਕੇ ਮਨੁੱਖ ਦੀ ਸ਼ੋਭਾ ਹੁੰਦੀ ਹੈ, ਬੜੀਆਈ ਹੁੰਦੀ ਹੈ। ਸੱਚ ਜਾਣੀਓ ਸਾਧ ਸੰਗਤ ਜੀ, ਜਿਹੜਾ ਮਨੁੱਖ ਪਰਮਾਤਮਾ ਨੂੰ ਸਿਮਰਦਾ ਹੋਵੇ, ਜਿਹੜਾ ਮਨੁੱਖ ਗੁਰੂ ਦੀ ਗੋਦ ਵਿੱਚ ਆ ਕੇ ਬਿੰਦਾ ਹੋਵੇ, ਫਿਰ ਲਾਜ਼ਮੀ ਗੱਲ ਹੈ ਦੂਜਿਆਂ ਨੇ ਉਹਦਾ ਸਤਿਕਾਰ ਤਾਂ ਕਰਨਾ ਹੈ, ਕਰਨਾ ਹੈ। ਮਿਲੇ ਸੁਖ ਨਾਮ ਹਰ ਸ਼ੋਭਾ, ਚਿੰਤਾ ਲਾਹੇ ਹਮਾਰੀ। ਸਤਿਗੁਰੂ ਜੀ ਸਾਡੀ ਚਿੰਤਾ ਦੂਰ ਕਰ ਲਿਓ, ਤੇ ਕਰਦੇ ਨੇ ਸਤਿਗੁਰੂ ਜੀ ਚਿੰਤਾ ਦੂਰ। ਵਿਛੁੜਿਆ ਮੇਲੇ ਪ੍ਰਭੂ, ਕੱਲ ਵੀ ਆਪਾਂ ਗੱਲ ਕੀਤੀ ਸੀ, ਮਿਲਾਪ ਵਿੱਚ ਸੁੱਖ ਹੈ, ਵਿਛੋੜੇ ਵਿੱਚ ਦੁੱਖ ਹੈ। ਚਿੰਤਾ ਲਾਹੇ ਹਮਾਰੀ, ਅਵਰ ਨਾ ਸੁੱਜੈ ਦੂਜੀ ਠਾਹਰ। ਸਾਨੂੰ ਹੋਰ ਕੋਈ ਇਹ ਜੀ ਪਿਆਰੀ ਥਾਂ ਨਜ਼ਰ ਨਹੀਂ ਆਉਂਦੀ ਜਿੱਥੇ ਜਾ ਕੇ ਆਤਮਕ ਸੁੱਖ ਮਿਲ ਜੇ, ਪਰਮਾਤਮਾ ਦੇ ਨਾਮ ਦੀ ਦਾਤ ਮਿਲ ਜਾਵੇ, ਜਿੱਥੇ ਜਾ ਕੇ ਸਾਡੀ ਚਿੰਤਾ ਫਿਕਰ ਦੂਰ ਹੋ ਜਾਵੇ। ਅਵਰ ਨਾ ਸੁੱਜੈ ਦੂਜੀ ਠਾਕਰ, ਹਾਰ ਪਰਿਓ ਤਾਉ ਦੁਆਰੀ। ਮੈਂ ਤਾਂ ਹਾਰ ਕੇ, ਥੱਕ ਕੇ, ਭਟਕ ਕੇ ਮੈਂ ਤੇਰੇ ਦਰ ਤੇ ਆ ਕੇ ਡਿੱਗਾ ਹਾਂ, ਤੇਰੇ ਦਰ ਤੇ ਆ ਕੇ ਡਿੱਗਾ। ਪਰ ਸੱਚ ਜਾਣੀਓ ਸਾਧ ਸੰਗਤ ਜੀ, ਜਦੋਂ ਮੱਥਾ ਟੇਕੀਏ ਨਾ, ਤੇ ਫਿਰ ਜਿੱਥੇ ਆਪਣਾ ਸਰੀਰ ਝੁਕਦਾ ਹੈ, ਜਿੱਥੇ ਮੱਥਾ ਟੇਕਦਾ ਹੈ, ਜਿੱਥੇ ਸਿਰ ਗੁਰੂ ਚਰਨਾਂ 'ਚ ਲੱਗਦਾ ਹੈ, ਇਸ ਮਨ ਨੂੰ ਕਿਹਾ ਕਰੋ, ਮਨਾ ਤੂੰ ਵੀ ਗੁਰੂ ਚਰਨਾਂ 'ਚ ਢਹਿ ਪੈ, ਤੇਰਾ ਵੀ ਭਲਾ ਹੋ ਜਾਏਗਾ, ਤਨ ਤੇ ਮਨ ਦੋਹਾਂ ਦਾ ਭਲਾ ਹੋ ਜਾਵੇਗਾ। ਨਹੀਂ ਤਾਂ ਕਈ ਵਾਰ ਇਹ ਤਨ ਤਾਂ ਗੁਰੂ ਦੇ ਅੱਗੇ ਝੁੱਕ ਜਾਂਦਾ ਹੈ, ਪਰ ਮਨ ਆਕੜਿਆ ਹੀ ਫਿਰੀ ਜਾਂਦਾ ਹੈ। ਕਈ ਵਾਰ ਝਾਤ ਮਾਰ ਕੇ ਦੇਖ ਲੈਣਾ ਚਾਹੀਦਾ, ਕਿਤੇ ਇਹ ਤਾਂ ਨਹੀਂ ਹੋ ਰਿਹਾ। ਅਵਰ ਨਾ ਸੁੱਜੈ ਦੂਜੀ ਠਾਹਰ, ਹਾਰ ਪਰਿਓ ਤਉ ਦੁਆਰੀ। ਲੇਖਾ ਛੂੜ ਅਲਿਖੈ ਛੁੱਟੈ, ਹਮ ਨਿਰਗੁਣ ਲੇਖੋ ਉਬਾਰੀ। ਲੇਖਾ ਛੋੜ, ਸਾਡਾ ਲੇਖਾ ਛੱਡ ਦਿਓ,
ਨਹੀਂ ਤਾਂ ਸਾਡਾ ਹਾਲ ਤਾਂ ਇਹ ਹੈ, ਲਿਖ ਹੈ ਕਤੈਨਾ ਛੁੱਟੀ ਹੈ, ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਜੇ ਤੂੰ ਸਾਡਾ ਲੇਖਾ ਲੈਣਾ ਸ਼ੁਰੂ ਕਰਦੇ ਹਾਂ ਨਾ, ਫਿਰ ਨਹੀਂ ਅਸੀਂ ਬਚਣਾ। ਕੋਈ ਬੁਰਾ ਨਾ ਮੰਨਿਓ, ਸੱਚਾਈ ਕਹਿਣ ਲੱਗਾ। ਸਾਡੀ ਅੱਖਾਂ ਦਿਨ ਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਕ ਵਾਰ ਨਹੀਂ ਪਤਾ ਨਹੀਂ ਕਿੰਨੀ ਵਾਰ ਮੰਦਾ ਦੇਖ ਲੈਂਦੀਆਂ ਨੇ, ਪਤਾ ਨਹੀਂ ਸਾਡੇ ਕੰਨ ਕਿੰਨੀ ਵਾਰ ਇਹ ਮੰਦਾ ਸੁਣ ਲੈਂਦੇ ਨੇ ਇੱਕ ਦਿਨ ਚ, ਕਿੰਨੀ ਵਾਰ ਇਹ ਜੀਵ ਕੋੜਾ ਤੇ ਫਿੱਕਾ ਬੋਲ ਜਾਂਦੀ ਹੈ, ਕਿੰਨੀ ਵਾਰ ਸਾਨੂੰ ਕਈ ਵਾਰ ਮੰਦਾ ਖਿਆਲ ਬਣ ਜਾਂਦਾ ਹੈ। ਸਤਿਗੁਰੂ ਜੀ, ਜੇ ਲੇਖਾ ਹੋਣਾ ਸ਼ੁਰੂ ਹੋ ਗਿਆ ਨਾ, ਫਿਰ ਨਹੀਂ ਸਾਡਾ ਬਚਾਅ ਹੋਣਾ। ਲਿਖ ਹੈ ਕਤੈ ਨਾ ਛੁੱਟੀ ਹੈ, ਖਿੰਨ ਖਿੰਨ ਇੱਕ ਇੱਕ ਪਲ ਅਸੀਂ ਭੁੱਲ ਕਰਦੇ ਹਾਂ। ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ, ਤੂੰ ਬਖਸ਼ਣ ਹਾਰ ਹੈ, ਬਸ ਸਾਨੂੰ ਬਖਸ਼ ਲਈ, ਸਾਡਾ ਪਾਰ ਉਤਾਰਾ ਕਰ ਦਈ, ਸਾਨੂੰ ਵਿਕਾਰਾਂ ਤੋਂ ਬਚਾ ਲਈ। ਲੇਖਾ ਛੋੜ ਅਲਿਖੈ ਛੁੱਟੈ ਹਮ ਨਿਰਗੁਣ ਲੇਹੋ ਉਭਾਰੀ। ਅਸੀਂ ਬਿਲਕੁਲ ਨਿਰਗੁਣੀ ਆ ਰਹੇ ਹੈਗੇ ਆ, ਸਾਨੂੰ ਨਹੀਂ, ਸਾਡੇ ਅੰਦਰ ਨਹੀਂ ਕੋਈ ਗੁਣ। ਗੁਣਵੰਤਿਆਂ ਗੁਣ ਦੇ, ਜਿਨ੍ਹਾਂ ਦੇ ਅੰਦਰ ਗੁਣ ਵੀ ਹੈਗੇ ਨਾ, ਜਿਨ੍ਹਾਂ ਨੂੰ ਆਪਾਂ ਕਹਿੰਦੇ ਭਾਈ ਫਲਾਣਾ ਬੰਦਾ ਬੜਾ ਸਮਝਦਾਰ ਹੈ, ਉਹ ਬੜਾ ਸੱਚ ਬੋਲਦਾ ਹੈ, ਉਹ ਬੜਾ ਦਾਨ ਪੁੰਨ ਕਰਦਾ ਹੈ, ਉਹ ਬੜੇ ਨੇਕ ਕੰਮ ਕਰਦਾ, ਸੱਚ ਜਾਣੀਓ। ਜੇ ਕਿਤੇ ਕਿਸੇ ਦੇ ਅੰਦਰ ਇਹ ਗੁਣ ਨੇ, ਇਹ ਵੀ ਉਸਨੂੰ ਪਰਮਾਤਮਾ ਨੇ ਆਪ ਦਿੱਤੇ ਹੋਏ ਨੇ, ਤਾਂ ਜਾ ਕੇ ਉਸਦੇ ਅੰਦਰ ਗੁਣ ਨੇ, ਨਹੀਂ ਤਾਂ

ਸਾਡਾ ਹਾਲ ਹੈ। ਗੁਰਬਾਣੀ ਸੱਚ ਦੱਸਦੀ ਹੈ, ਸੱਚ ਕਹਿੰਦੀ ਹੈ ਪਿਆਰਿਆਂ ਹਾਲ ਇਹ ਹੈ। ਦੇਖ ਲਓ ਤੁਸੀਂ ਆਪਣੇ ਅੰਦਰ ਝਾਤ ਮਾਰ ਕੇ ਦੇਖ ਲਓ, ਅਵਗੁਣ ਹੀ ਆ ਰਹੇ ਹੈਗੇ ਆ,

ਨਾਮ ਜਲ ਛੱਡ ਕੇ ਬਿਖੇ ਬਿਖ ਖਾਈ। ਇਹ ਦੁਨੀਆ ਵੀ ਵਿਸੇ ਵਿਕਾਰਾਂ ਚ ਅਸੀਂ ਉਹਦੇ ਚ ਫਸੇ ਰਹਿੰਦੇ ਹਾਂ, ਉਹ ਖਾਈ ਜਾਂਦੇ ਹਾਂ।

ਜਾ ਸਮਾਂਦਾ ਹੈ। ਇੱਕ ਹੋਰ ਗੱਲ ਆਪਾਂ ਕਲੀਅਰ ਥੋੜੀ ਜਿਹੀ ਕਰ ਲਈਏ। ਗੁਰਬਾਣੀ ਕਹਿੰਦੀ ਹੈ, ਕਹਿਣ ਲੱਗੇ ਪਿਆਰਿਓ, ਮਰਨ ਤੋਂ ਪਿੱਛੇ ਕੋਈ ਕੁਝ ਕਹਿੰਦਾ, ਕੋਈ ਕੁਝ ਕਹਿੰਦਾ ਵੀ ਇਹ ਜੀਵਾਤਮਾ ਕਿੱਥੇ ਚਲਾ ਜਾਂਦਾ, ਪਰ ਗੁਰਬਾਣੀ ਕਹਿੰਦੀ ਹੈ ਨਾਨਕ ਇਹ ਉਹਨਾਂ ਜਾਪਈ ਕਿੱਥੇ ਜਾਏ ਸਮਾਏ। ਕਹਿਣ ਲੱਗੇ ਪਿਆਰਿਓ, ਸਹੀ ਵਿੱਚ ਨਹੀਂ ਪਤਾ ਲੱਗਦਾ ਵੀ ਇਹ ਜਿਹੜਾ ਜੀਵ ਆਤਮਾ ਹੈ ਇਹ ਮਰਨ ਤੋਂ ਬਾਅਦ ਕਿੱਥੇ ਜਾ ਕੇ ਸਮਾ ਜਾਂਦਾ ਹੈ।

ਨਿਆਮਤੀ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਹਨਾਂ ਦੇ ਮੂੰਹ ਉਜਲੇ ਹੁੰਦੇ ਨੇ ਜਿਹੜੇ ਇੱਥੇ ਨਾਮ ਧਨ ਕਮਾ ਕੇ ਲੈ ਕੇ ਜਾਂਦੇ ਨੇ। ਫਿਰ ਗੁਰਦੇਵ ਕਹਿੰਦੇ ਨੇ ਹੁਕਮੋ ਵਰਤੈ ਜੋ ਤਿਸ ਭਾਵੈ। ਦੁਨੀਆਵੀ ਤੌਰ ਤੇ ਜਦੋਂ ਦੇਖੀਏ ਹੁਕਮ ਚੱਲਦਾ ਹੈ। ਘਰ ਦਾ ਇੱਕ ਛੋਟਾ ਬੱਚਾ ਹੋਵੇ, ਉਸ ਤੋਂ ਜਿਹੜਾ ਬੱਚਾ ਵੱਡਾ ਹੈ ਉਸਦਾ ਹੁਕਮ ਚੱਲ ਜਾਂਦਾ ਹੈ। ਉਸ ਵੱਡੇ ਬੱਚੇ ਤੋਂ ਉੱਤੇ ਹੋਰ, ਉਸ ਤੋਂ ਜਿਹੜਾ ਘਰ 'ਚ ਵੱਡਾ ਹੈ ਉਸਦਾ ਹੁਕਮ ਚੱਲ ਜਾਂਦਾ ਹੈ। ਜਿਵੇਂ ਕਹਿ ਲਈਏ ਘਰ ਦਾ ਜਿਹੜਾ ਮੁਖੀ ਹੈ ਉਸਦਾ ਸਾਰੇ ਘਰ 'ਤੇ ਹੁਕਮ ਚੱਲ ਜਾਂਦਾ ਹੈ। ਇੱਕ ਕੋਈ ਕਰਮਚਾਰੀ ਲੱਗਾ ਉਹਦੇ ਜਿਹੜਾ ਉੱਪਰ ਲੱਗਾ ਹੈ ਉਸਦਾ ਹੁਕਮ ਉਸ 'ਤੇ ਚੱਲ ਜਾਂਦਾ ਹੈ। ਇਵੇਂ ਕਹਿ ਲਈਏ ਭਾਈ ਜਿਵੇਂ ਜਿਵੇਂ ਉਹਦਾ ਵੱਡਾ ਹੋ ਜਾਂਦਾ ਹੈ ਉਹ ਆਪਣੇ ਤੋਂ ਛੋਟਿਆਂ ਦੇ ਉੱਤੇ ਹੁਕਮ ਚਲਾਈ ਜਾਂਦੇ ਨੇ, ਕਈ ਚਲਾਈ ਜਾਂਦੇ ਨੇ। ਉਹਨਾਂ ਨੂੰ ਮੰਨਣਾ ਹੁੰਦਾ, ਉਹ ਛੋਟੀ ਸੀਟ 'ਤੇ ਬੈਠੇ ਨੇ, ਉਹਨਾਂ ਕੋਲ ਛੋਟੀ ਪਦਵੀ ਹੈ। ਵੱਡੀ ਪਦਵੀ ਵਾਲਾ ਕੋਈ ਹੁਕਮ ਕਰੇ ਤਾਂ ਛੋਟੀ ਪਦਵੀ ਵਾਲੇ ਉਸਨੂੰ ਖਿੜੇ ਮੱਥੇ ਮੰਨਦੇ ਨੇ, ਕੀ ਕਰੀਏ ਵੱਡਾ ਆਫਿਸਰ ਜੋ ਹੈ ਛੋਟੇ ਨੇ ਮੰਨਣਾ ਹੁੰਦਾ। ਦੁਨੀਆਵੀ ਤੌਰ ਤੇ ਤਾਂ ਮਨੁੱਖ ਤੇਰਾ ਹੁਕਮ ਚੱਲ ਸਕਦਾ ਹੈ, ਪਰ ਪਰਮਾਤਮਾ ਦੇ ਅੱਗੇ ਕਿਸੇ ਦਾ ਹੁਕਮ ਨਹੀਂ ਚੱਲਦਾ। ਨਾਨਕ ਫਿਰ ਆਪਾਂ ਗੁਰਬਾਣੀ ਨੂੰ ਸਾਹਮਣੇ ਰੱਖੀਏ, ਫਿਰ ਕੋਈ ਕਿੰਤੂ ਪਰੰਤੂ ਨਹੀਂ। ਗੁਰਬਾਣੀ ਗਵਾਈ ਭਰਦੀ ਹੈ ਨਾਨਕ, ਉੱਥੇ ਨਾਨਕ ਦਾ ਕੱਕਾ ਬਿਲਕੁਲ ਮੁਕਤਾ ਹੈ। ਮੈਂ ਹੋਰ ਥੋੜਾ ਜਿਹਾ ਜ਼ਿਕਰ ਕਰਦੇ ਹਾਂ। ਗੁਰਬਾਣੀ 'ਚ ਜਦੋਂ ਬਹੁਤ ਸਾਰੇ ਅੱਖਰ ਆਪਾਂ ਪੜ੍ਹਦੇ ਹਾਂ ਉਚਾਰਣ ਇੱਕੋ ਹੀ ਹੁੰਦਾ ਹੈ ਤੇ ਅਰਥ ਉਹਨਾਂ ਦੇ ਵੱਖਰੇ ਵੱਖਰੇ ਹੁੰਦੇ ਨੇ। ਨਾਨਕ ਕਈ ਰੂਪਾਂ ਵਿੱਚ ਆਪਾਂ ਨੂੰ ਵੇਖਣ ਵਿੱਚ ਮਿਲਦਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ। ਜੇ ਕਿਤੇ ਨਾਨਕ ਦੇ ਕੱਕੇ ਨੂੰ ਔਂਕੜ ਲੱਗੀ ਹੋਵੇ, ਮੈਂ ਗੁਰਬਾਣੀ ਵਿਆਕਰਨ ਮੁਤਾਬਕ ਜੋ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਲਿਖਿਆ ਹੈ ਉਹਨਾਂ ਦੇ ਮੁਤਾਬਕ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰ ਰਿਹਾ। ਜਦੋਂ ਨਾਨਕ ਦੇ ਕੱਕੇ ਨੂੰ ਔਂਕੜ ਆਏਗੀ ਤਾਂ ਗੁਰੂ ਨਾਨਕ ਦੀ ਗੱਲ ਹੋ ਰਹੀ ਹੈ। ਉਹਦੇ ਅਰਥ ਇਹ ਨੇ, ਸਿੰਗੂਲਰ ਹੈ। ਜਦੋਂ ਨਾਨਕ ਦਾ ਕੱਕਾ ਬਿਲਕੁਲ ਮੁਕਤਾ ਹੋਏਗਾ ਫਿਰ ਸੰਬੋਧਨ ਹੈ ਤੇ ਅਰਥ ਹੋਣਗੇ ਹੇ ਨਾਨਕ। ਜਦੋਂ ਨਾਨਕ ਦੇ ਕੱਕੇ ਨੂੰ ਸਿਹਾਰੀ ਲੱਗੀ ਹੋਵੇਗੀ ਤੇ ਅਰਥ ਨੇ ਨਾਨਕ ਨੇ ਨਾਨਕ ਰਾਹੀ ਨਾਨਕ ਦੁਆਰਾ। ਤੇ ਉਚਾਰਨ ਧਿਆਨ ਕਰੀਓ ਸਾਧ ਸੰਗਤ ਜੀ, ਥੋੜਾ ਜਿਹਾ ਬਰੀਕੀ ਵਾਲੀ ਗੱਲ ਹੈ। ਉਚਾਰਨ ਕੀ ਕਰਦੇ ਹਾਂ ਆਪਾਂ? ਨਾਨਕ ਦੇ ਕੱਕੇ ਨੂੰ ਔਂਕੜ ਲੱਗੀ ਹੈ, ਉਚਾਰਨ ਆਪਾਂ ਨਾਨਕ ਹੀ ਕਰਦੇ ਹਾਂ। ਨਾਨਕ ਦਾ ਕੱਕਾ ਬਿਲਕੁਲ ਮੁਕਤਾ ਹੈ, ਕੋਈ ਮਾਤਰਾ ਨਹੀਂ ਲੱਗੀ, ਉਚਾਰਨ ਆਪਾਂ ਨਾਨਕ ਹੀ ਕਰਦੇ ਹਾਂ। ਨਾਨਕ ਦੇ ਕੱਕੇ ਨੂੰ ਸਿਹਾਰੀ ਪਈ ਹੋਈ ਹੈ, ਉਚਾਰਨ ਫਿਰ ਆਪਾਂ ਨਾਨਕ ਹੀ ਕਰਦੇ ਹਾਂ।

ਨਹੀਂ, ਇਹ ਅਰਥਾਤਮਕ ਹੈਗੀਆਂ। ਇਹਨਾਂ ਤੋਂ, ਇਹਨਾਂ ਲੱਗਾ ਮਾਤਰਾ ਤੋਂ ਅਰਥ ਕਲੀਅਰ ਹੁੰਦੇ ਨੇ। ਜਿਵੇਂ ਆਪਾਂ ਭਗਤ ਸ਼ਬਦ ਆਉਂਦਾ ਹੈ, ਪੱਬਾ ਗੱਗਾ ਤੱਤਾ, ਤੇ ਉਚਾਰਨ ਕੀ ਕਰਦੇ ਹਾਂ ਆਪਾਂ ਭਗਤ। ਜੇਕਰ ਭਗਤ ਦੇ ਤੱਤੇ ਨੂੰ ਔਂਕੜ ਪਈ ਹੋਈ ਹੈ ਤਾਂ ਫਿਰ ਇਹ ਸਿੰਗੂਲਰ ਹੈ, ਇੱਕ ਵਚਨ ਹੈ, ਇੱਕ ਭਗਤ ਦੀ ਗੱਲ ਹੋ ਰਹੀ ਹੈ। ਸਿੰਗੂਲਰ ਨਾਊਨ ਮੈਲੇ ਨਾਈਨ, ਇੱਕ ਭਗਤ ਦੀ ਗੱਲ ਹੋ ਰਹੀ ਹੈ ਤਾਂ ਔਂਕੜ ਆਏਗਾ ਥੱਲੇ, ਸਮਝ ਜਾਓ ਵੀ ਇੱਕ ਭਗਤ ਦੀ ਗੱਲ ਹੋ ਰਹੀ ਹੈ। ਜੇਕਰ ਭਗਤ ਪੱਬਾ ਗੱਗਾ ਤੱਤਾ ਤੱਤਾ, ਬਿਲਕੁਲ ਮੁਕਤਾ ਹੈ, ਕੋਈ ਮਾਤਰਾ ਨਹੀਂ ਲੱਗੀ, ਤੇ ਫਿਰ ਬਹੁਤ ਸਾਰੇ ਭਗਤਾਂ ਦੀ ਗੱਲ ਹੋ ਰਹੀ ਹੈ। ਪੱਬਾ ਗੱਗਾ ਤੱਤਾ ਤੱਤੇ ਨੂੰ ਕੋਈ ਮਾਤਰਾ ਨਹੀਂ ਲੱਗੀ, ਭਗਤ ਬਹੁਤ ਸਾਰੇ ਭਗਤਾਂ ਦੀ ਗੱਲ ਹੋ ਰਹੀ ਹੈ। ਪੱਬਾ ਗੱਗਾ ਤੱਤਾ ਤੱਤੇ ਨੂੰ ਸਿਹਾਰੀ, ਤੇ ਉਚਾਰਨ ਫਿਰ ਹੋਈ ਹੈ ਭਗਤ, ਉਚਾਰਨ ਤਾਂ ਆਪਾਂ ਇੱਕੋ ਹੀ ਕਰੀ ਜਾਂਦੇ ਹਾਂ। ਉਸ ਸਿਹਾਰੀ ਦੇ ਅਰਥ ਨਿਕਲਦੇ ਨੇ ਭਗਤਾਂ ਨੇ, ਉਹ ਸੋਰੀ ਭਗਤ ਭਗਤੀ, ਉਸ ਪਰਮਾਤਮਾ ਦੀ ਭਗਤੀ। ਜਦੋਂ ਵੀ ਪੱਬਾ ਗੱਗਾ ਤੱਤਾ ਤੱਤੇ ਨੂੰ ਸਿਹਾਰੀ ਆਏਗੀ ਤੇ ਉਹਦੇ ਅਰਥ ਨੇ, ਭਾਵੇਂ ਉਹ ਜਿੰਨੀ ਵਾਰ ਆਵੇ ਉਹਦੇ ਅਰਥ ਨੇ ਪਰਮਾਤਮਾ ਦੀ ਭਜਨ ਬੰਦਗੀ ਭਗਤੀ, ਤੇ ਪੱਬਾ ਗੱਗਾ ਤੱਤਾ ਤੱਤੇ ਨੂੰ ਬਿਹਾਰੀ ਭਗਤੀ, ਭਗਤਾਂ ਨੇ ਭਗਤਾਂ ਰਾਹੀਂ ਭਗਤਾਂ ਦੁਆਰਾ। ਬੜੀ ਕਮਾਲ ਦੀ ਗੱਲ, ਕਮਾਲ ਦੀ ਬਣਤਰ ਗੁਰਬਾਣੀ ਦੀ। ਸਾਧ ਸੰਗਤ ਜੀ, ਅਥਾ ਸਮੁੰਦਰ ਹੈ ਗੁਰਬਾਣੀ, ਜਿੰਨਾ ਗਿਆਨ ਹਾਸਲ ਕਰ ਲਈਏ ਉਨਾ ਹੀ ਘੱਟ ਹੈ, ਘੱਟ ਹੀ ਲੱਗੀ ਜਾਂਦਾ ਬੰਦੇ ਨੂੰ, ਘੱਟ ਹੀ ਲੱਗੀ ਜਾਂਦਾ। ਵੱਡੇ ਵੱਡੇ ਗਿਆਨੀਆਂ ਨੂੰ ਵੀ ਜਦੋਂ ਗਿਆਨ ਹਾਸਲ ਕਰਦੇ ਨੇ ਉਹਨਾਂ ਨੂੰ ਵੀ ਗਿਆਨ ਘੱਟ ਲੱਗਦਾ। ਜਿਹੜੇ ਬਹੁਤ ਸੋਹਣੇ ਵਕਤਾ ਨੇ, ਬਹੁਤ ਸੋਹਣੇ ਪ੍ਰਚਾਰਕ, ਉੱਚ ਦਰਜੇ ਦੇ ਪ੍ਰਚਾਰਕ, ਕਿਉਂਕਿ ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਸਮਝਦਿਆਂ ਸਮਝਦਿਆਂ ਇਹ ਗੱਲ ਸਾਹਮਣੇ ਆਉਂਦੀ ਹੈ ਨਿਕਲ ਕੇ ਕਿ ਮੈਂ ਕੁਝ ਵੀ ਨਹੀਂ ਜਾਣਿਆ, ਮੈਂ ਕੁਝ ਵੀ ਨਹੀਂ ਜਾਣਿਆ ਅਜੇ। ਅਥਾ ਸਮੁੰਦਰ ਹੈ ਗੁਰਬਾਣੀ, ਰਤਨਾਂ ਨਾਲ ਪਈ ਪਈ ਹੈ। ਗੁਰਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ, ਰਤਨਾਂ ਨਾਲ ਹੀਰਿਆਂ ਨਾਲ ਬਿਲਕੁਲ ਗੁਰੂ ਗ੍ਰੰਥ ਸਾਹਿਬ ਜੀ ਦੇ ਭਰੇ ਪਏ ਨੇ, ਭਰਪੂਰ ਨੇ, ਨੱਕੋ ਨੱਕ ਨੇ। ਖੋਜ ਲਓ ਪਿਆਰਿਓ, ਇਸ ਪਾਵਨ ਅਸਥਾਨ ਤੇ ਬੜੀ ਕਿਰਪਾ ਹੈ ਮਹਾਰਾਜ ਦੀ, ਬਹੁਤ ਕਿਰਪਾ। ਨਿੱਤਾ ਪ੍ਰਤੀ ਇੱਕ ਲੰਮੇ ਸਮੇਂ ਤੱਕ ਦੀਵਾਨ ਸਜਦੇ ਨੇ, ਤੇ ਪ੍ਰਚਾਰ ਵੀ ਤਕਰੀਬਨ ਪੌਣਾ ਘੰਟਾ, ਪੌਣਾ ਘੰਟਾ ਸਵੇਰੇ ਤੇ ਪੌਣਾ ਘੰਟਾ ਸ਼ਾਮ ਨੂੰ, ਇਹ ਤਾਂ ਕਥਾ ਹੀ ਹੁੰਦੀ ਹੈ, ਤੇ ਕੀਰਤਨ ਵੀ ਪਾਠ ਵੀ। ਤੁਸੀਂ ਬੜੀ ਕਿਰਪਾ ਮਹਾਰਾਜ ਦੀ, ਪਰ ਜਦੋਂ ਜਦੋਂ ਵੀ ਜਿੰਨਾ ਵੀ ਗੁਰਬਾਣੀ ਨੂੰ ਪੜ੍ਹਦੇ ਜਾਈਏ ਸੁਣਦੇ ਜਾਈਏ, ਮਨ ਕਹਿੰਦਾ ਮਨਾ ਹੋਰ ਗਿਆਨ ਲੈ ਲੈ, ਹੋਰ ਗਿਆਨ ਲੈ ਲੈ ਗੁਰੂ ਗ੍ਰੰਥ ਸਾਹਿਬ ਜੀ ਦਾ, ਹੋਰ ਗਿਆਨ ਲੈ ਲੈ, ਅਜੇ ਕੁਝ ਵੀ ਨਹੀਂ ਜਾਣਿਆ। ਹਾਂ ਇੱਕ ਗੱਲ ਹੈ, ਜਿਹੜਾ ਕਹੇ ਨਾ ਵੀ ਮੈਂ ਸਭ ਕੁਝ ਜਾਣ ਗਿਆ, ਫਿਰ ਸਮਝ ਲਓ ਵੀ ਇਹਨੇ ਕੁਝ ਵੀ ਨਹੀਂ ਜਾਣਿਆ। ਜਿਹੜਾ ਕਹੇ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਮੈਂ ਤਾਂ ਸਭ ਕੁਝ ਜਾਣ ਲਿਆ, ਫਿਰ ਸਮਝ ਲਓ ਵੀ ਇਹਨੇ ਕੁਝ ਵੀ ਨਹੀਂ ਜਾਣਿਆ। ਜਿਹੜਾ ਬੰਦਾ ਜਾਣ ਲਏਗਾ ਉਹ ਇਹ ਕਹਿ ਹੀ ਨਹੀਂ ਸਕਦਾ, ਉਹਦੀ ਰਸਨਾ ਕਹਿ ਹੀ ਨਹੀਂ ਸਕਦੀ, ਨਹੀਂ ਕਹੇਗੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਗੁਰਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਕਹਿਣ ਲੱਗੇ ਢਾਹੇ ਉਸਾਰੇ ਹੁਕਮ ਸੰਭਾਵੈ, ਹੁਕਮੋ ਵਰਤੈ ਜੋ ਤਿਸ ਭਾਵੈ। ਨਾਨਕ ਹੁਕਮ ਨਾ ਚੱਲਈ ਨਹੀਂ ਚੱਲਦਾ, ਉਸ ਪਰਮਾਤਮਾ ਦੇ ਸਾਹਮਣੇ ਨਹੀਂ ਚੱਲਦਾ। ਭਾਵੇਂ ਜਿੰਨਾ ਮਰਜ਼ੀ ਕੋਈ ਵੱਡਾ ਪੈਸੇ ਵਾਲਾ ਹੋਵੇ, ਜਿੰਨਾ ਮਰਜ਼ੀ ਬਲਸਾਲੀ ਹੋਵੇ, ਹੋਰ ਆਪਾਂ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛ ਲੈਂਦੇ ਹਾਂ, ਸਤਿਗੁਰੂ ਜੀ ਤੁਸੀਂ ਵੀ ਦੱਸੋ। ਕਈ ਵਾਰ ਨਾ ਮਨੁੱਖ
अपने ज्ञान दा, पैसे दा, नाम दा, सोरत दा, पदवी दा बड़ा हंकार चुकी फिरी जांदा। ते तुसी जरा थोड़ा जा खुलासा करके दस दे उन्ना वास्ते। ते गुरदेव कहंदे ने जे जुग चारे आर जा होर दसोनी होए नवा खंडा विच जानी है नाल चलै सब कोए चंगा नाव रखाए कै जस कीरत जगले जे तिस नदर ना आवई

ਇੰਨੀ ਉਮਰ ਹੁੰਦੀ ਨਹੀਂ ਕਿਸੇ ਦੀ, ਚਾਰ ਯੁਗਾਂ ਜਿੰਨੀ ਹੋ ਜਾਏਗੀ ਕਿਸੇ ਦੀ ਉਮਰ, ਜੀਜੇਗਾ ਕੋਈ ਬੰਦਾ ਚਾਰ ਯੁਗਾਂ ਤੱਕ ਨਹੀਂ ਜੀਉਂਦਾ, ਬਹੁਤ ਲੰਬਾ ਸਮਾਂ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਅਸੀਂ ਮੰਨ ਲੈਂਦੇ ਹਾਂ, ਹੁੰਦੀ ਨਹੀਂ ਵੈਸੇ ਕਿਸੇ ਦੀ ਉਮਰ, ਚਾਰ ਯੁਗਾਂ ਜਿੰਨੀ ਉਮਰ ਹੁੰਦੀ ਨਹੀਂ, ਪਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਕਹਿਣ ਲੱਗੇ ਅਸੀਂ ਮੰਨ ਲੈਂਦੇ ਵੀ ਕਿਸੇ ਬੰਦੇ ਦੀ ਹੋ ਵੀ ਜਾਵੇ, ਜੇ ਯੁਗ ਚਾਰੇ ਆਰ ਜਾ ਇੱਥੇ ਹੀ ਬਸ ਨਹੀਂ, ਹੋਰ ਦਸੂਣੀ ਹੋਏ। ਦਸੂਣੀ ਦਾ ਭਾਵ ਹੈ ਦਸ ਗੁਣੀ, ਦਸ ਗੁਣੀ ਲਾ ਲਓ ਤੁਸੀਂ ਵੀ ਚਾਰ ਨੂੰ ਦਸ ਤੋਂ ਗੁਣਾ ਕਰ ਲਓ, ਸਿੱਧੇ ਚਾਲੀ ਯੁੱਗ ਹੋ ਗਏ। ਕਿਸੇ ਮਨੁੱਖ ਦੀ ਉਮਰ ਚਾਲੀ ਯੁਗਾਂ ਜਿੰਨੀ ਹੋ ਜਾਵੇ, ਹੁਣ ਥੋੜਾ ਜਿਹਾ ਆਪ ਸੋਚ ਲਓ, ਤੁਸੀਂ ਸਾਰੇ ਪੜ੍ਹੇ ਲਿਖੇ ਬੈਠੇ ਹੋ ਵੀ ਕਿਸੇ ਬੰਦੇ ਦੀ ਉਮਰ ਹੋਏਗੀ ਚਾਲੀ ਯੁਗਾਂ ਜਿੰਨੀ? ਨਹੀਂ ਹੋਏਗੀ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਅਸੀਂ ਮੰਨ ਲੈਂਦੇ ਹਾਂ, ਚਲੋ ਮੰਨਣ 'ਚ ਕੀ ਜਾਂਦਾ ਹੈ, ਮੰਨ ਲੈਂਦੇ ਹਾਂ। ਜੇ ਯੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀ ਹੈ। ਨਵਾਂ ਖੰਡਾ ਦਾ ਭਾਵ ਹੈ ਇਸ ਸ੍ਰਿਸ਼ਟੀ ਦੇ ਨੌ ਖੰਡ ਨੇ, ਨੌ ਹੀ ਵੱਡੇ ਹਿੱਸੇ ਨੇ, ਭਾਵ ਸਾਰੀ ਸ੍ਰਿਸ਼ਟੀ। ਨਵਾਂ ਖੰਡਾਂ ਵਿੱਚ ਜਾਣੀ ਹੈ, ਸਾਰੀ ਸ੍ਰਿਸ਼ਟੀ ਵਿੱਚ ਉਸ ਮਨੁੱਖ ਨੂੰ ਸਾਰੀ ਦੁਨੀਆਂ ਜਾਣਦੀ ਹੋਵੇ, ਸਾਰੀ ਦੁਨੀਆਂ ਹੋਵੇ ਜਾਣਦੀ ਹੋਵੇ, ਨਾਲ ਚੱਲੇ ਸਭ ਕੋਏ, ਸਾਰੇ ਉਹਦੇ ਪਿੱਛੇ ਤੁਰਦੇ ਹੋਣ, ਉਹ ਬੰਦਾ ਅੱਗੇ ਚੱਲੇ ਤੇ ਸਾਰੀ ਦੁਨੀਆਂ ਉਹਦੇ ਪਿੱਛੇ ਲੱਗੂ ਹੋਵੇ, ਪਿੱਛੇ ਚੱਲਦੀ ਹੋਵੇ, ਭਾਉ ਉਹਦੇ ਕਹੇ ਮੁਤਾਬਕ ਤੁਰਦੀ ਹੋਵੇ। ਚੰਗਾ ਨਾਂ ਉਹ ਰੱਖਾ ਏ ਕਹਿ, ਉਹ ਆਪਣਾ ਨਾਮਣਾ ਚੰਗਾ ਖੱਟ ਲਏ, ਸਹੁਰਤ ਖੱਟ ਲਏ ਦੁਨੀਆਂ ਦੀ, ਜਸ ਕੀਰਤ ਜਗ ਲਏ, ਸਾਰੇ ਸੰਸਾਰ ਦੀ ਬੜਿਆਈ ਹਾਸਲ ਕਰ ਲਏ। ਵੈਸੇ ਤਾਂ ਸਾਰਾ ਸੰਸਾਰ ਕਿਸੇ ਦੀ ਬੜਿਆਈ ਕਰਦਾ ਨਹੀਂ, ਕਿਉਂਕਿ ਪੋਜੀਸ਼ਨ ਅਪੋਜੀਸ਼ਨ ਸਭ ਜਗ੍ਹਾ ਹੁੰਦੇ ਨੇ, ਜਿੱਥੇ ਮਿੱਤਰ ਹੁੰਦੇ ਨੇ ਉੱਥੇ ਦੁਸ਼ਮਣ ਵੀ ਹੁੰਦੇ ਨੇ ਬੰਦੇ ਦੇ, ਜ਼ਿਆਦਾ ਮਿੱਤਰ ਹੁੰਦੇ ਨੇ ਤਾਂ ਥੋੜ੍ਹੇ ਬਹੁਤ ਦੁਸ਼ਮਣ ਵੀ ਹੁੰਦੇ ਨੇ ਕੁਝ ਇੱਕ, ਪਰ ਹੁੰਦੇ ਨੇ। ਪਰ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਕਹਿਣ ਲੱਗੇ ਨਾਲ

ਕਿ ਉਹ ਕਿਹੜੀ ਨਜ਼ਰ ਹੈ? ਉਹ ਹੈ ਪਰਮਾਤਮਾ ਦੀ ਮਿਹਰ ਭਰੀ ਨਜ਼ਰ, ਮਿਹਰ ਭਰੀ ਨਜ਼ਰ। ਜੇ ਕਿਤੇ ਉਹ ਮਨੁੱਖ ਪਰਮਾਤਮਾ ਦੀ ਮਿਹਰ ਦੀ ਨਜ਼ਰ ਹੇਠ ਨਹੀਂ ਆਉਂਦਾ ਤਾਂ ਬਾਤ ਨਾ ਪੁੱਛੇ ਕਿ ਕਹਿਣ ਲੱਗੇ ਇਵੇਂ ਮੰਨੋ ਕਿ ਉਹ ਮਨੁੱਖ ਇਸ ਤਰ੍ਹਾਂ ਹੈ ਕਿ ਉਹਦੀ ਕੋਈ ਗੱਲ ਪੁੱਛਣ ਵਾਲਾ ਵੀ ਨਹੀਂ ਹੈ। ਤੇ ਦੋਸ਼ ਕੀ ਉਸ ਤੇ ਲਾਇਆ ਜਾਂਦਾ? ਕਿਉਂਕਿ ਉਹ ਪਰਮਾਤਮਾ ਨੂੰ ਤਾਂ ਭੁੱਲ ਜਾਂਦਾ ਇਹੋ ਜਿਹਾ ਬੰਦਾ, ਪਰਮਾਤਮਾ ਨਹੀਂ ਉਸਨੂੰ ਚੇਤੇ ਰਹਿੰਦਾ, ਫਿਰ ਹੰਕਾਰਿਆ ਜਾਂਦਾ। ਕੀਟਾਂ ਅੰਦਰ ਕੀਟ ਘਰ ਦੋਸ਼ੀ, ਦੋਸ਼ ਧਰੇ ਉਹਦੇ ਮੱਥੇ ਤੇ। ਵਾਹਿਗੁਰੂ ਜੀ ਦੋਸ਼ ਲਾਉਂਦੇ ਨੇ, ਦੋਸ਼ ਕਿਸ ਚੀਜ਼ ਦਾ ਲਾਉਂਦੇ ਨੇ? ਵੀ ਤੈਨੂੰ ਜਿਹੜੇ ਕੀਮਤੀ ਸਵਾਸ ਦਿੱਤੇ ਸੀ ਇਹ ਤਾਂ ਚੰਗੇ ਕੰਮਾਂ ਵਾਸਤੇ ਦਿੱਤੇ ਸੀ, ਭਜਨ ਬੰਦਗੀ ਵਾਸਤੇ ਦਿੱਤੇ ਸੀ, ਲੋਕਾਂ ਦਾ ਭਲਾ ਕਰਨ ਵਾਸਤੇ ਦਿੱਤੇ ਸੀ, ਤੇ ਤੂੰ ਤਾਂ ਹੰਕਾਰ ਚ ਹੀ ਬਤੀਤ ਕਰਦਾ ਰਿਹਾ ਸਾਰੇ ਉਮਰ। ਤੇਰਾ ਤਾਂ ਹੰਕਾਰ ਹੀ ਬੇਕਾਬੂ ਹੋਇਆ ਰਿਹਾ, ਤੂੰ ਤਾਂ ਪਾਪ ਹੀ ਕਮਾਉਂਦਾ ਰਿਹਾ। ਕਿਉਂਕਿ ਹੰਕਾਰਿਆ ਬੰਦਾ ਪਾਪ ਕਰਨ ਤੋਂ ਸੰਕੋਚ ਨਹੀਂ ਕਰਦਾ। ਕੀਟਾਂ ਅੰਦਰ ਕੀਟ ਕਰ ਦੋਸੀ, ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੇ। ਦੁਨੀਆਂ ਦੇ ਲੋਕੋ ਸੁਣ ਲਓ, ਉਹ ਪਰਮਾਤਮਾ ਇੰਨਾ ਮਹਾਨ ਹੈ ਕਿ ਨਿਰਗੁਣੀਆਂ ਦੇ ਅੰਦਰ ਉਹ ਗੁਣ ਪੈਦਾ ਕਰ ਦਿੰਦਾ, ਗੁਣ ਭਰ ਦਿੰਦਾ ਹੈ। ਤੇ ਸਤਿਗੁਰੂ ਜੀ ਕਿਹੜੀ ਕਸਰ ਛੱਡਦੇ ਨੇ? ਪੰਜੋ ਖਰੇਦੀ ਸਾਖੀ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਲਾਲ ਚੰਦ ਪੰਡਤ ਨੂੰ ਉੱਥੇ ਉਹਦੀ ਹਉਮੈ ਚੂਰ ਚੂਰ ਕੀਤੀ ਗੁਰਦੇਵ ਪਾਤਸ਼ਾਹ ਜੀ ਨੇ, ਸਾਰੀ ਸਾਖੀ ਤੁਸੀਂ ਸੁਣੀ ਆ। ਗੁਰਦੇਵ ਪਾਤਸ਼ਾਹ ਬਾਲਾ ਪ੍ਰੀਤਮ ਜਦੋਂ ਜਾ ਰਹੇ ਨੇ ਦਿੱਲੀ ਵੱਲ, ਅੰਬਾਲੇ ਦੇ ਕੋਲ ਪੰਜੋ ਖਰਾ ਸਾਹਿਬ ਪਹੁੰਚੇ ਨੇ, ਸਿੱਖ ਸੰਗਤ ਕੁਝ ਨਾਲ ਹੈ, ਮਾਤਾ ਜੀ ਨਾਲ ਨੇ। ਜਦੋਂ ਸੰਗਤ ਦਾ ਇਕੱਠ ਹੋਇਆ ਉੱਥੇ ਇੱਕ ਲਾਲ ਚੰਦ ਪੰਡਿਤ

ਮੇਰੀ ਲਾਲਸਾ ਇਹ ਹੁੰਦੀ ਹੈ ਵੀ ਮੈਂ ਦੂਜਿਆਂ ਨੂੰ ਹਰਾ ਦੇਵਾਂ, ਫਿਰ ਮੇਰੀ ਬੜੀ ਤਾਰੀਫ ਹੋਵੇਗੀ। ਜੇ ਕਿਤੇ ਕਿਤਾਬੀ ਗਿਆਨ ਵਿੱਚ ਉਹ ਕਿਸੇ ਨੂੰ ਹਰਾ ਦੇ, ਉਹ ਫਿਰ ਬੜਾ ਖੁਸ਼ ਹੁੰਦਾ ਹੈ, ਬਹੁਤ ਖੁਸ਼ ਹੁੰਦਾ ਹੈ, ਬਹੁਤ ਖੁਸ਼ ਹੁੰਦਾ ਹੈ ਵੀ ਮੈਂ ਇਸ ਨੂੰ ਹਰਾ ਦਿੱਤਾ। ਇਸ ਲਾਲ ਚੰਦ ਪੰਡਿਤ ਦਾ ਵੀ ਇਹੀ ਹਾਲ ਸੀ। ਇਹਨੂੰ ਕਿਤਾਬੀ ਗਿਆਨ ਬੜਾ ਹਾਸਲ ਸੀ ਪਰ ਪਰਮਾਤਮਾ ਨਾਲ ਉਹ ਟੁੱਟਿਆ, ਬਿਲਕੁਲ ਟੁੱਟਿਆ ਹੋਇਆ ਸੀ, ਹੰਕਾਰ ਚੜਿਆ ਹੋਇਆ। ਜਦੋਂ ਇਹਨੇ ਦੇਖਿਆ ਤੇ ਇਹ ਕਿਸੇ ਨੂੰ ਪੁੱਛਦੇ ਵੀ ਕੀ ਗੱਲ, ਇੱਥੇ ਇੰਨੀ ਭੀੜ ਕਿਉਂ ਲੱਗੀ ਹੈ ਲੋਕਾਂ ਦੀ। ਕਿਸੇ ਨੇ ਦੱਸ ਪਾ ਦਿੱਤੀ ਵੀ ਇੱਥੇ ਗੁਰੂ ਹਰਕਿਸ਼ਨ ਸਾਹਿਬ ਸੱਚੇ ਪਾਤਸ਼ਾਹ ਆਏ ਹੋਏ ਨੇ, ਉਹਨਾਂ ਦੇ ਦਰਸ਼ਨਾਂ ਨੂੰ ਇਹ ਸੰਗਤ ਆਈ ਹੋਈ ਹੈ। ਹੁਣ ਇਹਦੀ ਆਪਣੇ ਇਲਾਕੇ 'ਚ ਵਧੀਆ ਗੱਲ ਬਣੀ ਹੋਈ ਸੀ, ਇਹਨੂੰ ਤਾਂ ਬੜੀ ਪਰੇਸ਼ਾਨੀ ਹੋਈ ਵੀ ਇੰਨੀ ਸੰਗਤ ਤਾਂ ਕਦੇ ਮੇਰੇ ਕੋਲ ਵੀ ਇਕੱਠੀ ਨਾ ਹੋਈ। ਜਿੰਨੇ ਗੁਰੂ ਹਰਕਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿ ਰਹੇ ਤਾਂ ਸੰਗਤ, ਉਹਨਾਂ ਦੇ ਦਰਸ਼ਨਾਂ ਨੂੰ ਸੰਗਤ ਆਈਆਂ ਨੇ। ਇਹਦਾ ਹੰਕਾਰ ਹੋਰ ਉਬਲਿਆ ਤੇ ਕੋਲ ਜਾ ਕੇ ਫਿਰ ਪੁੱਛਿਆ ਤੇ ਸਤਿਗੁਰੂ ਜੀ ਨੂੰ ਕਹਿੰਦਾ ਹੰਕਾਰਿਆ ਹੋਇਆ, ਕਹਿਣ ਲੱਗੇ ਕ੍ਰਿਸ਼ਨ ਨੇ ਤਾਂ ਗੀਤਾ ਰਚੀ ਸੀ ਤੇ ਤੁਸੀਂ ਤਾਂ ਆਪਣੇ ਨਾਮ ਦੇ ਅੱਗੇ ਹਾਰ ਹੋਰ ਲਗਾ ਲਿਆ ਤੇ ਤੁਸੀਂ ਗੀਤਾਂ ਦੇ ਸਲੋਕਾਂ ਦੇ ਅਰਥ ਕਰੋਗੇ। ਛੋਟੀ ਉਮਰ ਦੇਖ ਕੇ ਪਾਤਸ਼ਾਹ ਜੀ ਦੀ ਇਹ ਹੰਕਾਰਿਆ ਬੜਾ ਬੋਲਾ। ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਕਹਿਣ ਲੱਗੇ ਨਹੀਂ, ਇੱਕ ਵਾਰ ਤਾਂ ਇਹਨੂੰ ਬੜੀ ਖੁਸ਼ੀ ਹੋਈ ਵੀ ਇਹਨਾਂ ਨੂੰ ਨਹੀਂ ਅਰਥ ਆਉਂਦੇ, ਮੇਰੀ ਜਿੱਤ ਹੋ ਜਾਏਗੀ। ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਅਸੀਂ ਨਹੀਂ ਅਰਥ ਕਰਨੇ। ਇੱਕਦਮ ਇਸ ਨੂੰ ਖੁਸ਼ੀ ਪੈਦਾ ਹੋਈ ਵੀ ਇਹਨਾਂ ਨੇ ਨਹੀਂ ਕਰਨੇ ਅਰਥ, ਇਹਨਾਂ ਨੂੰ ਆਉਂਦੇ ਹੀ ਨਹੀਂ। ਪਰ ਜਦੋਂ ਗੁਰਦੇਵ ਪਾਤਸ਼ਾਹ ਜੀ ਨੇ ਆਖਿਆ, ਕਹਿਣ ਲੱਗੇ ਜਿਸ ਨੂੰ ਵੀ ਤੂੰ ਲੈ ਕੇ ਆ ਜਾਏਗਾ ਗੀਤਾ ਦੇ ਸਲੋਕਾਂ ਦੇ ਅਰਥ ਉਹੀ ਕਰ ਦਏਗਾ, ਜਿਸ ਨੂੰ ਵੀ ਤੂੰ ਲਿਆਏਗਾ। ਫਿਰ ਇਹਨੂੰ ਭਾਜੜਾ ਪਈਆਂ, ਇਹ ਸ਼ਜੂਚੀ ਵਰਜੀ ਨੂੰ ਲੈ ਕੇ ਆਇਆ। ਕਹਿਣ ਲੱਗੇ ਮੈਂ ਦੇਖਾਂਗਾ ਇਹਨਾਂ ਤੋਂ ਕਿਵੇਂ ਅਰਥ ਕਰਾਉਣਗੇ, ਇਹਨਾਂ ਨੂੰ ਤਾਂ ਪੜ੍ਹਨਾ ਹੀ ਨਹੀਂ ਆਉਂਦਾ। ਪਰ ਸਾਧ ਸੰਗਤ ਜੀ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚਿੱਤਾ, ਪਿੰਗੁਲ ਪਰਬਤ ਪਾਰ ਪਰੇ ਖਲ ਚਤੁਰ ਕੀਤਾ। ਜਿਹੜੇ ਬਿਲਕੁਲ ਮੂਰਖ ਹੁੰਦੇ ਨੇ, ਜਿਹਨਾਂ ਨੂੰ ਕੱਖ ਵੀ ਨਹੀਂ ਆਉਂਦਾ, ਸੱਚ ਜਾਣੀਓ ਗੁਰੂ ਦੀ ਸ਼ਰਨ ਵਿੱਚ ਉਹ ਆ ਜਾਣ ਤੇ ਗੁਰੂ ਸਿਰਫ ਉਹਨਾਂ ਨੂੰ ਇੱਕ ਮਿਹਰ ਭਰੀ ਨਜ਼ਰ ਨਾਲ ਵੇਖ ਲੈਣ ਤੇ ਸੱਚ ਜਾਣੀਓ ਮੂਰਖ ਜਿਹੜੇ ਬਿਲਕੁਲ ਮਹਾਂਮੂਰਖ ਨੇ ਉਹ ਵੀ ਸੋਹਣੇ ਵਕਤਾ ਬਣ ਜਾਂਦੇ ਨੇ। ਇਹ ਗੁਰੂ ਦੀ ਮਿਹਰ ਭਰੀ ਨਜ਼ਰ ਦੀ ਉਪਮਾ ਹੈ, ਇੰਨੀ ਕੀਮਤ ਹੈ ਗੁਰੂ ਦੀ ਮਿਹਰ ਭਰੀ ਨਜ਼ਰ ਦੀ। ਬਾਲਾ ਪ੍ਰੀਤਮ ਜੀ ਦੇ ਕੋਲ ਉਸਨੂੰ ਇਹ ਲੈ ਕੇ ਆਇਆ। ਗੁਰਦੇਵ ਪਾਤਸ਼ਾਹ ਜੀ ਨੇ, ਬਾਲਾ ਪ੍ਰੀਤਮ ਜੀ ਨੇ ਇੱਕ ਮੇਰ ਭਰੀ ਨਜ਼ਰ ਉਸ ਛੱਜੂ ਝੀਵਰ ਨੂੰ ਦੇਖਿਆ, ਬਸ ਨੱਕੋ ਨੱਕ ਗੁਣਾਂ ਨਾਲ ਭਰਪੂਰ ਕਰ ਦਿੱਤਾ। ਇਹ ਲਾਲ ਚੰਦ ਪੰਡਿਤ ਇਹ ਸਲੋਕ ਉਚਾਰੇ ਤੇ ਛੱਜੂ ਜੀ ਬੜੇ ਸੋਹਣੇ ਢੰਗ ਨਾਲ ਉਹ ਅਰਥ ਕਰ ਰਹੇ ਨੇ। ਇਤਿਹਾਸਕਾਰ ਲਿਖਦੇ ਨੇ, ਕਹਿਣ ਲੱਗੇ ਅੱਜ ਇਸਦਾ ਹੰਕਾਰ ਚੋਰ ਚੋਰ ਹੋ ਗਿਆ, ਇਹ ਬਾਲਾ ਪ੍ਰੀਤਮ ਜੀ ਦੇ ਚਰਨਾਂ 'ਚ ਢਹਿ ਪਿਆ। ਸਤਿਗੁਰੂ ਜਿੰਨਾ ਮਾਣ ਹੰਕਾਰ ਕਿਤਾਬੀ ਗਿਆਨ ਦਾ ਮੈਂ ਚੁੱਕੀ ਫਿਰਦਾ ਸੀ, ਅੱਜ ਉਹ ਮੇਰਾ ਸਾਰਾ ਹੰਕਾਰ ਢਹਿ ਢੇਰੀ ਹੋ ਗਿਆ, ਬਸ ਮੈਨੂੰ ਬਖਸ਼ ਦਿਓ ਤੇ ਮੇਰੇ 'ਤੇ ਵੀ ਇਹ ਕਿਰਪਾ ਕਰ ਦਿਓ। ਜਿਹੜੀ ਕਿਰਪਾ ਤੁਸੀਂ ਛੱਜੂ ਝੀਵਰ 'ਤੇ ਕੀਤੀ ਹੈ, ਇਹ ਤੁਸੀਂ ਮੇਰ ਦੀ ਨਜ਼ਰ ਤੁਸੀਂ ਕਿਤੇ ਮੇਰੇ 'ਤੇ ਵੀ ਕਰ ਦਿਓ, ਇਹ ਕਿਰਪਾ ਮੇਰੇ 'ਤੇ ਵੀ ਕਰ ਦਿਓ। ਸਾਧ ਸੰਗਤ ਜੀ, ਅਸੀਂ ਸਾਰੇ ਹੀ ਮੰਗ ਕਰ ਲਈਏ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਅਸੀਂ ਵੀ ਕੁਝ ਨਹੀਂ ਜਾਣਦੇ। ਬਾਲਾ ਪ੍ਰੀਤਮ ਜੀ, ਜਿਸ ਮਿਹਰ ਭਰੀ ਨਜ਼ਰ ਨਾਲ ਤੁਸੀਂ ਛੱਜੂ ਝੀਵਰ ਨੂੰ ਦੇਖਿਆ ਸੀ, ਕਿਤੇ ਕਿਰਪਾ ਕਰ ਦਿਓ, ਤੁਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਵਿਰਾਜਮਾਨ ਹੋ।

ਤੁਸੀਂ ਕਿਰਪਾ ਕਰਕੇ ਸਾਨੂੰ ਸਾਰਿਆਂ ਨੂੰ ਉਸ ਮਿਹਰ ਭਰੀ ਨਜ਼ਰ ਨਾਲ ਇੱਕ ਵਾਰ ਤੱਕ ਲਓ, ਇੱਕ ਵਾਰ ਦੇਖ ਲਓ, ਕਿਤੇ ਅਸੀਂ ਵੀ ਗੁਣ ਵਾਲੇ ਬਣ ਸਕੀਏ। ਤੇ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ, ਪਿਆਰਿਓ ਜੇ ਗੁਣ ਹੋਣ ਨਾ, ਵਾਹਿਗੁਰੂ ਗੁਣ ਦੇਦਾ ਤਾਂ ਹੰਕਾਰ ਨਹੀਂ ਕਰਨਾ, ਉਹਦਾ ਸ਼ੁਕਰਾਨਾ ਕਰੀਏ। ਜੇ ਵਾਹਿਗੁਰੂ ਜੀ ਚੰਗੀ ਸਿਹਤ ਦੇਣ ਤਾਂ ਉਹਦਾ ਹੰਕਾਰ ਨਹੀਂ, ਉਹਦਾ ਸ਼ੁਕਰਾਨਾ ਕਰੀਏ। ਜੇ ਵਾਹਿਗੁਰੂ ਜੀ ਸੋਹਣਾ ਘਰ ਦੇਣ, ਸ਼ੁਕਰਾਨਾ ਕਰੀਏ, ਹੰਕਾਰ ਨਹੀਂ, ਕਿਉਂਕਿ ਨਿਰੰਕਾਰ ਨੂੰ ਹੰਕਾਰ ਨਹੀਂ ਪਾਉਂਦਾ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ, ਦੋਨੋਂ ਇੱਕ ਜਗ੍ਹਾ ਨਹੀਂ ਰਹਿ ਸਕਦੇ। ਹਉਮੈ ਦੇ ਅਧੀਨ ਹੋਇਆ ਬੰਦਾ ਨਾਮ ਨਹੀਂ ਜਪ ਸਕਦਾ, ਤੇ ਜਿਹੜਾ ਨਾਮ ਦਾ ਰਸੀਆ ਹੋਵੇ, ਫਿਰ ਮੈਂ ਥੋੜਾ ਜਿਹਾ ਹੋਰ ਖੁਲਾਸਾ ਕਰ ਦੇਵਾਂ, ਕਿਤੇ ਦਿਖਾਵਾ ਨਾ ਹੋਵੇ, ਬਾਹਰਲੀ ਦਿਖਾਵਾ ਨਾ ਹੋਵੇ ਬੰਦੇ ਦਾ, ਕਿਤੇ ਅੰਦਰੋਂ ਜੁੜਿਆ ਹੋਵੇ, ਅੰਦਰੋਂ ਜੁੜਿਆ ਹੋਇਆ ਹੋਵੇ, ਉਸਦੇ ਅੰਦਰ ਹੰਕਾਰ ਨਹੀਂ ਰਹਿੰਦਾ, ਨਹੀਂ ਸਤਿਗੁਰੂ ਰਹਿਣ ਦਿੰਦੇ। ਇਹ ਬਾਣੀ ਉਸ ਹੰਕਾਰ ਨੂੰ ਕੱਢ ਕੱਢ ਕੇ ਬਾਹਰ ਕਰ ਦਿੰਦੀ ਹੈ, ਬਾਹਰ ਕਰ ਦਿੰਦੀ ਹੈ, ਉਸਦੇ ਅੰਦਰ ਨਿਮਰਤਾ ਦਾ ਗੁਣ ਭਰ ਦਿੰਦੀ ਹੈ। ਜਿਹੜੇ ਰੱਬੀ ਗੁਣ ਨੇ, ਸਤ ਸੰਤੋਖ ਦਇਆ ਧਰਮ ਧੀਰਜ ਦਾ ਧਾਰਨੀ ਬਣ ਜਾਂਦਾ ਹੈ, ਉਹ ਕਹਿੰਦਾ ਮੈਂ ਹਉਮੈ ਕਰਕੇ ਕੀ ਕਰਨਾ, ਮੇਰੇ ਕੋਲ ਹੈ ਹੀ ਕੀ, ਮੇਰਾ

0: ਤਾਂ ਤੇਰੇ ਅੱਗੇ ਰੱਖ ਦਈਏ ਤੇ ਫਿਰ ਪਿੱਛੇ ਕਿਹੜੀ ਸਹਿਨ ਉਹ ਆਪਣੀ ਅੱਖਾਂ। ਮੈਨੂੰ ਤਾਂ ਮੇਰਾ ਕੁਝ ਲੱਗਦਾ ਹੀ ਨਹੀਂ ਤਾਂ ਜਾ ਕੇ ਸਮਝ ਆਉਂਦੀ ਹੈ, ਨਹੀਂ ਤਾਂ ਸੱਚ ਜਾਣੀਓ ਸਾਧ ਸੰਗਤ ਜੀ, ਬੰਦਾ ਮੈਂ ਤੇ ਮੇਰੇ ਤੋਂ ਬਾਹਰ ਨਹੀਂ ਆਉਂਦਾ। ਪਿਆਰਿਆ, ਜਦੋਂ ਤੱਕ ਤੂੰ ਮੈਂ ਤੇ ਮੇਰੇ ਤੋਂ ਬਾਹਰ ਨਹੀਂ ਆਏਗਾ ਨਾ, ਉਦੋਂ ਤੱਕ ਅੰਦਰ ਦੀ ਅਵਸਥਾ ਤੇਰੀ ਭਟਕਾਓ ਵਿੱਚ ਹੀ ਰਹੇਗੀ, ਉਦੋਂ ਤੱਕ ਤੇਰਾ ਅੰਦਰ ਨਹੀਂ ਸਮਰ ਸਕਦਾ, ਬਾਹਰ ਹੋ ਸਕਦਾ ਸ਼ਾਇਦ। ਇੱਕ ਨਾ ਨੂੰ ਤੂੰ ਬਖਸ਼ ਲਏ, ਇੱਕ ਨਾ ਮਾਇਆ ਵਿੱਚ ਨਿਵਾਸ। ਬਖਸ਼ੇ ਕਿਹੜੇ ਨੇ? ਜਿਹੜੇ ਗੁਰੂ ਚਰਨਾਂ ਨਾਲ ਜੁੜ ਗਏ, ਭਾਵੇਂ ਮਾਇਆ ਬਹੁਤੀ ਨਾ ਹੋਵੇ ਪਰ ਆਤਮਕ ਆਨੰਦ ਮਾਣਦੇ ਨੇ। ਬਿਨਾਂ ਸੰਤੋਖ ਨਹੀਂ ਕਉ ਰਾਜ। ਇਹ ਜਿਹੜਾ ਰਾਜਾ ਸ਼ਬਦ ਹੈ ਨਾ, ਇਹ ਰਜ ਤੋਂ ਬਣਿਆ। ਜਿਹੜਾ ਰਜ ਗਿਆ ਉਹ ਰਾਜਾ ਹੈ, ਜਿਹੜਾ ਰਾਜਾ ਬਣ ਕੇ ਵੀ ਰੱਜਿਆ ਹੀ ਨਾ, ਉਹਦਾ ਫਿਰ ਕੀ ਰਾਜਾ ਹੋਇਆ। ਤੇ ਜਿਸ ਦੇ ਅੰਦਰ ਸੰਤੋਖ ਨਹੀਂ ਉਹ ਕਦੇ ਨਹੀਂ ਰਾਜ ਸਕਦਾ, ਕਦੇ ਵੀ ਨਹੀਂ ਰਾਜ ਸਕਦਾ, ਭਾਵੇਂ ਜਿੰਨੀ ਮਰਜ਼ੀ ਦੁਨੀਆ ਵੀ ਭਾਵੇਂ ਜਿੰਨੀ ਮਰਜ਼ੀ ਦੌਲਤ ਹਾਸਲ ਕਰ ਲਏ ਪਰ ਉਹ ਕਦੇ ਰੱਜ ਨਹੀਂ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰ ਦਿਓ ਸਾਡੇ ਸਾਰਿਆਂ ਦੇ ਹਿਰਦੇ ਦੇ ਅੰਦਰ ਇਹ ਪਾਵਨ ਉਪਦੇਸ਼ ਵਸ ਜਾਣ, ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ, ਭੁੱਲਾਂ ਚੁੱਕਾਂ ਦੀ ਖਿਮਾ ਗਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਲੜੀਵਾਰ ਪਿੱਤਰ ਬਾਣੀ ਸ਼ਬਦ ਵਿਚਾਰ ਕਥਾ ਸਰਵਣ ਕਰਾ ਰਹੇ ਸਨ ਭਾਈ ਅਗਤ ਸਿੰਘ ਜੀ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਹੁਣ ਭਾਈ ਗੁਰਮੇਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਾਲਾ ਕੀਰਤਨੀ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ, ਉਹਨਾਂ ਪਾਸ ਪਿਆਰ ਸਤਿਕਾਰ ਸਰਵਣ ਕਰੋ ਜੀ। ਆਉਣ ਵਾਲੀ 17 ਤਰੀਕ ਨੂੰ ਦਿਨ ਐਤਵਾਰ ਸਵੇਰੇ 9-10 ਵਜੇ ਗੁਰਦੁਆਰਾ ਸਾਹਿਬ ਹੇਬੜ ਵਿਖੇ ਅੰਮ੍ਰਿਤ ਸੰਚਾਰ ਹੋ ਰਹੇ ਹਨ, ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ। ਜਿਨ੍ਹਾਂ ਪ੍ਰਾਣੀ ਨੇ ਗੁਰੂ ਵਾਲੇ ਬੰਨਾ ਹੈ ਉੱਥੇ ਆਪ ਜੀ 5 ਪੈਰ ਦੇ ਪੇਸ਼ ਹੋ ਕੇ ਨਾਮ ਦੀ ਦਾਤ ਮਰਦਾਤ ਪ੍ਰਾਪਤ ਕਰਕੇ ਜਨਮ ਸੇਲਾ ਕਰੋ। ਅਤੇ ਆਉਣ ਵਾਲੀ 18 ਮਈ ਤੋਂ ਲੈ ਕੇ ਸ਼ੁੱਕਰਵਾਰ ਤੱਕ 22 ਮਈ ਤੱਕ ਸ਼ਾਮ ਦੇ ਦੀਵਾਨਾਂ 'ਚ ਭਾਈ ਸਭਾਈ ਪਿੰਦਰਪਾਲ ਸਿੰਘ ਜੀ ਕਥਾ ਕਰਨ ਲਈ ਆ ਰਹੇ ਹਾਂ। ਆਪ ਜੀ ਨੇ ਸਾਰੇ ਦੀਵਾਨਾਂ 'ਚ ਹਾਜ਼ਰ ਭਰ ਕੇ ਰਾਹ ਪ੍ਰਾਪਤ ਕਰਨੇ ਜੀ। ਆਉਣ ਕੀਰਤਨ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਮੇਂ ਦੀ ਸਮਾਪਤੀ ਹੈ, ਕਿਉਂਕਿ ਜਿਹੜਾ ਸਮਾਂ ਹੈ, ਜਿਹੜਾ ਵਕਤ ਹੈ, ਭਾਈ ਸਾਹਿਬ ਭਾਈ ਵੀਰ ਸਿੰਘ ਕਹਿੰਦੇ ਜਿਹੜਾ ਸਮਾਂ ਹੈ ਨਾ ਜੀ, ਜਿਹੜਾ ਵਕਤ ਹੈ, ਇਹਨੂੰ ਖਲੋਣ ਦੀ ਅਕਲ ਨਹੀਂ, ਖਲੋਣ ਦੀ ਜਾਤ ਨਹੀਂ ਇਸ ਤੋਂ ਦਿੱਤਾ, ਸਮਾਂ ਸਮਾਪਤ ਹੈ। ਇਸੇ ਤਰ੍ਹਾਂ ਆਪਾਂ ਆਉਣ ਵਾਲੇ ਦੀਵਾਨਾਂ ਦੇ ਅੰਦਰ, ਇਸੇ ਤਰ੍ਹਾਂ ਬਾਣੀ ਦੀਆਂ ਸ਼ਹਿਬਰਾਂ, ਗੁਰੂ ਦੀਆਂ ਵਡਿਆਈਆਂ, ਅਕਾਲ ਪੁਰਖ ਦੀਆਂ ਵਡਿਆਈਆਂ ਕੀਰਤਨ ਦੁਆਰਾ ਕਰਾਂਗੇ। ਆਪ ਅਨੰਦ ਸਾਹਿਬ ਦਾ ਜਾਪ ਸਾਰੇ ਮਿਲ ਕੇ ਪੜ੍ਹੀਏ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਹਾਇ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿਆਵੇਂ ਧਾਇ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਨਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਮਜਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਂ ਸਵਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣ ਨਹੀਂ ਵਾ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ ਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਮ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਉੜਨ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਆਪ ਦੀ ਪਾਵਨ ਹਜ਼ੂਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੀ ਕਥਾ ਵਿਚਾਰ ਗੁਰਬਾਣੀ ਦੇ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਕਿਰਪਾ ਕਰਨੀ ਪਾਤਸ਼ਾਹ ਜੀਓ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜੀ ਸੁਣੀ ਬਾਣੀ ਕਥਾ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਬਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨਾ ਮਿਲਿਆ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਹੀ ਅਕਾਲ ਕੀ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ
ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕਥਾ ਕੀਰਤਨ ਦੇ ਰਾਹੀਂ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ।

ਨਦ ਕਰੈ ਤੇਰੇ ਦਾਸਾ ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ। ਤਾਤੀ ਵਾਵ ਨ ਲੱਗਈ ਪਾਰ ਬ੍ਰਹਮ ਸਰਣਾਈ। ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ। ਰਾਮ ਨਾਮ ਔਖਦੀਆ ਏਕਾ ਲਿਵ ਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ ਸਭ ਵਿਆਦ ਮਿਟਾਈ। ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ। ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ। ਨਾ ਹੋ ਨਾ ਤੂਣ ਹੈ ਛੁੱਟੈ ਹੈ ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮਹਿ ਚਿਤਵੋ ਚਿਤਵਨੀ ਉਦਮ ਕਰੋ ਉਠ ਨੀਤ। ਹਰ ਕੀਰਤਨ ਕਾ ਆਹਾਰੋ ਹਰ ਦੇਹੋ ਨਾਨਕ ਕੇ ਮੀਤ। ਸੋਇਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਹੋ ਸੋਇਲਾ ਸਿਵਰਿਓ ਸਿਰਜਣ ਹਾਰੋ। ਤੁਮ ਗਾਹੋ ਮੇਰੇ ਨਿਰਭਉ ਕਾ ਸੋਇਲਾ ਹਵਾਰੀ ਜਿਤ ਸੋਇਲੈ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜਿਹੜੇ ਸੰਭਾਲਿਅਨ ਦੇਖੇਗਾ ਦੇਵਣ ਹਾਰ। ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕੌਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲਕਰ ਪਾਹੋ ਤੇਲ। ਦੇਹੋ ਸੱਜਣ ਸਿਸੜਿਆ ਜੇ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ। ਛੈ ਕਰ ਛੈ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇ ਸਨੇਕ। ਬਾਬਾ ਜੈ ਕਰ ਕਰਤੇ ਕਿਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸੀਆਂ ਕੜੀਆਂ ਪੈਰਾ ਤਿੱਤੀ ਵਾਰੀ ਮਾਹੋ ਹੋਵਾ ਸੂਰਜ ਕੋ ਰੁਤਨੇਕ। ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦੀ ਪਗ ਬਨੇ ਤਾਰਕਾ ਮੰਡਲ ਜਨਕ ਮੋਤੀ। ਧੂਪ ਮਲਿਆਨ ਲੋ ਪੌਣ ਚੌਰੋ ਕਰੇ ਸਗਲ ਬੰਦਰਾਏ ਫੁਲੰਤ ਜੋਤੀ।

ਸਹਿਸ ਮੂਰਤ ਨਨਾ ਏਕ ਤੋ ਹੀ ਸਹਿਸ ਪਦ ਵਿਲਨ ਏਕ ਪਦ ਗੰਧ ਬਿਨ ਸਹਿਸ ਤਉ ਗੰਧੇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦੇ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋ ਵਿਤ ਮਨੋ ਅੰਧਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਗ ਕੋ ਹੋਏ ਜਾ ਤੇਰੇ ਨਾਏ ਵਾਸਾ ਰਾਗ ਗੋੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੋਤ ਪੁਨ ਵੱਡਾ ਹੈ ਰਹਾਉ ਸਾਕਤ ਹਰ ਸਾਧ ਨ ਜਾਣਿਆ ਤਿਨੰਤਰ ਹਉ ਮੈਂ ਕੰਡਾ ਹੈ ਜਿਉ ਜਿਉ ਚਲਹਿ ਚੁਭੈ ਦੁਖ ਪਾਵੈ ਜਮ ਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਬਹੁ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਵਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਖ

ਆਗੇ ਬਸਨ ਸੁਹੇਲਾ ਔਧ ਘਟੇ ਦਿਨ ਸਰੈਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਹੋ ਬ੍ਰਹਮ ਗਿਆਨੀ ਜਿਸ ਹੈ ਜਗਾਏ ਪਿਆਵੈ ਇਹੋ ਰਸ ਅਗਤ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਹੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਗੁਰਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

Wah, guru. Wah,

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

वाहेगुरु वाहेगुरु वाहे

0: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
1: ਵਾਹਿਗੁਰੂ,
0: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Vaheguru, Vaheguru, Vaheguru, Vaheguru.

Bye.

Guru, Vaheguru, Vaheguru, Vaheguru.

그리고

Bye.

वाहे गुरु वाहे।

Hi.

Vaheguru, Vaheguru, Vaheguru, Vaheguru, Vaheguru, Vaheguru.

Wah, guru.

Vaheguru, Vaheguru, Vaheguru.

Vaheguru, Vaheguru, Vaheguru, Vaheguru, Vaheguru, Vaheguru.

Vai, Guru. Vai.

Bye.

0: Guru.
1: Vaheguru.
0: Vaheguru.
1: Vaheguru.

ਕਾਂਕੀ ਇੱਕ ਦਰਸਤੁਹਾਰੂ ਨਾਨਕ ਉਨ ਸੰਗ ਮੋਹੇ ਉਧਾਰੂ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਓ।

ਕਰਮ ਕਰੇ ਭਵ ਆਸਨ ਜੈਨ ਮਾਰਗ ਸੰਜਮ ਸਾਧਨ ਨਿਮਕ ਨਿਮਕ ਕਰ ਸਰੀਰ ਘਟਾਵੈ ਤਾ ਵੀ ਹੋਮੈ ਮੈਲ ਨਾ ਜਾਵੈ ਹਰ ਕੇ ਨਾਮ ਸੰਸਰਗ ਸ਼ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਬਾਹੇ ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨਾ ਮੰਤੇ ਹੁਟਾਏ ਸੋਜ ਕਰੈ ਦਿਨ ਸਰ ਰਾਤ ਬਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਗਾ ਬਹੁ ਸਾਧਨਾ ਕਰੇ ਮੰਦੇ ਗਬੂ ਨਾ ਵਿਖਿਆ ਠਰੈ ਜਲ ਧੋਵੇ ਬਹੁ ਦੇ ਅਨੀਤ ਸੁਧ ਗਾਵੇ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਧਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮਕਾ ਭਾਉ ਵਿਆਪੈ ਅਨਕ ਜਤਨ ਕਰ ਤ੍ਰਿਸ਼ਨਾ ਧਰਾਪੈ ਭੇਖ ਅਨੇਕ ਗੰਨੇ ਬੁੱਝੈ ਕੋਟ ਪਾਪ ਦੁਰਗੇ ਨਹੀਂ ਸਿਜਾਏ ਛੂਟ ਸਨਾਹੀ ਊਭ ਪਿਆਲ ਮੋਹ ਵਿਆਪੇ ਮਾਇਆ ਜਾਲ ਅਵਰ ਕਰਤੂਤ ਸਗਰੀ ਜਮ ਡਾਨੈ ਗੋਬਿੰਦ ਭਜਨ ਮਿੰਦ ਲਹੀ ਮਾਨੈ ਹਰ ਕਾ ਨਾਮ ਜਬ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ

ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾ ਸੰਘ ਜਾ ਕਾ ਮਿਟਿਆ ਅਭਿਮਾਨ ਆਪਸ ਗੋ ਜੋ ਜਾਣੇ ਨੀਚਾ ਸਉ ਗਰੀਏ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕਿਰੀਨਾ ਹਰ ਹਰ ਨਾਮ ਤਿੰਨ ਘਟ ਘਟ ਚੀਨਾ ਮਨ ਅਭਰੇ ਦੇ ਬੁਰਾ ਮਿਟਾਨਾ ਵੇਖਿਆ ਸਗਲ ਸ੍ਰਿਠ ਸਾਜਨਾ ਸੁਖ ਦੁਖ

ਮਾਨ ਸਗਲ ਘਟਾਂਗੋ ਦੇਵੋ ਦਾਨ ਕਰਨ ਕਰਾਵਨ ਹਾਰ ਸੁਆਮੀ ਸਗਲ ਘਟਾਂਗੇ ਅੰਤਰ ਜਾਮੀ ਆਪਣੀ ਗਤਮੀ ਜਾਨੂ ਆਪੇ ਆਪਨ ਸਿੰਘਾ ਪਰ ਵਰਾਤੇ ਤੁਮਰੀ ਉਸ ਤੋਂ ਤੁਮ ਤੇ ਹੋਏ ਨਾਨਕ ਵਰਨਾ ਜਾਨ ਸਗੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊਤਮ ਕਿਰਿਆ ਸਾਹ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸਨ ਰਸਨ ਬਖਾਨੀ ਸਗਲ ਥਾਨ ਤੇ ਊਤਮ ਥਾਨ ਨਾਨਕ ਜਿਹ ਘਟ ਵਸੈ ਹਰ ਨਾਮ ਸਲੋਕ ਨਿਰਗੁਣਿਆਰ ਆਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਨੀ ਗਮਨ ਮੂਲ ਤੇ ਗਮਨ ਦ੍ਰਿਸ਼ਟਾਨੀ ਜਿਨ ਤੂੰ ਸਾਜਨ ਸਵਾਰ ਸਿੰਗਾਰਿਆ ਗਰਬ ਅਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰਾ ਦੂਤ ਭੁਪਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੁੱਝੈ ਬਖਸ਼ ਲਿਹੋ ਤਉ ਨਾਨਕ ਸੀਜੈ ਜੇ ਪ੍ਰਸਾਦ ਧਾਰ ਉਪਰ ਸੁਖ ਬਸੈ ਸੁਤ ਭਰਾਤ ਮੀਤ ਬਨਤਾ ਸੰਘਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਸਾਦ ਬਸਾ ਦਿਨੇ ਹਸਤ ਪਾਮ ਕਰਨ ਨੇਤਰ ਸਨਾ ਤਿਸੇ ਤਿਆਗ ਅਵਰ ਸੰਘ ਰਚਨਾ

ਨਿਸ਼ਾਨ ਦਿਸੇ ਬਸਾਰੇ ਮੁਗਤ ਅਜਾਨ ਸਦਾ ਸਦਾ ਏ ਭੁੱਲਣ ਹਾਰ ਨਾਨਕ ਰਾਖਣ ਹਾਰ ਅਪਾਰ ਰਤਨ ਤਿਆ ਕੌਡੀ ਸੰਗ ਰਚੈ ਸਾ ਛੋਟ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਇ ਦਿਸਗਾ ਸਰਮ ਕਰੈ ਸੰਗ ਸਹਾਇ ਦਸ ਪਰ ਹੈਰੈ ਚੰਦਨ ਲੇਪ ਉਤਾਰੇ ਧੋਏ ਗਰਦ ਪ੍ਰੀਤ ਭਸਮ ਸੰਗ ਹੋਏ ਅੰਧ ਗੁਪ ਮੈਂ ਬਤ ਬਿਕਰਾਲ ਨਾਨਕ ਕਾਢ ਲਿਓ ਪ੍ਰਭ ਦਯਾਲ ਕਰਦੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ।

ਰਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਅੰਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ।

ਘਟ ਬਸਿਓ ਹਰ ਨਾਹੂ ਨਾਨਕ ਤਾਕੇ ਬਲ ਬਲ ਜਾਉ ਰਹਿ ਤਵਰ ਕਸ਼ਬਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ ਜਾਣਨ ਹਾਰ ਪ੍ਰਭੂ ਪ੍ਰਵੀਨ ਬਾਹਰ ਭੇਖ ਨਾ ਕਾਹੂ ਭੀਨ ਪ੍ਰਭ ਦੇਸੇ ਆਪ ਨਾ ਕਰੇ ਆਵਤ ਜਾਵਤ ਜਨਮੈ ਮਰੈ

ਬੋਲੇ ਅੰਮ੍ਰਿਤ ਰਸਨਾ। ਜੇ ਪ੍ਰਸਾਦ ਸੁਖ ਸਹਿਜੇ ਬਸਨਾ, ਜੇ ਪ੍ਰਸਾਦ ਹੱਸ ਕਰ ਚਲੇ, ਜੇ ਪ੍ਰਸਾਦ ਸੰਪੂਰਨ ਫਲੇ, ਜੇ ਪ੍ਰਸਾਦ ਬਰਮੰਗਤ ਪਾਵੇ, ਜੇ ਪ੍ਰਸਾਦ ਸੁਖ ਸਹਿਜ ਸਮਾਵੇ, ਐਸਾ ਪ੍ਰਭ ਤਿਆਗ ਬਰਕਤ ਲਾਗੋ, ਗੁਰਪ੍ਰਸਾਦ ਨਾਨਕ ਮਨ ਜਾਗੋ। ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨਾ ਮਨੋ ਬਿਸਾਰ, ਜੇ ਪ੍ਰਸਾਦ ਤੇਰਾ ਵਰਤਾਵਰੇ ਮਨ ਮੂਠ ਤੂੰ ਤਾਕ ਵਜਾਬ।

ਨਾਨਕ ਜਾਪ ਜਪੈ ਜਪ ਸੋਏ, ਆਪ ਜਪਾਏ ਜਪੈ ਸੋ ਨਾਮ, ਆਪ ਗਾਵਾਏ ਸੋ ਹਰ ਗੁਣ ਗਾਓ। ਪ੍ਰਭ ਕਿਰਪਾ ਤੇ ਹੋਏ ਪ੍ਰਕਾਸ, ਪ੍ਰਭੂ ਦਿਆ ਤੇ ਕਮਲ ਵਿਕਾਸ, ਪ੍ਰਭ ਸੁਪ੍ਰਸੰਨ ਵਸੇ ਮਨ ਸੋਏ।

ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਆਚਾਰਜ ਕਥਾ ਅਸ਼ਟਪਦੀ ਸਾਧਗ ਸੰਗ ਮੁਖੂ ਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧਕ ਸੰਗ ਮਿਟੇ ਅਭਿਮਾਨ ਸਾਧਕ ਸੰਗ ਪ੍ਰਗਟੈ ਸੁਗਿਆਨ ਸਾਧਕ ਸੰਗ ਬੁੱਝੇ ਪ੍ਰਭ ਰੇਰਾ ਸਾਧ ਸੰਗ ਸਬੋਤ ਨਬੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਪੁਰ ਜਤਨ ਸਾਧਕੀ ਮਹਿਮਾ ਵਰਨੇ ਕੌਣ ਪੁਰਾਨੀ ਨਾਨਕ ਸਾਧਕੀ ਸੋਭਾ ਬ੍ਰਹਮਾਏ ਸਮਾਨੀ ਸਾਧਕ ਸੰਗ ਗੋਚਰ ਮਿਲੈ ਸਾਧਕ ਸੰਗ ਸਦਾ ਪਰ ਫੁਲੈ ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਮੈਂ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨਾ ਕਥੂ ਧਾਵੈ ਸਾਧ ਸੰਗ ਅਸਤਿਤਮ ਨ ਪਾਵੈ ਸਾਧਕ ਸੰਗ ਮਾਇਆ ਦੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕਹਿ ਸੰਗ ਮਹਾਪੁਨੀਤ ਸਾਧ ਸੰਗ ਕਿਸਿਓ ਨਹੀਂ ਬੈਰ ਸਾਧਕ ਸੰਗ ਨਾ ਬੀਂਗਾ ਪੈਰ ਸਾਧਕ ਸੰਗ ਨਾ ਹੀ ਗੋ ਮੰਦਾ ਸਾਧ ਸੰਗ ਜਾਨੇ ਪਰਮਾਨੰਦਾ ਸਾਧਕ ਸੰਗ ਲਾਈ ਹੋ ਤਾਪ ਸਾਧਕ ਸੰਗ ਤਜੇ ਸਭ ਆਪ ਆਪੇ ਜਾਨੇ ਸਾਧ ਬਡਾਈ ਨਾਨਕ ਸਾਧ ਪ੍ਰਭੂ ਬਨ ਆਈ ਸਾਧਕ ਸੰਗ ਨਾ ਕਬੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸ ਅਗੋਚਰ ਲਹੈ ਸਾਧੂ ਕਹਿ ਸੰਗ ਆਜਾਰ ਸਹਿ ਸਾਧਕ ਸੰਗ ਬਸੇ ਥਾਨ ਉਚਾਏ ਸਾਧੂ ਕਹਿ ਸੰਗ ਮਹਿਲ ਬਹੁਚੈ ਸਾਧਕ ਸੰਗ ਦ੍ਰਿੜੈ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕਹਿ ਕੁਰਬਾਨ ਸਾਧਕ ਸੰਗ ਸਭ ਗੁਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨੇ ਸਤਾਰੈ ਸਾਧੂ ਕਹਿ ਸੰਗ ਸੋ ਧਨ ਪਾਵੈ ਜਿਸ ਧੰਤੇ ਸਭ ਕੋ ਬਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੋਭਾ ਸੁਰ ਦੇਵਾ ਸਾਧੂ ਕਹਿ ਸੰਗ ਪਾਪ ਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬਥਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਸ਼ਗਾਲ ਦਰਸ਼ਨ ਭੇਟ ਤੂੰ ਹੋਤ ਨਿਹਾਲ ਸਾਧਕ ਸੰਗ ਕਲੁਕਤ ਹਰਾਇ ਸਾਧਕ ਸੰਗ ਨਰਕ ਪਰ ਹਰਾਇ ਸਾਧਕ ਸੰਗ ਈਹਾਂ ਊਹਾਂ ਸੁਹੇਲਾ ਸਾਧ ਸੰਗ ਬਿਛਰਤ ਮੇਲਾ ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧਰਤ ਬਸੈ ਨਾਨਕ ਉਤਰੈ ਸਾਧ ਸੁੰਦਰ ਸੈ ਸਾਧਕ ਸੰਗ ਸੁਨੂ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ ਸਾਧਕ ਸੰਗ ਨਾ ਮੰਦੇ ਬਿਸਰੈ ਸਾਧ ਸੰਗ ਸਰਪਰ ਨਿਸਤਰਾਇ ਸਾਧਕ ਸੰਗ ਲੱਗੇ ਬਰਾ ਮੀਠਾ ਸਾਧੂ ਕਹਿ ਸੰਗ ਘਟਗਾ ਡੀਠਾ ਸਾਧ ਸੰਗ ਭਇਆ ਗਿਆ ਖਾਰੀ ਸਾਧ ਸੰਗਤ ਭਈ ਹਮਾਰੀ ਸਾਧਕ ਸੰਗ ਬਿਟੇ ਸਭ ਰੋਗ ਨਾਨਕ ਸਾਧ ਬੇਟੇ ਸੰਜੋਗ ਸਾਧਕੀ ਮਹਿਮਾ ਵੇਦਨਾ ਜਾਣੇ ਜੇਤਾ ਸੁਣੇ ਤੇਤਾ ਬਖਿਆਨ ਹੈ ਸਾਧ ਗੁਪਮਾ ਤੇ ਗੁਣ ਤੇ ਦੂਰ ਸਾਧ ਗੁਪਮਾ ਰਹੀ ਭਰਪੂਰ ਸਾਧਕੀ ਸੋਭਾ ਗਾ ਨਾਹੀ ਅੰਤ ਸਾਧਕੀ ਸੋਭਾ ਸਦਾ ਬੇਅੰਤ ਸਾਧਕੀ ਸੋਭਾ ਉਚਦੇ ਉੱਚੀ ਸਾਧਕੀ ਸੋਭਾ ਮੋਛ ਤੇ ਮੁੱਚੀ ਸਾਧਕੀ ਸੋਭਾ ਸਾਧ ਬਨ ਆਈ ਨਾਨਕ ਸਾਧ ਪ੍ਰਭੇਦ ਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਹੇ ਅਵਰ ਨਾ ਪੇਖਾ ਏ ਕਸ ਬਿਨ ਕੋਏ ਨਾਨਕ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ

ਸਤਿਸਕਾਰ ਸਤਿਰਾਮ ਦਾਸ ਆਤਮ ਰਾਮ ਦਸਨਦਰੀ ਆਇਆ ਦਾਤ ਸੰਦਨ ਭਾਏ ਦਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੇ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰਾਇ ਤਿਸ ਦਾਸ ਕੋ ਸਭ ਸੂਜੀ ਪਰਾਇ ਸਗਲ ਸੰਗ ਆਤਮ ਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆ ਗਿਆ ਆਤਮ ਹੈ ਤਾਵੈ ਜੀਵਨ ਮੁਕਤ ਸੌ ਕਹਾਵੈ ਤੈਸਾ ਰਵਿ ਤੈਸਾ ਸੋਗ ਸਦਾ ਅਨੰਤ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਸੁਮਾਟੀ ਤੈਸਾ ਅਮ੍ਰਿਤ ਤੈਸੀ ਬਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਪੁਰਕਈਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਰੇ ਠਾਉ ਜੇਤ ਜੇਤ ਕਰ ਰਾਖੈ ਤੈਸਾ ਤਿਨ ਨਾਉ ਆਪੇ ਕਰਨ ਕਰਾਮਨ ਜੋਗ ਪ੍ਰਭਾਵੇ ਸੁਈ ਫਨੋਗ ਪਸਰਿਆਪ ਅੰਤ ਤਰੰਗ।

ਕਈ ਗੁੜ ਕੀਨੇ ਭਾਵਾਨ ਪ੍ਰਭ ਦੇ ਬ੍ਰਹਮਾ ਏ ਸਮਾਤ ਤਾਕਾਂਤ ਨਾ ਜਾਣੇ ਗੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਗੁੜ ਪਾਰ ਬ੍ਰਹਮ ਕੇ ਦਾਸ ਤਿਨੂੰ ਹੋਵਤਾਤਮ ਪ੍ਰਗਾਸ ਕਈ ਗੁੜ ਤੱਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰੇ ਕਈ ਗੁੜ ਨਾਮ ਰਸ ਪੀਵੇ ਅਮਰ ਭਏ ਸਾਸਾ ਦੀ ਜੀਵੇ ਕਈ ਗੁੜ ਨਾਮ ਗੁਣ ਗਾਵੇ ਆਤਮਰਾ ਸੁਖ ਸਹਿ ਸਮਾਵੇ।

ਹੀ ਸੋਏ ਅਸ਼ਟਪਦੀ ਕਰਨ ਕਰਾਵਨ ਕਰਨਾ ਜੋਗ ਜੋਤ ਸੁਭਾਵ ਹੈ ਸੋਈ ਹੋਗ ਕਿਨ ਮੈਂ ਥਾਪ ਥਾਪਨ ਹਾਰਾ ਅੰਦਰੇ ਕਿਸ਼ਪਾਰਾ ਬਾਰਾ ਹੁਕਮੇ ਧਾਰ ਅਧਰ ਹਾਵੇ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਉਚ ਨੀਚ ਵਿਵਹਾਰ ਹੁਕਮੇ ਅਨੁਕ ਰੰਗ ਪ੍ਰਕਾਰ ਕਰ ਕਰ ਦੇ

ਪਾਚਾ ਭਰਮੇ ਭੁੱਲਾ ਦੈ ਦਸਤਾਵੇ ਨਿਮਕ ਮਾਏ ਚਾਰ ਗੁੰਡ ਫਿਰ ਆਵੈ ਕਰ ਕਿਰਪਾ ਸਭਨੀ ਭਗਤ ਦੇ ਨਾਨਕ ਤੇ ਜੰਨਾ ਮਿਲੇ ਖਿਰ ਮੈਂ ਨੀਚ ਕੀਟ ਗੌਰਾਜ ਬਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦ੍ਰਿਸ਼ਟ ਕਸ਼ੂ ਨਾ ਆਵੈ ਤੇ ਸਤਿਕਾਲ ਦੈ ਤਿਸ ਪ੍ਰਗਟਾਵੈ ਜਾ ਕੁ ਆਪਣੀ ਕਰੈ ਬਖਸੀਸ ਤਾ ਕਾ ਲੇਖਾ ਨਾ ਗਣੇ ਜਗਦੀਸ਼ ਜੀਓ ਬਿਨ ਸਭ ਦਸਗੀ ਰਾਸ ਘਟਗੜ ਪੂਰਨ ਬ੍ਰਹਮ ਪ੍ਰਕਾਸ਼ ਆਪਣੀ ਬਣਤਾ ਬਨਾਈ ਨਾਨਕ ਜੀਵੈ ਦੇਖ ਬਡਾਈ ਇਸ ਕਾ ਬਲ ਨਾਹੀ ਸਹਾਥ ਕਰਨ ਗਰਾਮਨ ਸਰਬ ਗੋ ਨਾਥ ਅਗਿਆ ਗਾਰੀ ਬਪਰਾ ਜੀਓ ਜੋ ਤਿਸ ਭਾਵੇ ਸੁਖੰਥੀਓ ਕਬੂ ਊਚ ਨੀਚ ਮਹਿ ਬਸੈ ਕਬੂ ਸੋਖ ਹਰ ਖਰੰਗ ਹਸੈ

ਧਾਰੀ ਲਾਵੇ ਧਿਆਨ। ਕਬੂ ਤੜ ਤੀਰਥ ਇਸ਼ਨਾਨ, ਕਬੂ ਸਿਸਾਧੁ ਮੁਖ ਗਿਆਨ, ਕਬੂ ਕੀਟ ਹਾਸਤ ਪਤੰਗ ਹੋਏ ਜੀਆ, ਅਨਕ ਜੋਨ ਭਰਮੈ ਭਰਮੀਆ, ਨਾਨਕ ਰੂਪ ਜੋ ਸਵਾਂਗੀ ਦਿਖਾਵੇ, ਜੋ ਪ੍ਰਭਾਵੈ ਤਵੇ ਨਚਾਵੈ।

ਆਪਸ ਕੋ ਕਰਮੰਤ ਕਹਾਵੇ ਜਨਮ ਮਰੇ ਬੋ ਜੋਨ ਪ੍ਰਭਾਵੇ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖੰਦਾ ਗਿਆਨ ਕਰ ਕਿਰਪਾ ਸਿਖ ਹਿਰਦੈ ਗਰੀਬੀ ਵਸਾਵੇ ਨਾਨਕ ਇਹਾਂ ਮੁਕਤ ਆਗੇ ਸੁਖ ਪਾਵੈ ਧਰਮੰਤਾ ਹੋਏ ਕਰ ਗਰਬਾਵੈ ਤ੍ਰਿੰਨ ਸਮਾਨ ਕਛ ਸੰਗ ਨਾ ਜਾਵੇ ਬੋ ਲਿਸ਼ਕਰ ਮਾਨੁਖ ਪ੍ਰਕਿਰਿਆਸ ਪਲ ਭੀਤਰ ਤੱਕ ਓਹੇ ਬਿਨਾਸ਼ ਸਭ ਤੇ ਆਪ ਜਾਣੇ ਬਲਵੰਤ ਖਿਰਮੇ ਹੋ ਜਾਏ ਪਸਵੰਤ ਕਿਸੇ ਨਾ ਵਧੇ ਆਪ ਅਹੰਕਾਰੀ ਧਰਮ ਰਾਏ ਤੁਸ ਕਰੇ ਖੁਆਰੀ ਗੁਰਪ੍ਰਸਾਦ ਜਾ ਕਾ ਮਿਠੇ ਬਿਮਾਨ ਸੋ ਜਨ ਨਾਨਕ ਦਰਗਹਿ ਪ੍ਰਵਾਨ ਕੋਟ ਕਰਮ ਕਰਿਆ ਹੁਣ ਧਾਰੇ ਸਰਮ ਪਾਵੇ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਗ ਸੁਰਗ ਫਿਰ ਫਿਰ ਅਵਤਾਰ ਅਨਕ ਜਤਨ ਕਰ ਆਤਮ ਨਹੀਂ ਦਰਵਾਏ ਹਰ ਦਰਗੇ ਕਹੋ ਕੈਸੇ ਗਵਾਏ ਆਪਸ ਕਹੋ ਜੋ ਭਲਾ ਕਹਾਵੇ ਤੁਸੇ ਭਲਾਈ ਨਿਕਟ ਨਾ ਆਵੈ ਸਰਬਗੀ ਰੇਨ ਜਾ ਕਾ ਮਨ ਹੋਏ ਕਹੋ ਨਾਨਕ ਤਾਂ ਕਿ ਨਿਰਮਲ ਸੋਏ ਜਬ ਲਗ ਜਾਣੇ ਮੁਝ ਤੇ ਕਛ ਹੋਏ

ਜੋ ਕਿਸ ਕੀਨੋ ਸਪਨੇ ਰੰਗ ਸਭ ਤੇ ਦੂਰ ਸਭ ਮੁਕੈ ਸੰਗ ਪੁੱਜੈ ਦੇਖੇ ਕਰੇ ਵਿਵੇਕ ਆਪੇ ਏਕ ਆਪੇ ਅਨੇਕ ਮਰੈ ਨਾ ਮਿੰਸੇ ਆਵੇ ਨਾ ਜਾਏ ਨਾਨਕ ਸਦੀ ਰਹਿਆ ਸਮਾਏ ਆਪ ਦਿਸੈ ਸਮਝੇ ਆਪ ਆਪੇ ਰਚਿਆ ਸਭ ਕੇ ਸਾਧ ਆਪ ਕਿਰਪਾ ਵਿਸਤਾਰ ਸਭ ਕਾਸ਼ ਉਸਕਾ ਕਰਨੇ ਹਾਰ ਉਸੇ ਭਿੰਨ ਕਹੋ ਕਿਸ਼ੋਏ ਥਾਨ ਥਲੰਤਰ ਏਕਾ ਸੋਏ ਆਪਣੇ ਚਲਤਾਪ ਕਰਨੇ ਹਾਰ ਕਵਤਾ ਕਰੇ ਰੰਗ ਆਪਾਰ ਮਨ ਮਿਆ ਮਨ ਆਪਣੇ ਮਾਹੇ ਨਾਨ ਕੀਮਤ ਕਹਿਣ ਨਾ ਜਾਏ ਸਤ ਸਤ ਸਤਿਪ੍ਰਭ ਸਵਾਮੀ ਗੁਰਪ੍ਰਸਾਦ ਗਨੈ ਵਖਿਆਨੀ ਸੱਚ ਸੱਚ ਸਤਸਬਕੀਨਾ ਕੋਟ ਮਦੇ ਗਨੇ ਬਿਰਲਾ ਚੀਨਾ ਭਲਾ ਭਲਾ ਭਲਾ ਤੇਰਾ ਰੂਪਾ ਸੁੰਦਰਿਆ ਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਰਵਨ ਵਖਿਆਨੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ

ਬਹੁ ਰੇ ਅਵਤਾਰ ਰਾਸ਼ਟਰਪਤੀ ਸੰਦਗੇ ਦੁਖਨ ਯਾਰ ਜਾ ਘਟੇ ਸੰਦਗੇ ਦੁਖਨ ਜਮਤੇ ਨਹੀਂ ਛੁਟਾਏ ਸੰਦਗੇ ਦੁਖਨ ਸੁਖ ਸਭ ਜਾਏ ਸੰਦਗੇ ਦੁਖਨ ਨਰਕ ਮੈਂ ਪਾਏ ਸੰਦਗੇ ਦੁਖਨ ਮਤੋਏ ਮਲੀਨ ਸੰਦਗੇ ਦੁਖਨ ਸੋਭਾ ਤੇਹੀਨ ਸੰਦਗੇ ਹਾਥੇ ਕੋ ਰੱਖੇ ਨਾ ਕੋਏ ਸੰਦਗੇ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਸੰਗ ਨਿੰਦਕ ਭੀ ਤਰੈ ਸੰਤ ਕੈ ਦੁਖਨ ਦੇ ਮੁਖ ਭਵੈ ਸੰਤਨ ਕੈ ਦੁਖਨ ਕਾਗਜੋ ਲਵੈ ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੈ ਦੁਖਨ ਤ੍ਰਿਗਤ ਜੋਨ ਕਿਰਮਾਏ ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੈ ਦੁਖਨ ਸਭ ਕੋ ਛਲਾਏ ਸੰਤ ਕੈ ਦੁਖਨ ਤੇ ਸਭ ਜਾਏ ਸੰਤ ਕੈ ਦੁਖਨ ਨੀਚ ਨੀ ਜਾਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੇ ਤਾਂ ਹੋਏ ਭੀਗਤ ਪਾਹੇ ਸੰਗਾ ਨਿੰਦਕ ਮਹਾਤਾਈ ਸੰਗਾ ਨਿੰਦਕ ਡਿਗੰਨਾ ਪਾਈ ਸੰਗਾ ਨਿੰਦਕ ਮਹਾ ਤਿਆਰਾ ਸੰਗਾ ਨਿੰਦਕ ਪਰਮੇਸ਼ਰ ਮਾਰਾ ਸੰਗਾ ਨਿੰਦਕ ਰਾਜ ਤੇਹੀਨ ਸੰਗਾ ਨਿੰਦਕ ਦੁਖੀਆਰ ਦੀਨ ਸੰਗੇ ਨਿੰਦਕ ਕਉ ਸਰਬ ਰੋਗ ਸੰਗੇ ਨਿੰਦਕ ਕਉ ਸਦਾ ਬਿਜੋਗ ਸੰਗੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾਂ ਉਸਕਾ ਵੀ ਹੋਏ ਮੋਖ ਸੰਗਾ ਦੁਖੀ ਸਦਾ ਅਪਵਿੱਤ ਸੰਗਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਗੇ ਦੁਖੀ ਕੋ ਡਾਨ ਲਾਗੇ ਸੰਗੇ ਦੁਖੀ ਕਉ ਸਭ ਤਿਆਗੈ ਸੰਗਾ ਦੁਖੀ ਮਹਾ ਅਹੰਕਾਰੀ ਸੰਗਾ ਦੁਖੀ ਸਦਾ ਬੇਕਾਰੀ ਸੰਗਾ ਦੁਖੀ ਜਨਮਾਇ ਮਰੈ ਸੰਗੀ ਦੁਖਨਾ ਸੁਖਤਾ ਠਰੈ ਸੰਗੇ ਦੁਖੀ ਕਉ ਨਾਹੀ ਠਾਉ ਨਾਨਕ ਸੰਤ ਭਾਵੇ ਤਾਂ ਲਏ ਮਿਲਾਏ ਸੰਗਾ ਦੁਖੀ ਜਦ ਬੀਜ ਤੇ ਟੁੱਟਾਏ ਸੰਗਾ ਦੁਖੀ ਕਿਤੇ ਕਾਜ ਨਾ ਪਹੁੰਚਾਏ ਸੰਗੇ ਦੁਖੀ ਉਦਿਆਨ ਭਰਮਾਈਏ ਸੰਗਾ ਦੁਖੀ ਉਜੜ ਪਾਈਐ ਸੰਗਾ ਦੁਖੀ ਅੰਦਰ ਤੇ ਥੋਥਾ ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ ਸੰਗੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜਾ ਪੇ ਹੀ ਖਾਹੇ ਸੰਗੇ ਦੁਖੀ ਗਵਰ ਨਾ ਰੱਖਣ ਹਾਰ ਨਾਨਕ ਸੰਭਾਵੇ ਤਲੈ ਉਭਾਰ ਸੰਗਾ ਦੁਖੀ ਇਉਂ ਬਿਲ ਲਾਏ ਜੋ ਜਲ ਵੀ ਹੁਣ ਮਛਲੀ ਤੜਫੜਾਏ ਸੰਗਾ ਦੁਖੀ ਭੁੱਖਾ ਨਹੀਂ ਰਾਜੇ ਜੋ ਪਾਵਕ ਇੰਦਰ ਨਹੀਂ ਧਰਾਪੈ ਸੰਗਾ ਦੁਖੀ ਛੁਟ ਅਕੇਲਾ ਜੋ ਬੁਆੜ ਤੇਲ ਖੇਤ ਮਾਏ ਧੁਵੇਲਾ ਸੰਗਾ ਦੁਖੀ ਧਰਮ ਤਿਰੈ ਸੰਗਾ ਦੁਖੀ ਸਦ ਮਿਥਿਆ ਕਹਿਤ ਕਿਰਤਨੰਦਾ ਕਾ ਤੁਰੀ ਪਿਆ ਨਾਨਕ ਜੋ ਤਸ ਭਾਵੇ ਸੋਈ ਥਿਆ ਸੰਗਾ ਦੁਖੀ ਬਿਗੜੂ ਪਏ ਜਾਏ ਸੰਗੇ ਦੁਖੀ ਕੋ ਦਰਗਾਹ ਮਿਲੇ ਸਜਾਏ ਸੰਗਾ ਦੁਖੀ ਸਦਾ ਸਹਿਕਾਈਏ ਸੰਗਾ ਦੁਖੀ ਨਾ ਮਰਾ ਨਾ ਜੀਵਾਈਐ ਸੰਗੇ ਦੁਖੀ ਕੀ ਪੁਜਨਾਸਾ ਸੰਗਾ ਦੁਖੀ ਉੱਠ ਚੱਲੇ ਨਿਰਾਸਾ ਸੰਗਾ ਦੁੱਖ ਨਾ ਤ੍ਰਿਸ਼ਟਾ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕਿਰਤਨਾ ਮੇਟਾ ਕੋਏ ਨਾਨਕ ਜਾਨੈ ਸੱਚਾ ਸੋ ਸਭ ਕਟ ਤਸਕੇ ਉਹ ਕਰਨੇ ਹਾਰ ਸਦਾ ਸਦਾ ਤਸਕੋ ਨਮਸਕਾਰ ਪ੍ਰਭ ਕੀ ਸਤਿਗੁਰੋ ਦਿਨ ਰਾਤ ਸੇ ਧਿਆਵੋ ਸਾਸ ਗਿਰਾ ਸਭ ਕੁਛ ਵਰਤਾ ਤਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ ਆਪਣਾ ਖੇਲ ਆਪ ਕਰਨੇ ਹਾਰ ਦੂਸਰ ਗਾਉਣ ਕਾਹ ਵਿਚਾਰ ਸਨੂ ਕਿਰਪਾ ਕਰੇ ਤਸਾਪ ਨਾਮ ਦੇ ਬਟ ਭਾਗੀ ਨਾਨਕ ਜਨ ਸੇ ਸਲੋਕ ਤਜਹੋ ਸਿਆਨਪ ਸੁਰ ਜਨ ਹੋ ਸਿਮਰੋ ਹਰ ਹਰ ਰਾਏ ਏਕ ਆਸਰ ਮੰਦਰ ਖੋ ਨਾਨਕ ਦੁਖ ਭਰਮ ਭਾਵ ਜਾਏ ਅਸ਼ਵਤੀ ਮਾਨੁ ਕੀ ਟੇਕ ਬ੍ਰਿਥੀ ਸਭ ਜਾਨ ਦੇਵਨ ਗੋਏਗਾ ਭਗਵਾਨ ਜਿਸ ਗਏ ਦੀਆ ਅਗਾਏ ਬਹੁਰਨ ਦ੍ਰਿਸ਼ਨਾ ਲਾਗੇ ਆਏ ਮਾਰੇ ਰਾਖੇ ਏਕ ਵਾ ਮਾਨੁ ਕਹਿ ਗਜਨਾਈ ਹਾ ਤਿਸਕਾ ਹੁਗਮ ਬੋਸਕ ਹੋਏ ਤਿਸਕਾ ਨਾਮ ਰਾਗੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਲਾਗੈ ਕੋਏ ਉਸਤਤ ਮਨ ਮਹਿ ਕਰ ਨਿਰੰਕਾਰ ਕਰ ਮਨ ਮੇਰੇ ਸਦ ਵਿਵਹਾਰ ਨਿਰਭਲ ਰਸਨਾ ਅੰਮ੍ਰਿਤ ਪੀਜੋ ਸਦਾ ਸੁਹੇਲਾ ਕਰ ਲੈ ਜੀਓ

ਮਨਮੂਰਖਾਇ ਵਰ ਲਾਈਏ ਪ੍ਰਭ ਲਿਖੇ ਕਾ ਲਿਖਿਆ ਪਾਈਏ ਦੁਖ ਸੁਖ ਪ੍ਰਭ ਦੇਵਨ ਹਾਰ ਵਰ ਤਿਆਗ ਤੂੰ ਦਸੈ ਚਿਤਾਰ ਜੋ ਕਸ਼ ਕਰੈ ਸੋਈ ਸੁਖ ਮਾਨ ਭੂਲਾ ਕਹਿ ਫਿਰੇ ਅਜਾਨ ਕੌਣ ਬਸਤਾਈ ਤੇਰਾ ਸੰਗ ਲਪਟਾ ਰਹੇ ਰਸ ਰੋਬੀ ਪਤੰਗ ਰਾਮ ਨਾਮ ਜਬ ਹਿਰਦੇ ਮਾਹੇ ਨਾਨਕ ਪਾਤ ਸੇਤੀ ਕਰ ਜਾਹੇ।

ਦੇਖਿਆ ਜੰਜਾਰ, ਧਨ ਧਨ ਕਹਿ ਸਭ ਕੋਏ, ਮੁਖ ਪੂਜਲ ਹਰ ਦਰ ਗਏ, ਸੋਏ ਵਾਪਾਰ ਬਿਰਲਾ ਵਾਪਾਰੇ, ਨਾਨਕ ਤਾਂ ਕੇ ਸਦ ਬਲਹਾਰੇ, ਚਰਨ ਸਾਧ ਗਏ ਧੋਏ ਧੋਏ, ਪੀਰ ਪ੍ਰਸਾਦ ਕਪਨਾ ਜੀਓ, ਸਾਧ ਕੀ ਧੂਰ ਕਰੋ ਇਸ਼ਨਾਨ, ਸਾਧ ਪਰ ਜਾਈਏ ਕੁਰਬਾਨ, ਸਾਧ ਸੇਵਾ ਬਟ ਭਾਗੀ ਪਾਈਏ, ਸਾਧ ਸੰਗਰ ਕੀਰਤਨ ਗਾਈਏ, ਅਨਕ ਬਿਗਨੇ ਸਾਧੂ ਰਾਖੇ, ਹਰ ਗੁਣ ਗਾਏ, ਅੰਮ੍ਰਿਤ ਰਸ ਚਾਖੈ, ਓਟ ਗਹੀ ਸੰਤੈ ਦਰ ਆਇਆ, ਸਰਬ ਸੁਖ ਨਾਨਕ ਦੇ ਪਾਇਆ, ਮ੍ਰਿਤਕ ਕੋ ਜੀਵਾਲਣ ਹਾਰ, ਭੁੱਖੇ ਕੋ ਦੇਵਤ ਆਧਾਰ, ਸਰਬ ਨਿਧਾਨ ਜਾ ਕੇ ਦ੍ਰਿਸ਼ਟੀ ਮਾਹੇ, ਪ੍ਰਭ ਲਿਖੇ ਕਾ ਲਹਿਣਾ ਪਾਏ, ਸਭ ਕੇ ਦਿਸਗਾਉ ਕਰਨੇ ਯੋਗ, ਤਿਸਬਿੰਦ ਦੂਸਰ ਹੋਆ ਨਾ ਹੋ ਗਏ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਦੇ ਵਿੱਚ ਨਿਰਮਲੇ ਕਰਨੀ, ਕਰਕੇ ਰਿਪਾਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ, ਜਾ ਕੇ ਮਨ ਗੁਰ ਕੀ ਪ੍ਰਤੀਤ, ਤਿਜਨ ਆਵੇ ਹਰ ਪ੍ਰਭ ਜੀਤ, ਭਗਤ ਭਗਤ ਸੁਣੀਏ ਤੇ ਲੋਏ, ਜਾ ਕੇ ਹਿਰਦੇ ਇੱਕ ਹੋਏ, ਸਚ ਕਰਨੀ ਸਚ ਤਾਂ ਕੀ ਰਾਇਤ, ਸਰ ਦੇ ਸੱਚ ਹਿਰਦੇ ਸਤਮੁਖ ਕਹਿਤ,

ਪ੍ਰਵਈ ਆਪਣਾ ਸੂਤ ਸੁਮਤ ਗਿਆਨ ਧਿਆਨ ਜਿੰਦੇ ਜਨਦਾਸ ਨਾਮ ਧਿਆਵੇਂ ਸੇ ਤਿਹ ਗੁਣ ਮੈਂ ਜਾਉ ਕੋ ਪ੍ਰਭਾਏ ਜਨਮ ਮਰੇ ਫਿਰ ਆਵੈ ਜਾਏ ਊਚ ਨੀਚ ਤਿਸਕੇ ਅਸਾਂ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਨਾਨਾ ਭੇਹ ਕਰੇ ਇੱਕ ਰੰਗ ਨਾਨਾ ਬਿਦਗਿਨੋ ਵਿਸਾਰ ਪ੍ਰਭ ਬਿਨਾ ਸੀ ਏਕ ਅੰਕਾਰ ਨਾਨਾ ਚਲਤ ਕਰੇ ਖਨਮਾਏ ਪੂਰਿਓ ਪੂਰਨ ਸਭ ਠਾਏ ਨਾਨਾ ਬਿਦ ਕਰ ਬਣਤ ਮਨਾਈ ਆਪਣੀ ਕੀਮਤ ਆਵੇ ਬਾਈ ਸਭ ਗੜ ਦਿਸਕੇ ਸਭ ਦਿਸਕੇ ਠਾਉ ਜਬ ਜਬ ਜੀਵੇ ਨਾਨਕ ਹਰ ਨਾਉ ਨਾਮ ਕੇ ਧਾਰੇ ਸਗਲੇ ਜੰਦ ਨਾਮ

ਪ੍ਰਭੂ ਜਨ ਗਦ ਪਾਏ ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤਪੁਰਖ ਸਭ ਮਾਹੇ ਸਮਾਣੀ ਸਤਿਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਾਤ ਸਤਕਰਣੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ ਸਤਨਾਮ ਪ੍ਰਭਗਾ ਸੁਖਦਾਈ ਵਿਸਵਾਸ ਸਤਨਾਨੰਦ ਗੁਰਤੇ ਪਾਈ ਸਤ ਭਜਨ ਸਾਧੂ ਉਪਦੇਸ਼ ਸਤ ਜਨ ਜਾਗੈ ਰਦਾ ਪ੍ਰਵੇਸ਼ ਸਤ ਨਿਰਤ ਬੁਝੇ ਜੇ ਕੋਏ ਨਾਮ ਜਬ ਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੇ ਮਿਤ ਗਤ ਜਿਸਕੇ ਸਿਰ ਸੋ ਕਰਨੇ ਹਰ ਵਰਨਾ ਬੂਝ ਕਰਤ ਵਿਚਾਰ

ਜਨ ਗਾ ਸੇਵਕ ਸੋ ਬਡਭਾਗੀ ਜਨ ਗਾ ਸੰਗ ਏਕਲੇ ਬਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰਪ੍ਰਸਾਦ ਨਾਨਕ ਫਲ ਪਾਵੈ ਸਰੋਗ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਭੁਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸੰਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਣਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਭਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਜ ਸੁਨਤਾ ਬੁਜਨਹਾਰ ਕੋ ਸਤ ਸਭ ਹੋਏ ਨਾ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਨ ਮਾਨਿਆ ਕਰਨ ਗਰਾਮ ਦਿਨ ਮੂਲ ਪਛਾਣਿਆ ਜਾ ਕੇ ਹਿਰਦੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈਤੇ ਨਿਰਭੋਏ ਬਸਾਨਾ ਜਿਸਤੇ ਉਪਜਿਆ ਤਸਮਾਏ ਸਵਾਨਾ ਬਸਤ ਮਾਏ ਨੇ ਬਸਤ ਗਡਾਈ ਤਾ ਕੋ ਪਿੰਨਾ ਕਹਿ ਨਾ ਜਾਈ

ਕੀ ਨਿਰਮਲ ਰੀਤ। ਠਾਕੁਰ ਕਉ ਸੇਵਕ ਜਾਣੈ ਸੰਗ ਪ੍ਰਭੁ ਕਾ, ਸੇਵਕ ਨਾਮ ਕਰੰਗ, ਸੇਵਕ ਕੋ ਪ੍ਰਪਾਲਣ ਹਾਰਾ, ਸੇਵਕ ਕੀ ਰਾਖੇ ਨਿਰੰਕਾਰ। ਸੋ ਸੇਵਕ ਜਿਸ ਦਇਆ ਪ੍ਰਭ ਧਾਰੇ ਨਾਨਕ, ਸੋ ਸੇਵਕ ਸਾਹ ਸਾਹ ਸੰਭਾਰਾ ਹੈ। ਆਪਣੇ ਜਨਕਾ ਪਰਦਾ ਢਾਕੇ ਆਪਣੇ ਸੇਵਕ ਹੀ ਸਰਬਰ ਰਾਖੈ, ਆਪਣੇ ਦਾਸ ਕੋ ਦੇਹ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕ ਕੀ ਆਪਤ ਰਾਖੇ, ਤਾਂ ਕਿ ਗਦਮਤ ਕੋਈ ਨਾ ਲਾਖੇ, ਪ੍ਰਭ ਕੇ ਸੇਵਕ ਕੋ ਨਾ ਪਹੁੰਚੈ, ਪ੍ਰਭ ਕੇ ਸੇਵਕ ਊਚ ਤੇ ਉੱਚੇ, ਜੋ ਪ੍ਰਭਨੀ ਸੇਵਾ ਲਾਇਆ, ਨਾਨਕ ਸੋ ਸੇਵਕ ਦੈ ਦਸ ਪ੍ਰਗਟਾਇਆ, ਨੇ ਕੀ ਕੀਰੀ ਮੈਂ ਕਲ ਰਾਖੇ, ਭਸਮ ਕਰਾਏ ਰਸਕ ਰਕੋਟ ਲਾਖੇ।

ਪ੍ਰਾਣੀ ਜਪ ਨਾਨਕ ਪ੍ਰਭ ਅਲਖ ਬਿਡਾਣੀ ਬਾਰੰਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤ ਮਨ ਤਨ ਤਰਪਿਆ ਨਾਮ ਰਤਨ ਜਿਨ ਗੁਰਮੁਖ ਪਾਇਆ ਤੇ ਸ ਕਿਸ਼ ਅਵਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਮ ਰੂਪ ਰੰਗ ਨਮ ਸੁਖਰ ਨਾਮ ਗਾ ਸੰਗ ਨਾਮ ਰਾਜਵ ਜਾਂਦਰ ਬਦਾਨੇ ਮੰਦਨ ਨਾਮੇ ਨਾਮ ਸਮਾਨੇ ਉਠਦ ਬੈਠ ਸੁਭਦ ਨਾਮ ਕਹੂ ਨਾਨਕ ਜਨ ਕੇ ਸਤਕਾਮ ਬੋਲੋ ਜਾ ਜੇਬਾ ਦਿਨ ਰਾਤ ਪ੍ਰਭਨੇ ਜਨ ਕੀਨੀ ਦਾਤ ਕਰੇ ਭਗਤ ਆਤਮ ਗੈ ਚਾਏ ਪ੍ਰਭਨੇ ਸਿਉ ਰਹੇ ਸਮਾਏ ਜੋ ਹੋਵਾ ਵਸੋ ਜਾਨੇ ਪ੍ਰਭਨੇ ਗਾਉ ਕੋ ਬਛਾਨੇ ਤਿਸਕੀ ਬਹਿਮਾ ਕੌਣ ਬਖਾਨਾ ਹੂੰ ਤਿਸਗਾ ਗੁਣ ਕੈ ਏਕ ਨਾ ਜਾਨਾ ਪਾਠ ਪਹਿਰ ਪ੍ਰਭ ਸੇ ਹਜ਼ੂਰੇ ਕਹੋ ਨਾਨਕ ਸੇ ਜਨ ਪੂਰੇ ਮਨ ਮੇਰੇ ਦਿਨ ਕੀ ਓਟਲੇ ਮੰਦਨ ਬਨਾ ਤੇ ਨ ਜਨ ਦੇ ਜਨ ਜਨ ਆਪਣਾ ਪ੍ਰਭ ਪਛਾਤਾ ਸੋ ਜਨ ਸਰਬ ਥੋਕਾ ਦਾਤਾ

ਅਸ਼ਟਪਦੀ ਸਤਿਗੁਰ ਸਿੱਖੀ ਕਰਾ ਪ੍ਰਤਪਾਲ ਸੇਵਕੋ ਗੁਰ ਸਦਾ ਦਇਆਲ ਸਿੱਖੀ ਗੁਰ ਦੁਰਮਤ ਮਨ ਹਰਾ ਗੁਰਬਚਨੀ ਹਰਨਾਮ ਚਰਾਇਆ ਸਤਿਗੁਰ ਸਿੱਖੇ ਬੰਧਨ ਘਾਟੈ ਗੁਰ ਕਾ ਸਿੱਖ ਬਿਗਾੜ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਦੇ ਗੁਰ ਕਾ ਸਿੱਖ ਆਪਣੇ ਭਾਗੀ ਹੈ ਸਤਿਗੁਰ ਸਿੱਖਾ ਹਾਲਤ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਅਜੀ ਨਾਲ ਸੰਭਾਰੈ ਗੁਰ ਕਾ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਾਹੇ ਆਪਸ ਗੋ ਕਰ ਕਾਸ਼ਨਾ ਜਨਾਵੇ ਹਰ ਹਰ ਨਾਮ ਹਿਰਦੈ ਸਤਿ ਆਵੈ।

ਸਵੇਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਕਤ ਜਾਨਾ ਹੈ ਸੋ ਸਤਿਗੁਰ ਸਿਰਦੇ ਹਰ ਨਾਮਨ ਕਬਾਰ ਗੁਰ ਕੋ ਬਲ ਜਾਓ ਸਰਬਨਿਧਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮੇ ਜਨ ਜਨਮੇ ਪਾਰ ਬ੍ਰਹਮੇ ਕਿਆ ਬਨੇ ਕਛ ਬ੍ਰਹਮ ਸਹਿ ਸਿਆਨ ਬਲਿਆ ਨਾ ਜਾਈਏ ਨਾਨਕ ਐਸਾ ਗੁਰ ਬਟ ਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋ ਘਾਤਮ ਬਤੀਆਨੇ

ਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਗਿਣੇ ਨਾ ਪਾਈ। ਅਨਕ ਭਗਤ ਬੰਧਨ ਤੇ ਕਰਹ ਹੈ ਚਰਨ ਕਮਲ ਹਿਰਦੈ ਸਿਮਰੇ ਸਦ ਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰ ਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋ ਹੋਏ ਉਸ ਪੁਰਖਾ ਨਾਹੀ ਕਦੇ ਵਿਨਾਸ਼। ਜਾ ਕੇ ਮਨ ਪ੍ਰਗਟੇ ਗੁਣਤਾ ਸਾਠ ਫੈਰਰ ਕਾ ਨਾਮ ਰੇ ਸਚਿਵ ਦੇ ਸੇਵਕ ਕੋ ਦੇ

ਆਧਾਰ ਅਨੰਗ ਪਾਵਨਾ ਛੁੱਟ ਨਹਾਰੇ ਸਿਮਰਤ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਗ੍ਰਹ ਮਲਾਏ ਮਨ ਮੰਜਤ ਨਾਨਕ ਫਲ ਪਾਏ ਸੰਗਨਾ ਚਾਲ ਤੇਰੇ ਧਨਾ ਤੂੰ ਕਿਆ ਲਵਟਾਵੇਂ ਮੂਰਖ ਮਨਾ ਸੁਤ ਮੀਤ ਕੁਟੰਬ ਅਰ ਬਨਤਾ ਇੰਤੇ ਕਹ ਹਉ ਤੁਮ ਕਮਨ ਸਨਾਥਾ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹ ਹਉ ਕਮਨ ਛੁਟਕਾਰ ਅਸ ਹਸਤੀ ਰਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ ਜਿੰਦੀ ਤੁਸ ਬੁੱਝੇ ਨਾ ਬੇਗਾਨਾ ਨਾਮ ਵਿਸਾਰ ਨਾਨਕ ਬਸ਼ੁਤਾਨਾ ਗੁਰੂ ਕੀ ਮਾਤੂ ਲੇ ਏਆਨੇ ਭਗਤ ਬਿਨਾ ਬਹੁ ਡੁੱਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਜੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਗਿਲ ਬਿਖ ਜਾਹੇ ਆਪ ਜਪੋ ਅਵਰਾ ਨਾਮ ਜਪਾਵੋ ਸੁੰਦ ਕੈਤ ਰਹਿਤ ਗਲ ਪਾਵੋ ਸਾਰਭ ਸਾਦਰ ਕੋ ਨਾਮ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਵ ਤਰੀ ਉਤਰ ਸਮੈਰ ਬਿਨ ਜਾਏ ਹੋਮੇ ਬਖ ਫੈਲ ਹੋਏ ਅਜੰਦ ਬਸੈ ਸੁਖ ਨਾਲ ਸਾਸ ਗਿਰਾਸਰ ਨਾਮ ਸੰਭਾਲ ਸ਼ਾੜ ਸਿਆਨਮ ਸਗਲੀ ਮਨਾ ਸਾਧ ਸੰਗ ਭਾਵੇਂ ਸਜ ਤਨਾ ਹਰ ਮੁੰਜੇ ਸੰਜ ਕਰੋ ਵਿਵਹਾਰੀਆਂ ਸੁਖ ਦਰਗਹਿ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਾਰਾਹ ਏਕ ਸਿਮਰ ਏਕੋ ਮਨ ਆਹ ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ ਦੇਖੋ ਏਕ ਏਕ ਹਰਾ ਪੂਰਨ ਪੂਰ ਰਹੋ ਬ੍ਰਹ ਵਿਆਪ ਅਨੰਕ ਵਿਸਤਾਰ ਏਕ ਦੇ ਭਏ ਗਰਾਤ ਪ੍ਰਾਸਤ ਗਏ ਮੰਤਨ ਅੰਦਰ ਏਕ ਪ੍ਰਭ ਰਾਤਾ ਗੁਰਪ੍ਰਸਾਦ ਨਾਨਕ ਜਾਤਾ ਸਲੋਕ

ਕਰਾਉਂ ਪ੍ਰਭ ਕੀ ਨਿਤ ਨੀਤ ਏਕ ਊਟ ਏਕ ਆਧਾਰ ਨਾਨਕ ਮੰਗੇ ਨਾਮ ਬ੍ਰਹਮਸਾਰ ਪ੍ਰਭ ਕੀ ਦਰਸ਼ਮਾ ਸੁਖ ਹੋਏ ਅਰਜ਼ ਪਾਵੇ ਬਿਰਲਾ ਕੋਏ ਜਨ ਚਾਖਿਆ ਸੇ ਚੰਦਰ ਬਿਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਭਰ ਪਰੇ ਪ੍ਰੇਮ ਰਸ ਰੰਗ ਜੇ ਜਾਓ ਸਾਧਕ ਸੰਗ ਪਰੇ ਸਰਨ ਆਨ ਸਭ ਤਿਆਗ ਅੰਦਰ ਵਰਗਾ ਸੰਦਿਲ ਨਿਵਲਾਗ ਬਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖੋਏ ਸੇਵਕ ਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਗੋ ਪ੍ਰਭ ਹੋਇਓ ਦਿਆਲ ਸੇਵਕ ਕਿਨੋ ਸਦਾ ਨਿਹਾਲ ਬੰਧਨ ਗਾਢ ਮੁਖ ਜਨ ਭਇਆ ਜਨ ਮਰਨ ਦੁਖ ਭਰਮ ਗਏ ਸੁਨੀ ਸਰਦਾ ਸਭ ਪੂਰੀ ਰਬ ਰਹਿਆ ਸਤਸੰਗ ਹਜੂਰੀ ਜਿਸ ਕਾ ਸਾਧਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਗੋ ਬਿਸਰੈ ਜੇ ਕਾਲ ਨਾ ਭਾਨੈ ਸੋ ਗੋ ਬਿਸਰੈ ਜੇ ਕੀ ਆ ਜਾਨੈ ਸੋ ਗੋ ਬਿਸਰੈ ਜਨ ਸਭ ਕਿਛ ਦੀਆ ਸੋ ਗੋ ਬਿਸਰੈ ਜੇ ਜੀਵਨ ਜੀਆ ਸੋ ਗੋ ਬਿਸਰੈ ਜੇ ਅਗਨ ਮੇ ਰਾਖੇ ਗੁਰਪ੍ਰਸਾਦ ਕੋ ਬਰਲਾਲਾ ਖੈ ਸੋ ਗੋ ਬਿਸਰੈ ਜੇ ਬਿਗਤੇ ਕਾਟੇ ਜਨਮ ਜਨਮ ਕਾ ਟੁੱਟਾ ਗੰਢ ਹੈ ਗੁਰਪੂਰੇ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਏ ਕਾਮਾਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਬਰਹਿ ਨਾਮ ਜਪਾਵੋ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨੋ ਸੀਸ਼ਾਰ ਸਰਬ ਕਲਿਆਣ ਸੂਖ ਨਿਤ ਨਾਮ ਬੁੱਢ ਜਾਤ ਵਾਏ ਵਿਸਰਾਮ ਸਗਲ ਦੁਖਾ ਵਿਨਾਸ ਨਾਨਕ ਨਾਮ ਜਪਹੋ ਗੁਣਤਾ ਸੁਭਜੀ ਪ੍ਰੀਤ ਪ੍ਰੇਮ ਰਹਿ ਚਾਓ ਮੰਤਰ ਅੰਦਰ ਇਹੀ ਸੁਭਾਵੋ ਨੇਤਰੋ ਪੇਗ ਦਰਸ

ਸਕੈ। ਜੈ ਅਭਗਤ ਭਗਤ ਆਪ ਜੈ ਪਸਰੇ ਪਾਸਾਰ ਸੰਤ ਪ੍ਰਤਾਪ ਦੂ ਪਾਕਾ ਆਪੇ ਧਨੀ ਉਨਕੀ ਸੋਭਾ ਉਨਹੂ ਬਨੀ ਆਪੇ ਕਵਤਾ ਕਰੇ ਆਣਦ ਚੋਜ ਆਪੇ ਰਸ ਭੋਗਨ ਨਿਰਯੋਗ ਜਿਸ ਭਾਵ

ਰਜੋ ਸੁਧ ਸਿਧਿਆਤ ਜਿਸ ਭਾਵਤ ਸਲਾਈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਦਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਕੀ ਜਾਣਿਆ ਜਲ ਲਾਗਿਆ ਏਕੇ ਰਾਹ ਦਸਗੀ ਆਸਨਾ ਬਿਰਥੀ ਜਾਏ ਸੇਵਕੋ ਸੇਵਾ ਬਨ ਆਈ ਹੁਕਮ ਬੂਜ ਪਰਮ ਬਦ ਭਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਦੂਰ ਭਏ ਨਿਰਭੈ ਰੰਧਨ ਪੂਜੇ ਗੁਰ ਕੇ ਪੈਰੇ ਲੋਕ ਸੁਖੀ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭਿਆ ਪੇ ਮੇਲੇ ਸਾਹ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇ ਕਾ ਕਰੋ ਉਧਾਰ ਅੰਮ੍ਰਿਤ ਭਜਨ ਅਰ ਕੇ ਗੁਣ ਗਾਓ ਪਰਾਂਤਰਨ ਗਾ ਸੁਭਾਵ ਆਠ ਪੈਰ ਭਰਾ ਵੇਖੋ ਨੇਰਾ ਮਿਟਿਆ ਗਿਆਨ ਮਿਨਸਿਆ ਅੰਧੇਰਾ ਸੁਨ ਵਿਦੇਸ਼ ਸਿਰ ਦੇ ਵਸਾਓ ਮਨ ਚੇ ਨਾਨਕ ਫਲ ਪਾਵੋ

ਜਾਏ ਨਾਨਕ ਜਾ ਭਾਵੇ ਤਾ ਲੈ ਸਮਾਏ ਇਸੇ ਵੇ ਸੋ ਨਾਹੀ ਬੁਰਾ ਬੁਰਾ ਕਹੋ ਗਿਨਾ ਕਛ ਕਰਾ ਆਪ ਭਲਾ ਕਰ ਤੂੰ ਤਤ ਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਓਤ ਬੋਧ ਆਪਣ ਸੰਗਰਾਜ ਤਾਂ ਕਿ ਗਤਬਿੰਦ ਕਹੀ ਨਾ ਜਾਏ ਤੂੰ ਸੁਰ ਤਾਂ ਸੋਜੀ ਪਾਏ ਤੁਸੀਂ ਕੀ ਆ ਸਪਰਮਾਨ ਗੁਰਪ੍ਰਸਾਦ ਨਾਨਕ ਉਜਾਨ ਜੋ ਜਾਣੇ ਤੇ ਸਦਾ ਸੁਖ ਹੋਇਆ ਮਿਲਾਏ ਲਏ ਪ੍ਰਭ ਸੋਏ ਓ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਸਿਰਦੈ ਭਗਵੰਤ।

ਦਰੇਦਨ ਕੇ ਸਾਥੇ ਸਰਨਜੋਗ ਸਿੰਘ ਸਰਣੀ ਆਏ ਕਰ ਕਰ ਪ੍ਰਭ ਆਵ ਮਿਲਾਏ ਮਿਟ ਗਏ ਬੈਰ ਭਏ ਸਭਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੁਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵਾਲ ਜੰਜਾਲ ਵਿਗਾੜਤੇ ਰਹਿਤੇ ਰਾਮ ਨਾਮ ਸੁੰਦਰਸਨਾ ਕਹਿਤੇ ਕਰ ਪ੍ਰਸਾਦ ਦਿਆ ਪ੍ਰਭਧਾਰੀ ਨਾਨਕ ਨਿਭੀ ਖੇਵ ਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਰੂ ਨਾਮ ਜਿਸ ਮਨ ਬਸੇ ਸੋਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਦੇ ਊਚ ਪਾਇਆ ਸਾਨ ਬਹੁਰ ਨ ਹੋਵੇ ਆਮਨ ਜਾਨ ਹਰ ਤਨ ਖਾੜ ਚਲੈ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਤ ਰਿੱਧ ਨਵ ਨਿਧ ਬੁੱਧ ਗਿਆਨ ਪ੍ਰਭ ਸਰਬ ਤੈ ਸਿੱਧ ਵਿਦਿਆ ਤਾਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾ ਸਭ ਕੇ ਮੱਧ ਸਗਲ ਤੇ ਉਦਾਸ ਅੰਦਰ ਚਤੁਰ ਤਤ ਗਾ ਬੇਤਾ ਸਮਦਰਸੀ ਏਕ ਦ੍ਰਿਸ਼ਟਿਤਾ ਏ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਗੀ ਗਤ ਹੋਏ ਗੁਣ ਗੁਣ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਗਲ ਮਤਾਂਦ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ ਕੋਟ ਪਰਾਧ ਸਾਧ ਸੰਗ ਮਿਟੈ ਸੰਤ ਕਿਰਪਾਤੇ ਜਮਤੇ ਛੁਟੈ ਜਾ ਕੇ ਮਸਤਕ ਕਰਮ ਪ੍ਰਪਾਏ ਸਾਧ ਸਰ ਨਾਨਕ ਤੇ ਆਏ ਜਿਸ ਮਨ ਮਨ ਬਸੈ ਸੁਨੇ ਲਾਏ ਪ੍ਰੀਤ ਤੇ ਜਨ ਆਵੇ ਹਰ ਬਰਬਚੀਤ ਜਨਮ ਮਰਨ ਤਾਕਾ ਦੁੱਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੈ ਨਿਰਮਲ ਸੁਭਾ ਅੰਮ੍ਰਿਤ ਦਾਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ ਦੁਖ ਰੋਗ ਬਿਨਸੇ ਭੈ ਭਰਮ ਸਾਧ ਨਾਮ ਨਿਰਮਲ ਤਾਕੇ ਕਰਮ ਸਭ ਤੇ ਉਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ।

ਨਾ ਕਹਿਆ ਜਾਈ। ਹੁਕਮੀ ਹੋਵਣ ਜੀਆ ਹੁਕਮ ਮਿਲੈ ਵਡਿਆਈ। ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ। ਇਕ ਨਾ ਹੁਕਮੀ ਬਖਸੀਸ ਇਕ ਹੁਕਮੀ ਸਦਾ ਪਵਾਈਐ।

सचियारु थापिया न जाए किता न होए आपे आप निरंजन सोए।

ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕੇਤੇ ਆਖੇ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਹੇ

ਆਪਣ ਸਦਾ ਸਵਾਰੇ। ਗਾਵਹਿ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ, ਗਾਵਹਿ ਸਿੱਧ ਸਮਾਧੀ ਅੰਦਰ, ਗਾਵਣ ਸਾਧ ਵਿਚਾਰੇ, ਗਾਵਣ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੇ, ਗਾਵਣ ਪੰਡਿਤ ਪੜਨ ਰਖੀ ਸਿਰ, ਜੁਗ ਜੁਗ ਵੇਦਾਂ ਨਾਲੇ, ਗਾਵਹਿ ਮੋਹਣੀਆਂ ਮਨ ਮੋਹਨ, ਸੁਰਗਾ ਮੱਚ ਪਿਆਲੇ।

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਸ਼ਾਂਤ ਵੈ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਣ ਚਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨੁਭਉ ਪ੍ਰਕਾਸ਼ ਅਮਿਤ ਓਜ ਕਹਿ ਜੈ ਕੋਟ ਇੰਦਰ ਇੰਦਰਾਨ ਸਾਹੇ ਸਹਾਨ ਗਨਿਜੈ।

ਤੰਗ ਨਿਰਭੇਸੇ ਨਿਵਾਸ ਤੰਗ ਨਿਰਨਾਮੇ ਨਿਵਾਸ ਤੰਗ ਨਿਰਕਾਮੇ ਨਿਵਾਸ ਤੰਗ ਨਿਰਧਾਤੇ ਨਿਵਾਸ ਤੰਗ ਨਿਰਘਾਤੇ ਨਿਵਾਸ ਤੰਗ ਨਿਰਧੂਤੇ ਨਿਵਾਸ ਤੰਗ ਭੂਤੇ ਨਿਵਾਸ ਤੰਗ ਲੋਕੇ ਨਿਵਾਸ ਤੰਗ ਸੋਕੇ ਨਿਵਾਸ ਤੰਗ ਨਿਰਤਾਪੇ ਨਿਵਾਸ ਤੰਗ ਥਾਪੇ ਨਿਵਾਸ ਤੰਗ ਤਿਰਮਾਨੇ ਨਿਵਾਸ ਤੰਗ ਧਾਨੇ ਨਿਵਾਸ ਤੰਗ ਗਾਹੇ ਨਿਵਾਸ ਤੰਗ ਅਬਾਹੇ ਨਿਵਾਸ ਤੰਗ ਤ੍ਰਿਵਰਗੇ ਨਿਵਾਸ ਤੰਗ ਸਰਗੇ ਨਿਵਾਸ ਤੰਗ ਪ੍ਰਭੋਗੇ ਨਿਵਾਸ ਤੰਗ ਸੁਜੋਗੇ ਨਿਵਾਸ ਤੰਗ ਰੰਗੇ ਨਿਵਾਸ ਤੰਗ ਭੰਗੇ ਨਿਵਾਸ ਤੰਗ ਗਮੇ ਨਮਸਤਸਤਰਮੇ ਨਿਵਾਸ ਤੰਗ ਜਲਾਸਰੇ ਨਿਵਾਸ ਤੰਗ ਨਿਰਾਸਰੇ ਨਿਵਾਸ ਤੰਗ ਜਾਤੇ ਨਿਵਾਸ ਤੰਗ ਪਾਤੇ ਨਿਵਾਸ ਤੰਗ ਅਮਜਵੇ ਨਮਸਤਸਤਰਵੇ ਸਦੇ ਸੰਗ ਦੇਸੇ ਨਿਵਾਸ ਤੰਗ ਭੇਸੇ ਨਿਵਾਸ ਤੰਗ ਨਿਰਧਾਮੇ ਨਿਵਾਸ ਤੰਗ ਨਿਰਵਾਮੇ ਨਿਵਾਸ ਤੰਗ ਨਿਰਧਾਮੇ ਨਿਵਾਸ ਤੰਗ ਨਿਰਵਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਿਵਾਸ ਤੰਗ ਅਭੇਵੈ ਨਮਸਤੰਗ ਜਨਮੇ ਨਮਸਤੰਗ ਸੁਭਰਮੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ

ਬਾਡ ਚਾਰੀ ਛੰਦ ਵੇ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਪਾਰੇ ਹਰੀਅੰ ਕਰੀਅੰ ਨਿਰਨਾਮੇ ਕਾਮੇ ਭਜੰਗ ਪ੍ਰਿਆ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ

ਪ੍ਰਸ਼ਾਦ ਕਹਦੇ ਕਿਆ ਛਿਜ ਦੇ ਸਹਿ ਕਿਆ ਭਿਜ ਭਿਹ ਸਹਿ ਕਿਆ ਗੰਜ ਕਰਮੈ ਕਿਆ ਪੰਜ ਭਰਮੈ ਕਿਆ ਭਿਜ ਲੋਕ ਕਹਿ ਕਿਆ ਦੇ ਤਸੋ ਕਹਿ ਕਿ ਬਤਹੂਤ ਬਰਨੇ ਕਿ ਵਿਭੂਤ ਕਰਨੇ ਕਿ ਰਾਜੰ ਪ੍ਰਭਾ ਹੈ ਕਿ ਧਰਮੰ ਤੁਜਾ ਹੈ ਕਿ ਅਸੋਕ ਬਰਨੇ ਕਿ ਸਰਬਾ ਅਪਰਨੇ

ਅਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਭੰਗ ਤ੍ਰਿਭਾਦੇ ਗੰਜੇ ਗਾਦੇ ਸੁਭੰਗ ਸਰਭਾਗੇ ਸੋ ਸਰਭਾਨੁਰਾਗੇ ਤ੍ਰਿਭੁਗਤ ਸਰੂਪ ਹੈ ਕੇ ਤ੍ਰਿਭੁਗਤ ਸਰੂਪ ਹੈ ਛੇਜ ਹੈ ਛੂਤ ਹੈ ਕੇ ਨਰਕੰ ਪ੍ਰਨਾਸ ਹੈ ਪ੍ਰਿਥੀ ਉਲ ਪ੍ਰਵਾਸ ਹੈ ਨਿਰੁਕਤ ਪ੍ਰਵਾਹ ਦੈਵੰ ਸਦਾ ਹੈ ਬਿਭੁਗਤ ਸਰੂਪ ਹੈ ਪਰਜੁਗਤ ਅਨੂਪ ਹੈ ਨਿਰੁਕਤ ਸਦਾ ਹੈ ਬਿਭੁਗਤ ਪ੍ਰਵਾਹ ਹੈ ਅਨਉਕਤ ਸਰੂਪ ਹੈ।

ਭਗਵਤੀ ਸ਼ੰਤ ਵੇ ਪ੍ਰਸਾਦ ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜੂਰ ਹੈ ਹਮੇਸਲ ਸਲਾਮ ਹੈ ਸਮਾਹਤਲ ਕਲਾਮ ਹੈ ਕਿ ਸਹਿਬ ਦਿਮਾਗ ਹੈ ਕਿ ਹੁਸਨਲ

ਹੈ, ਧਰਨੀ ਧਰਿਤ ਹੈ, ਅਮਤੇਸ਼ਵਰ ਹੈ, ਪਰਮੇਸ਼ਵਰ ਹੈ, ਕ੍ਰਿਤਾ ਕ੍ਰਿਤ ਹੈ, ਅੰਮ੍ਰਿਤਾ ਅੰਮ੍ਰਿਤ ਹੈ, ਅਜਬਾ ਕ੍ਰਿਤ ਹੈ, ਮ੍ਰਿਤਾ ਮ੍ਰਿਤ ਹੈ, ਨਰ ਨਾਇਕ ਹੈ, ਖਲ ਕਾਇਕ ਹੈ, ਵਿਸਵ

ਮੈਦਾਨ ਚਲੇਂਗੇ। ਵੀਰ ਅਪਾਰ ਵੱਡੇ ਬਰਿਆਰ ਅਬਚਾਰ ਹਿਸਾਰ ਕੀ ਧਾਰ ਬਸਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਲ ਮਲਈਆ।

ਕੀਏ ਸਭ ਬੈਰਨ ਕੋ ਆਜ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਵਰ ਨ ਧਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ।

ਨੀਚਾ ਸਭ ਪੁਜਾਈਆ ਸਦਾ ਗੁਰਬਾਨ ਕੀਤਾ ਗੁਰੂ ਬਿੱਟੋ ਜਿਹਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ

ਕੁਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਹੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹ ਦਵਾਜੇ ਸਾਚੀ ਲੇਵੈ ਬਿਣ ਦੇਹ ਨਿਮਾਣੀ ਦੇਹ ਨਿਮਾਣੀ ਲੇਵੈ ਬਾਝੋ ਕਿਆ ਕਰੇ ਵਿਚਾਰੀਆ ਤੁਧ ਬਾਝ ਸਮਰਾਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ।

ਆਵੇ ਤਾਂ ਸੋ ਜਨ ਦੇਹ ਜਿਸਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੂਲੇ ਫਿਰੇ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ, ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਭਾਵ ਹੈ, ਕਹਿ ਨਾਨਕ ਜਿਸ ਦੇਹ ਪਿਆਰੇ।

ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ, ਭਗਤਾਂ ਕੇਰੀ ਬਿਖ ਮਾਰਗ ਚਲਣਾ ਲਾਭ। ਲੋਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ। ਖਨਿਹੋ ਤਿੱਖੀ ਵਾਲ ਹੁਣ ਕੀਏ ਤੋ ਮਾਰਗ ਜਾਣਾ। ਗੁਰਪ੍ਰਸਾਦੀ ਜਿੰਨੀ ਆਪਤ ਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ। ਜਿਉ ਤੂੰ ਚਲਾਏ ਤੇਵ ਚਲਹਿ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਏ ਤੇਵ ਚਲਹਿ

ਆਪਣੀ ਲਿਵਿਆ ਪਹਿਲਾ ਹੈ, ਗੁਰਮੁਖ ਸਦਾ ਸੰਭਾਲੀਐ। ਕਹਿ ਨਾਨਕ ਵਿੜਦਾਤਾ ਸੋ ਕਿਉਂ ਮਨ ਵਿਸਾਰੀਐ। ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਸਭੇ ਕੋ ਜੇਹੀ ਕਰ ਤੇ ਖੇਲ ਚਾ ਜਾ ਤਿਸ ਭਾਣਾ, ਤਾਂ ਜਮਿਆ ਪਰਿਵਾਰ ਭਲਾ ਪਾਇਆ।

ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਦਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਦੇ ਸੋਹਣੇ ਪ੍ਰਕਾਸ਼ ਦੀ ਸੇਵਾ ਹੋਈ। ਆਪ ਜੀਆਂ ਨੇ ਸੁਖਮਨੀ ਸਾਹਿਬ ਜੀ ਦੇ ਜਾਪ, ਪੰਜ ਬਾਣੀਆਂ ਦੇ ਨੇਤਰੇਮ, ਸਾਹਿਬਾਂ ਵੱਲੋਂ ਬਖਸ਼ ਮੁੱਖ ਵਾਗ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਕੀਤੀ ਹੋਈ ਤਨ ਮਨ ਧਨ ਦੁਆਰਾ ਸੇਵਾ ਸਫਲੀ ਕਰਨ, ਦਰ ਹਾਜ਼ਰੀ ਪ੍ਰਵਾਨ ਕਰਨ। ਆਓ ਹੁਣ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਦੀ ਸੇਵਾ ਵਿੱਚ ਸਤਿਕਾਰਯੋਗ ਰਾਗਨੀ ਭਾਈ ਗੁਰਮੇਲ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲੇ ਜਥੇ ਸਮੇਤ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਆਪਣੇ ਕੋਲ ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਲੁਧਿਆਣੇ ਵਾਲੇ ਪਹੁੰਚ ਰਹੇ ਹਨ। 18 ਮਈ ਤੋਂ ਲੈ ਕੇ 22 ਮਈ ਤੱਕ ਸ਼ਾਮ ਦੇ ਦੀਵਾਨਾਂ ਵਿੱਚ 8 ਤੋਂ 9 ਵਜੇ ਤੱਕ ਆਪ ਸੰਗਤਾਂ ਨੂੰ ਕਥਾ ਸਰਵਣ ਕਰਵਾਇਆ ਕਰਨਗੇ। ਆਪ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ, ਅਤੇ ਜੋ ਹਰ ਸਾਲ ਦੀ ਤਰ੍ਹਾਂ ਪੰਥਕ ਜਥੇਬੰਦੀਆਂ ਵੱਲੋਂ ਸਮੂਹ ਸੰਗਤਾਂ ਵੱਲੋਂ ਪ੍ਰਬੰਧ ਕੀਤਾ ਜਾਂਦਾ ਹੈ। ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ, ਘੱਲੂਘਾਰਾ ਦਿਵਸ ਮਨਾਉਂਦਿਆਂ ਹੋਇਆਂ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ ਜੋ ਸਨ ਫਰਾਂਸਿਸਕੋ ਵਿਖੇ ਨਗਰ ਕੀਰਤਨ ਹੁੰਦੇ ਹਨ, ਇਸ ਵਾਰੀ ਵੀ ਜੋ 6 ਜੂਨ ਦਿਨ ਸ਼ਨਿਚਰਵਾਰ ਨੂੰ ਹੋ ਰਹੇ ਹਨ। ਆਪ ਸੰਗਤਾਂ ਨੇ ਉੱਥੇ ਵੀ ਵੱਧ ਤੋਂ ਵੱਧ ਹਾਜ਼ਰੀ ਭਰਨੀ। ਆਉਣ ਵਾਲੀ 17 ਤਰੀਕ ਨੂੰ ਗੁਰੂ ਘਰ ਹੇਵੜ ਵਿਖੇ ਜੋ ਅੰਮ੍ਰਿਤ ਸੰਚਾਰ ਹੋ ਰਹੇ ਹਨ, ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਆਪਣੇ ਨਾਮ ਲਿਖਵਾਓ। ਆਓ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰੀਏ ਜੀ।

ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਹੰ ਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕੀ ਮਹੱਲੇ ਪਹਿਲੇ ਕੇ ਲਿਖੇ ਢੂੰਡੇ

ਕਿਰਪਾ ਕਲਿਕ ਨਾ ਮਤਰ ਬਹਾਲਿਆ ਉਹਤੇ ਸੱਚੀ ਸੱਚ ਨਿਬੜਾ ਚੁਣਵਾ ਕੜੇ ਜਜਮਾ ਲਿਆ ਥਾਂ ਨਾ ਪਾਇਨ ਕੁੜਿਆ ਮੁਕਾਲਾ ਦੋ ਜਗ ਚਾਲਿਆ ਤੇਰੇ ਨਾਇਰ ਤੇ ਸੇਜਣ ਕੇ ਹਾਰ ਗਏ ਸੇ ਠੱਗਣ ਵਾਲਿਆ

0: ਦਾਸ ਪਹਿ ਵਿੱਚ ਜੋਦ ਮਹਾਬਲ ਸੁਰ ਭੈ ਵਿੱਚ ਆਵੈ ਜਾਵੈ ਪੂਰ ਸਗਲਿਆਂ ਭਾਉ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸੱਚੇਖ ਮਹੱਲਾ ਪਹਿਲਾ
1: ਨਾਨਕ।

ਇਹ ਜੀ ਪੁੱਤ ਜਨਮ ਪਰਮਿਆ ਤਾਂ ਸਤਿਗੁਰ ਸਭ ਸੁਣਾਇਆ, ਸਤਿਗੁਰ ਜੇ ਵਰਦਾਤਾ ਕੋਨੇ ਸਭ ਸੁਣਿਓ ਲੋਕ ਸਭਾਇਆ, ਸਤਿਗੁਰ ਮੇਰਾ ਸੱਚ ਪਾਇਆ ਜਿਹਨੇ ਨਿੱਚੋ ਆਪ ਗਵਾਇਆ, ਜਿਹਨੇ ਸੱਚੋ ਸੱਚ ਬੁਝਾਇਆ, ਜਿਹਨੇ ਸੱਚੋ ਸੱਚ ਬੁਝਾਇਆ।

0: ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਗ, ਪੜ ਪੜ ਬੇੜੀ ਪਾਈਏ, ਪੜ ਪੜ ਗੱਡੀ ਹੈ ਖਾਗ, ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ, ਪੜੀਏ ਜੇਤੀ ਆਰਜਾ, ਪੜੀਏ ਜੇਤੇ ਸਾਸ, ਨਾਨਕ ਲੇਖ ਇੱਕ ਗੱਲ ਹੋਰ ਹੋਮੈ ਚੱਖਣਾ ਚਾਕ ਮਹੱਲਾ ਪਹਿਲਾ।
1: ਲਿਖ ਲਿਖ ਪੜਿਆ ਤੇ ਤਾਕੜਿਆ, ਬਹੁ ਤੀਰਥ ਭਵਿਆ

0: ਇਹਨਾਂ ਜਨਤਾ ਕੇ ਬਸ ਕਿਸਮਤ ਵੇਖੀ ਜਗ ਤੋਂ ਪਾਇਆ ਇੱਕ ਨਾ ਨੂੰ ਮਿਲੇ ਤੋ ਆਪ ਤੋਂ ਦਿਖਵਾਇਆ ਗੁਰ ਕਿਰਪਾ ਤੇ ਜਾਣੇ ਜਿੱਥੇ ਦਿੱਤਾ ਬੁਝਾਇਆ ਸਹਿਜੀ ਸਸਮਾਇਆ ਸਹਿਜੀ ਸਸਮਾਇਆ
1: ਜਿਉਂ ਭਾਵੇ ਤਿਉਂ ਰੱਖ ਲੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀ ਮਾਉਂਟ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ।

ਤੇ ਸਮੂਹ ਸੰਗਤਾਂ ਵੱਲੋਂ ਪੰਥਕ ਜਥੇਬੰਦੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਘੱਲੂਘਾਰਾ ਦਿਵਸ ਮਨਾਉਂਦਿਆਂ ਹੋਇਆਂ ਜੂਨ 1984 ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਅਤੇ ਸਾਹਿਬਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ ਜੋ ਸਨ ਫਰਾਂਸਿਸਕੋ ਵਿਖੇ ਨਗਰ ਕੀਰਤਨ 6 ਜੂਨ ਦੇ ਸ਼ਨੀਚਰਵਾਰ ਨੂੰ ਹੋਣਗੇ। ਆਪ ਸੰਗਤਾਂ ਨੇ ਉੱਥੇ ਸ਼ਹੀਦਾਂ ਦੀ ਯਾਦ ਮਨਾਉਂਦਿਆਂ ਹੋਇਆਂ ਵੱਧ ਤੋਂ ਵੱਧ ਹਾਜ਼ਰੀ ਭਰਨੀ। ਆਓ ਕਥਾ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

164 ਉੱਤੇ ਸੁਸ਼ੋਭਿਤ ਹੈ। ਚਾਰ ਪਦਿਆਂ ਦਾ ਇਹ ਸ਼ਬਦ ਹੈ, ਦੂਜੇ ਘਰ ਵਿੱਚ ਹੈ ਤੇ ਗੁਰਦੇਵ ਕਹਿੰਦੇ ਨੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਰਮਾਤਮਾ ਇੱਕ ਹੈ। ਸਾਰੇ ਸੰਸਾਰ ਵਿੱਚ ਇੱਕ ਰਸ ਵਿਆਪਕ ਹੈ, ਸਾਰੇ ਸੰਸਾਰ ਦੀ ਕਾਰ ਚਲਾ ਰਿਹਾ ਹੈ, ਪਰ ਇਹੋ ਜਿਹੀ ਸਮਰੱਥਾ ਵਾਲਾ ਪਰਮਾਤਮਾ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਇਸ ਪਾਵਨ ਵਿੱਚ ਜੋ ਰਹਾਉਤਾ ਬੰਦ ਬਖਸ਼ਿਸ਼ ਕਰ ਰਹੇ ਹਨ, ਉਸ ਦੇ ਵਿੱਚ ਸਮਝਾਉਂਦੇ ਨੇ, ਸੇ ਧਨਵੰਤ ਹਰ ਨਾਮ ਲਿਵ ਲਾਏ, ਧਨਾੜ ਮਨੁੱਖਾਂ ਦੀ ਗੱਲ ਕੀਤੀ ਕਿ ਅਸਲ ਵਿੱਚ ਧਨਾੜ ਮਨੁੱਖ ਕਿਹੜੇ ਨੇ, ਇਹ ਸਾਡੀ ਸੋਚਣੀ ਹੈ ਵੀ ਜੇ ਕਿਤੇ ਕੋਈ ਵੱਡੇ ਘਰ 'ਚ ਰਹਿ ਰਿਹਾ ਅਸੀਂ ਮੰਨ ਲੈਂਦੇ ਵੀ ਇਹ ਬਹੁਤ ਸੁਖੀ ਹੋਏਗਾ, ਵੱਡੇ ਘਰ 'ਚ ਰਹਿ ਰਿਹਾ ਬਹੁਤ ਸੁਖੀ ਹੋਏਗਾ। ਜੇਕਰ ਕਿਸੇ ਨੂੰ ਦੇਖ ਲਏ ਵੀ ਇਸ ਬੰਦੇ ਦੇ ਕੋਲ ਬਹੁਤ ਵੱਡੀ ਕਾਰ ਹੈ, ਸ਼ਾਇਦ ਇਹ ਬਹੁਤ ਸੁਖੀ ਹੋਏਗਾ ਵੀ ਵੱਡੀ ਕਾਰ 'ਚ ਬਹਿ ਕੇ ਚੱਲਦਾ ਹੈ। ਕਿਸੇ ਨੂੰ ਦੇਖ ਲਈਏ ਵੀ ਇਹਦੇ ਕੋਲ ਦੁਨੀਆ ਵੀ ਬਹੁਤ ਦੌਲਤ ਹੈ, ਅਸੀਂ ਇਹ ਮੰਨ ਲੈਂਦੇ ਹਾਂ ਸ਼ਾਇਦ ਇਹ ਮਨੁੱਖ ਬਹੁਤ ਸੁਖੀ ਹੋਏਗਾ। ਪਰ ਗੁਰੂ ਸਾਹਿਬ ਤਾਂ ਕੁਝ ਹੋਰ ਕਹਿ ਰਹੇ ਨੇ, ਕਹਿਣ ਲੱਗੇ ਪਿਆਰੇ ਹੋ ਇਹ ਤੁਸੀਂ ਮੰਨ ਲੈਂਦੇ ਹੋ ਤੇ ਸੱਚਾਈ ਹੈ ਸਾਧ ਸੰਗਤ ਜੀ, ਜਿੰਨੇ ਜਿੰਨੇ ਵੀ ਅਸੀਂ ਵੱਡੇ ਲੋਕ ਵੇਖਦੇ ਹਾਂ ਜਿਨ੍ਹਾਂ ਨੂੰ ਅਸੀਂ ਵੱਡੇ ਮੰਨ ਲੈਂਦੇ ਹਾਂ, ਜਿਨ੍ਹਾਂ ਦਾ ਕਾਰੋਬਾਰ ਵੇਖ ਕੇ ਦੁਨੀਆ ਵੀ ਦੌਲਤ ਵੇਖ ਕੇ ਅਸੀਂ ਵੱਡਾ ਮੰਨ ਲੈਂਦੇ ਹਾਂ, ਬਸ ਥੋੜ੍ਹੀ ਕੁ ਦੇਰ ਉਹਨਾਂ ਨਾਲ ਗੱਲ ਕਰਕੇ ਦੇਖੋ, ਕਦੇ ਥੋੜ੍ਹੀ ਕੁ ਦੇਰ, ਜ਼ਿਆਦਾ ਨਹੀਂ, ਉਹਨਾਂ ਨੇ ਆਪਣੇ ਦੁੱਖ ਸੁਣਾਉਣੇ ਸ਼ੁਰੂ ਕਰ ਦੇਣੇ, ਕਿਉਂਕਿ ਨਾਨਕ ਦੁਖੀਆ ਸਭ ਸੰਸਾਰ, ਇਹ ਗੱਲ ਵੱਖਰੀ ਹੈ, ਸਾਡੀ ਅੱਖਾਂ ਤੋਂ ਕੱਖਾਂ ਜਾਂਦੀਆਂ ਨੇ। ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ ਸੇ ਧਨਵੰਤ, ਅਸਲ ਵਿੱਚ ਉਹ ਮਨੁੱਖ ਧਨਾੜ ਨੇ ਹਰ ਨਾਮ ਲਿਵ ਲਾਏ, ਜਿਹੜੇ ਮਨੁੱਖ ਹਰੀ ਦੇ ਨਾਮ ਵਿੱਚ ਉਸ ਪਰਮਾਤਮਾ ਦੇ ਨਾਮ ਵਿੱਚ ਆਪਣੀ ਸੁਰਤ ਨੂੰ ਜੋੜੀ ਰੱਖਦੇ ਨੇ ਅਸਲ ਧਨਾੜ ਉਹ ਨੇ। ਇਹ ਤੀਜੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ ਤੇ ਪੰਜਵੇਂ ਪਾਤਸ਼ਾਹ ਜੀ, ਪੰਜਵੇਂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਉਹ ਧਨਵੰਤ ਉਹ ਮਨੁੱਖ ਬੜੇ ਧਨਾੜ ਨੇ, ਕੁਲਵੰਤ ਉਹ ਮਨੁੱਖ ਮੰਨੋ ਤੁਸੀਂ ਭਾਈ ਉਹ ਉੱਚੀ ਕੁਲ ਦੇ ਨੇ, ਪਤਵੰਤ ਉਹ ਮਨੁੱਖ ਬੜੀ ਇੱਜ਼ਤ ਵਾਲੇ ਨੇ, ਪਤਵੰਤੇ ਮਨੁੱਖ ਨੇ ਇੱਜ਼ਤਦਾਰ ਮਨੁੱਖ ਨੇ ਕਿਹੜੇ, ਉਹ ਧਨਵੰਤ ਕੁਲਵੰਤ ਪਤਵੰਤ ਜਿਨ੍ਹਾਂ ਦੇ ਹਿਰਦੇ ਵਿੱਚ ਉਹ ਪਰਮਾਤਮਾ ਆਪ ਵਸਦਾ ਹੈ, ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਉਹ ਜਿਉਂਦੇ ਜੀ ਦੁਨੀਆ ਵੀ ਮੋਹ ਮਾਇਆ ਦੇ ਬੰਧਨਾਂ ਤੋਂ ਮੁਕਤ ਰਹਿੰਦੇ ਨੇ, ਉਹਨਾਂ ਦੀ ਖਲਾਸੀ ਹੋ ਜਾਂਦੀ ਹੈ, ਪਾਰ ਉਤਾਰਾ ਹੋ ਜਾਂਦਾ ਹੈ। ਕਿਉਂ? ਕਿਉਂਕਿ ਉਹਨਾਂ ਦੇ ਮਨ ਵਿੱਚ ਭਗਵੰਤ ਦਾ ਭਾਉ, ਭਗਵਾਨ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਉਹ ਆਪ ਵਸਿਆ ਹੋਇਆ ਹੈ।
ਤੇ ਜਦੋਂ ਦੇਖੀਏ ਕੌਣ ਵੱਡਾ ਮਾਇਆ ਵੜੀ ਆਈ ਸੋ ਵੱਡਾ ਜਿਨ ਰਾਮ ਲਈ ਬੁਲਾਈ। ਮਾਇਆ ਦੇ ਕਰਕੇ ਕੋਈ ਵੱਡਾ ਨਹੀਂ ਹੁੰਦਾ, ਇਹ ਤਾਂ ਬਹੁਤਿਆਂ ਕੋਲ ਹੋ ਜਾਂਦੀ ਹੈ। ਤੁਸੀਂ ਦੇਖੋ ਸਵੇਰੇ ਕਰੰਸੀ ਕਿਸੇ ਹੋਰ ਦੇ ਕੋਲ ਹੈ, ਦੁਪਹਿਰੇ ਕਿਸੇ ਹੋਰ ਦੇ ਕੋਲ ਹੈ, ਤੇ ਸ਼ਾਮ ਨੂੰ ਉਹੀ ਕਰੰਸੀ ਕਿਸੇ ਹੋਰ ਕੋਲ ਤੱਕ ਪਹੁੰਚ ਜਾਂਦੀ ਹੈ। ਪਰ ਮਨੁੱਖ ਦਾ ਸੁਭਾਅ ਹੈ, ਜਬ ਕਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਣ ਲਗਤ ਹੈ। ਇਹਨੂੰ ਜਬ ਕਿਤੇ ਕੋਈ ਲਾਭ ਹੋ ਜਾਵੇ, ਇਹਦਾ ਕਾਰੋਬਾਰ ਵਧੀਆ ਚੱਲਦਾ ਹੋਵੇ, ਇਹ ਬੜਾ ਨੱਚਦਾ ਹੈ ਖੁਸ਼ੀ ਨਾਲ, ਹੰਕਾਰ ਕਰਦਾ ਹੈ, ਮਾਣ ਕਰਦਾ ਹੈ। ਤੇ ਜੇ ਕਿਤੇ ਇਹਦੇ ਕੋਲ ਮਾਇਆ ਥੋੜੀ ਚੱਲੀ ਜਾਵੇ, ਮਾਇਆ ਘੱਟ ਜਾਵੇ, ਜਾਂ ਕਾਰੋਬਾਰ ਥੋੜਾ ਜਿਹਾ ਇਹਦਾ ਮੰਦਾ ਪੈ ਜਾਵੇ, ਤਾਂ ਰੋਣ ਲਗਤ ਹੈ, ਫਿਰ ਜਣੇ ਖਣੇ ਨੂੰ ਰੋਂਦਾ ਫਿਰਦਾ, ਜਣੇ ਖਣੇ ਦੇ ਸਾਹਮਣੇ ਜਿਹਨੂੰ ਵੀ ਮਿਲਦਾ, ਦੋ ਮਿੰਟ ਗੱਲਾਂ ਕਰਦਾ ਤੇ ਉਸਨੂੰ ਹੀ ਕਹੀ ਜਾਂਦਾ, ਭਾਈ ਕਾਰੋਬਾਰ ਬੜਾ ਮੰਦਾ ਚੱਲ ਰਿਹਾ, ਕਾਰੋਬਾਰ ਬੜਾ ਮੰਦਾ ਚੱਲ ਰਿਹਾ, ਸਾਰਿਆਂ ਨੂੰ ਹੀ ਕਹੀ ਫਿਰੀ ਜਾਂਦਾ। ਪਰ ਇਸ ਬੰਦੇ ਦਾ ਸੁਭਾਅ ਇਹ ਹੈ ਵੀ ਜੇ ਕਿਤੇ ਇਹ ਕੁਝ ਚੰਗਾ ਕਰਦੇ, ਇਹਦਾ ਚੰਗਾ ਹੋਵੇ ਤਾਂ ਉਸਦਾ ਸਰੇ ਇਹ ਆਪਣੇ ਆਪ ਲੈਂਦਾ, ਉਹਦੀ ਵੜਿਆਈ ਆਪ ਲੈਂਦਾ ਹੈ। ਜੇ ਕਿਤੇ ਕੋਈ ਨੁਕਸਾਨ ਹੋ ਜਾਵੇ ਤਾਂ ਫਿਰ ਇਹ ਵਾਹਿਗੁਰੂ ਜੀ ਨੂੰ ਅਕਾਲ ਪੁਰਖ ਨੂੰ ਉਲਾਮੇ ਦੇ ਦਿੰਦਾ ਹੈ, ਪਰਮਾਤਮਾ ਨੇ ਕਰ ਦਿੱਤਾ, ਪਰਮਾਤਮਾ ਨੇ ਕਰ ਦਿੱਤਾ, ਇਹ ਨੁਕਸਾਨ ਹੋਣਾ ਨਹੀਂ ਸੀ, ਪਰਮਾਤਮਾ ਨੇ ਕਰ ਦਿੱਤਾ। ਪਿਆਰਿਆ, ਕਦੇ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਸੀ ਤੂੰ? ਜਦੋਂ ਕਾਰੋਬਾਰ ਵੱਧਦਾ ਜਾ ਰਿਹਾ ਸੀ, ਪਰਮਾਤਮਾ ਤੇਰੀ ਝੋਲੀਆਂ ਭਰਦਾ ਜਾ ਰਿਹਾ ਸੀ, ਕਦੇ ਕਹਿੰਦਾ ਸੀ ਤੂੰ ਉਸ ਵੇਲੇ ਵੀ ਇਹ ਮੇਰੀ ਸ਼ਾਨਪ ਨਾਲ ਮੇਰਾ ਕਾਰੋਬਾਰ ਨਹੀਂ ਵੱਧ ਰਿਹਾ, ਇਹ ਮੇਰਾ ਮਾਲਕ ਮੇਰੇ ਤੇ ਖੁਸ਼ ਹੈ ਤਾਂ ਮੇਰਾ ਕਾਰੋਬਾਰ ਵੱਧ ਰਿਹਾ, ਉਹ ਮਾਲਕ ਮੈਨੂੰ ਦੇਈ ਜਾ ਰਿਹਾ। ਤੇ ਗੁਰਬਾਣੀ ਕਹਿੰਦੀ ਪਿਆਰਿਆ, ਇੱਕ ਗੱਲ ਦਾ ਧਿਆਨ ਰੱਖਿਆ ਕਰ, ਦਾਦਾ ਦੋਸ ਨਾ ਦਿਓ ਕਿਸੈ, ਦੋਸ ਕਰਮਾ ਆਪਣੇ ਆ, ਕਿਸੇ ਦੂਜੇ ਨੂੰ ਦੋਸ਼ ਨਾ ਦਿਆ ਕਰ ਤੂੰ, ਦੋਸ਼ ਸਾਰਾ ਆਪਣੇ ਕਰਮਾਂ ਦਾ ਹੁੰਦਾ ਬੰਦੇ ਦੇ, ਦੋਸ਼ ਕਰਮਾਂ ਆਪਣੇ ਆ, ਪਰ ਬੰਦੇ ਦਾ ਸੁਭਾਅ ਹੈ ਗਲਤੀ ਆਪ ਕਰਦਾ ਹੈ ਤੇ ਦੋਸ਼ ਇਹ ਦੂਜਿਆਂ ਨੂੰ ਦਿੰਦਾ ਵੀ ਗਲਤੀ ਤੇਰੀ ਹੈ ਜੀ, ਆਪਣੀ ਗਲਤੀ ਹੁੰਦੀ ਹੈ, ਫਿਰ ਵੀ ਬੰਦਾ ਸਵੀਕਾਰਦਾ ਨਹੀਂ, ਗਲਤੀ ਦੂਜਿਆਂ ਦੀ ਕੱਢੀ ਜਾਂਦਾ ਹੈ, ਨਹੀਂ ਗਲਤੀ ਤੇਰੀ ਹੈ ਜੀ, ਦੂਜਿਆਂ ਦੀ ਗਲਤੀ ਹੈ, ਨਹੀਂ ਮੰਨਦਾ। ਪਰ ਗੁਰਬਾਣੀ ਸਮਝਾਉਂਦੀ ਹੈ, ਦੱਦਾ ਦੋਸ ਨਾ ਦੇਊ ਕਿਸੈ, ਦੋਸ ਕਰਮਾ ਆਪਣਿਆ, ਕਿਸੇ ਨੂੰ ਦੋਸ਼ ਨਾ ਦਿਆ ਕਰ, ਦੋਸ ਆਪਣਾ ਹੁੰਦਾ, ਕਮੀ ਆਪਣੀ ਹੁੰਦੀ ਹੈ, ਗਲਤੀ ਆਪਣੀ ਹੁੰਦੀ ਹੈ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾ, ਜੋ ਮੈਂ ਕੁਝ ਕੀਤਾ ਉਹ ਮੈਨੂੰ ਫਲ ਮਿਲ ਗਿਆ, ਕਿਹਨੂੰ ਦੋਸ ਦਈਏ? ਪਰਮਾਤਮਾ ਤਾਂ ਕਿਸੇ ਦਾ ਬੁਰਾ ਲੋਚਦਾ ਹੀ ਨਹੀਂ, ਉਹ ਤਾਂ ਸਾਰਿਆਂ ਦਾ ਭਲਾ ਕਰੀ ਜਾਂਦਾ। ਹਾਂ, ਇਹ ਗੱਲ ਵੱਖਰੀ ਹੈ ਵੀ ਸਾਨੂੰ ਕਈ ਵਾਰ ਚੰਗਾ ਲੱਗਦਾ, ਕਈ ਵਾਰ ਮੰਦਾ ਲੱਗਦਾ, ਜੇਕਰ ਦੇਈ ਜਾਏ ਫਿਰ ਠੀਕ ਹੈ, ਜੇ ਕਿਤੇ ਥੋੜ੍ਹਾ ਜਿਹਾ ਦੁੱਖ ਸੁੱਖ ਆ ਜਾਏ ਤਾਂ ਫਿਰ ਇਹ ਰੱਬ ਨੂੰ ਹੀ ਉਲਾਮੇ ਦੇਣ ਲੱਗ ਪੈਂਦਾ, ਉਸ ਰੱਬ ਨੂੰ ਜਿਹੜਾ ਸਭ ਕੁਝ ਦੇਈ ਜਾ ਰਿਹਾ। ਦਸ ਬਸਤੂਲੇ ਪਾਛੈ ਪਾਵੈ, ਇੱਕ ਬਸਤ ਕਾਰਨ ਵਿਖੋਟ ਗਵਾਵੈ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਭੁਲਾਮੇ ਦੇਣ ਲੱਗ ਪੈਂਦਾ ਇਹ ਬੰਦਾ। ਇਹ ਹਾਲ ਹੈ ਬੰਦਿਆਂ ਦਾ, ਮਨੁੱਖਾਂ ਦਾ। ਉਸ ਪਰਮਾਤਮਾ ਕੋਲੋਂ ਦਸ ਵਸਤੂਆਂ ਮੰਗੀਆਂ, ਉਸ ਵਾਹਿਗੁਰੂ ਜੀ ਨੇ ਦੇ ਦਿੱਤੀ, ਦੇਈ ਜਾ ਰਿਹਾ ਬੰਦਾ, ਮੰਗੀ ਜਾ ਰਿਹਾ ਉਹ ਰੱਬ ਦੇਈ ਜਾ ਰਿਹਾ। ਉਹਦੀਆਂ ਦਿੱਤੀਆਂ ਦਾਤਾਂ ਨੂੰ ਇਹ ਸਾਂਭ ਸਾਂਭ ਕੇ ਰੱਖੀ ਜਾਂਦਾ ਹੈ, ਤੇ ਜੇ ਕਿਤੇ ਮੰਗਣ ਕਰਕੇ ਇੱਕ ਵਸਤੂ ਨਾ ਦਿੱਤੀ ਫਿਰ ਇਹ ਮਨੁੱਖ ਉਸ ਪਰਮਾਤਮਾ 'ਚ ਖੋਟ ਕੱਢਣ ਲੱਗ ਪੈਂਦਾ ਹੈ, ਉਸ ਪਰਮਾਤਮਾ ਨੂੰ ਹੀ ਮਾੜਾ ਆਖਣ ਲੱਗ ਪੈਂਦਾ ਹੈ, ਗੁਰੇ ਜੀ ਨਹੀਂ ਕਰਦਾ। ਤੇ ਸੁਭਾਵਕ ਗੱਲ ਹੈ, ਸਾਧ ਸੰਗਤ ਜੀ
ਤੁਸੀਂ ਦੁਨਿਆਵੀ ਤੌਰ ਤੇ ਦੇਖ ਲਓ, ਕਿਸੇ ਬੰਦੇ ਦੇ 10 ਵਾਰੀ ਤੁਸੀਂ ਕੰਮ ਆ ਜਾਓ, 10 ਵਾਰੀ ਇੱਕ ਵਾਰੀ ਨਾ ਆਓ ਉਹਦੇ ਕੰਮ। ਜਿਹੜੇ ਤੁਸੀਂ 10 ਵਾਰੀ ਕੰਮ ਆਏ ਨਾ ਉਹਦੇ, ਉਹਦਾ ਗੁਣ ਖਤਮ, ਉਹ ਖਤਮ ਹੋ ਗਈ ਗੱਲ। ਇੱਕ ਵਾਰ ਕੰਮ ਨਹੀਂ ਆਏ ਤੁਸੀਂ, ਬਸ ਉਦੋਂ ਹੀ ਉਲਾਮੇ ਦੇ ਦੇਣੇ ਉਸਨੇ। ਉਹ 10 ਵਾਰ ਤੁਸੀਂ ਕੰਮ ਆਏ, ਉਹ ਚੇਤੇ ਉਸਨੂੰ ਨਹੀਂ ਰਹਿੰਦਾ ਜਿਹੜਾ ਇੱਕ ਵਾਰ ਤੁਸੀਂ ਉਹਦੇ ਕੰਮ ਨਹੀਂ ਆਏ, ਉਹ ਗੱਲ ਬਾਰ ਬਾਰ ਚੇਤੇ ਰਹਿੰਦੀ ਉਹਨੂੰ, ਬਾਰ ਬਾਰ ਚੇਤੇ ਰਹਿੰਦੀ। ਇਹਨਾਂ ਜੀਵਾਂ ਤੇ ਪਰਮਾਤਮਾ ਦਾ ਇਹੀ ਵਿਹਾਰ ਹੈ, ਇਹ ਜੀਵ ਪਰਮਾਤਮਾ ਦੇ ਨਾਲ ਇਹੀ ਵਿਹਾਰ ਕਰਦੇ ਨੇ। ਉਹਦੇ ਕੋਲੋਂ ਮੰਗੇ ਜਾਂਦੇ ਨੇ, ਉਹ ਦਾਤਾਂ ਦੇਈ ਜਾਂਦਾ, ਮੰਗਦੇ ਨੇ ਉਹ ਦੇਈ ਜਾਂਦਾ। ਇੱਕ ਵਾਰ ਕਿਤੇ ਵਾਹਿਗੁਰੂ ਜੀ ਨਾ ਦੇਣ, ਅਕਾਲ ਪੁਰਖ ਨਾ ਦੇਵੇ, ਤਾਂ ਉਸੀ ਵੇਲੇ ਫਿਰ ਇਹ ਮਨੁੱਖ ਉਸ ਪਰਮਾਤਮਾ ਨੂੰ ਵੀ ਮੰਦਾ ਕਹਿਣ ਲੱਗ ਪੈਂਦਾ। ਪਰ ਇਹ ਭੁੱਲ ਜਾਂਦਾ ਹੈ ਜੋ ਸਤਿਗੁਰੂ ਜੀ ਸਾਨੂੰ ਯਾਦ ਕਰਾ ਰਹੇ ਨੇ, ਏਕ ਵੀ ਨਾ ਦੇ, ਉਹ ਤੈਨੂੰ ਇੱਕ ਵੀ ਨਾ ਦੇਵੇ। 10 ਭੀ ਹਿਰ ਲੇ, ਜਿਹੜੀਆਂ 10 ਵਸਤੂਆਂ ਤੈਨੂੰ ਪਹਿਲੇ ਦੇ ਛੱਡੀਆਂ, ਉਹ ਵੀ ਤੇਰੇ ਤੇ ਕਿਤੇ ਖੋ ਲਵੇ, ਉਹਨੂੰ ਕਿਹੜੇ ਮੰਗਣੀ ਹੈਗੀ ਤੇਰੇ ਤੋਂ, ਉਹਨੇ ਤਾਂ ਖੋ ਲੈਣੀ ਆ। ਉਹ 10 ਵੀ ਦਿੱਤੀਆਂ ਹੋਈਆਂ ਖੋ ਲਏ, ਤਾਂ 10 ਮੂਰਖ ਮਨੁੱਖ ਤੂੰ ਉਸ ਪਰਮਾਤਮਾ ਦਾ ਕੀ ਵਿਗਾੜ ਲਏਗਾ। ਏਕ ਭੀ ਨਾ ਦੇ, 10 ਭੀ ਲੇ, ਤਾਉ ਮੋੜਾ ਕਹੋ ਕਹਾ ਕਰੇ, 10 ਤੂੰ ਕੀ ਕਰ ਲਏਗਾ, ਪਰਮਾਤਮਾ ਦਾ ਕੀ ਵਿਗਾੜ ਲਏਗਾ। ਮਨੁੱਖ ਪਰਮਾਤਮਾ ਦਾ ਕੁਝ ਨਹੀਂ ਵਿਗਾੜ ਸਕਦਾ, ਪਰਮਾਤਮਾ ਮਨੁੱਖ ਦਾ ਸਭ ਕੁਝ ਵਿਗਾੜ ਤੇ ਸਮਾ ਸਕਦਾ। ਇਹ ਮਨੁੱਖ ਤਾਂ ਐਵੇਂ ਫੁੱਲਿਆ ਫਿਰੀ ਜਾਂਦਾ। ਤੇ ਗੁਰਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਕਹਿਣ ਲੱਗੇ ਸੇ ਧਨਵੰਤ ਹਰ ਨਾਮ ਲਿਵਲਾਏ। ਇਹ ਬੜੀ ਸਮਝਣ ਵਾਲੀ ਗੱਲ ਹੈ ਬਰੀਕੀ ਨਾਲ, ਵੀ ਦੁਨੀਆਂ ਦੇ ਲੋਕੋ, ਜਿੱਥੇ ਦੁਨੀਆਂ ਵੀ ਧਨ ਪਦਾਰਥ ਕਮਾਉਂਦੇ ਹੋ, ਉੱਥੇ ਪਰਮਾਤਮਾ ਦੇ ਚਰਨਾਂ ਵਿੱਚ ਆਪਣੀ ਸੁਰਤ ਨੂੰ ਜ਼ਰੂਰ ਜੋੜਿਆ ਕਰੋ, ਤਾਂ ਅਸਲ ਵਿੱਚ ਤੁਸੀਂ ਧਨਾੜ ਹੋਵੋਗੇ। ਕਿਉਂਕਿ ਗੁਰਦੇਵ ਪਾਤਸ਼ਾਹ ਜੀ ਤਾਂ ਕਹਿੰਦੇ ਨੇ, ਕਹਿਣ ਲੱਗੇ

दुनिया भी दौलत तो बहुत है, दुनिया भी दौलत बहुत है, पर तेरा नाम नहीं, तेरी याद नहीं, तेरी भजन बंदगी नहीं। ते गुरबाणी कहती है प्यारियो असल विच ओ मनुख फकीर ने, पाव मंगते ने। ते तुसी ध्यान करके देखियो साध संगत जी, मंगत्या की कोई इज्जत करता है? भिखारियों की कोई इज्जत करता है? कोई भी नहीं करता। ते बाबा फरीद जी की कहिंदे ने, बाबा फरीद जी कहिंदे ने, फरीदा बार पराए बैसना साई मुझे ना दे। ऐ मेरे मालका, तू मैनू दर दर का भिखारी ना बनाई। मैं भिखारी हैगा पर तेरे दर दा हैगा, मैं मंगता हैगा वा इहदे च कोई शक नहीं, पर तेरे दर दा मंगता हैगा, दर दर दा मंगता नहीं मैनू बनाउणा तू। मैं जड़े खड़े दे अगे हत्थ पसारी जावां, ये काम चंगा नहीं वाहिगुरु जी। फरीदा बार पराए बैसना साई मुझे ना दे। जे तू एवें रख सी, जे मैनू दर दर भटकना पे तो फिर वाहिगुरु जी मेरा भी कुछ फैसला हैगा, मैं भी कुछ कहना चाहना। जे तू एवें रख सी, जे तू मैनू इवें रखेगा तो मेरी गल भी सुन लै। जियो शरीरों ले, इस शरीर विच जेड़ा तेरा जीव आत्मा टिकाया होया तू उसनू इस शरीर विचों कढ ले, मैनू लोड़ नहीं है। बड़े कमाल की गल, परमात्मा दे प्यारे, परमात्मा दे भगत जन, ओ परमात्मा दे नाल इवें गल्लां करदे कि मेरा अकाल पुरख मेरे सामने खड़ा है। इस तरह गल्लां करदे ने क्योंकि उन्हां नूं समझ लग गई मेरा परमात्मा तां जर्रे जर्रे विच है। उन्हां नूं समझ लग गई जां जां पेखों तां हजूर दूर कतों ना जाई, रव रहिआ सरबत्र मैं मन सदा धियाई। समझ लग गई ओ परमात्मा हरेक थां ते है, भरपूर है, मौजूद है, हाजर नाजर है। कोई भी जगह इहो जी नहीं जिते ओ परमात्मा नहीं। समझ लग गई। ते गुरदेव कहिंदे ने, कहन लगे सी धनवंत हर नाम लिवलाए, गुरपुर है हर धन पर गासिया। गुरपुर है पूरे गुरु ने, जिन्ना मनुखा दे हिरदे विच परमात्मा दा नाम धन प्रकाशमान कर दिता। हर किरपा ते वसै मन आए, परमात्मा दी किरपा नाल, परमात्मा दी मेहर नाल उन्ना मनुखा दे हिरदे विच ओ परमात्मा आप आके वस जांदा है। पर एक किरपा कित्थों हुंदी है? गुरु तो, क्योंकि गुरु तो बिना ज्ञान नहीं। ज्ञान दा भाव अंदर दा चानण, अंदर चानण हो जाना। भगत कबीर जी कहिंदे ने, अंधियारे दीपक चाहिए एक बस्त अगोचर लईए। हनेरे विच कोई वस्तु लभनी होवे ते आपां चानणा करदे आ। क्यों करते हैं? की कारण है? हनेरे च लभ लो पर छेती लभी नहीं जाने, लभनी नहीं वो वस्तु। सब तो पहला जदों आपां अपने घर च वड़दे हाँ, अपने रूम च वड़दे हाँ ते हनेरा होवे, सब तो पहला अपना काम किहड़ा हुंदा है? सब तो पहला अपना काम हुंदा है भी घर च चानण करिए। क्यों? क्योंकि चानण चे
ਅਸੀਂ ਆਰਾਮ ਨਾਲ ਰਹਿ ਵੀ ਸਕਦੇ ਹਾਂ ਅਤੇ ਜਿਸ ਚੀਜ਼ ਦੀ ਲੋੜ ਹੋਏ ਉਹ ਸਾਨੂੰ ਬੜੇ ਸਹਿਜੇ ਹੀ ਲੱਭ ਜਾਂਦੀ ਹੈ, ਸਹਿਜੇ ਮਿਲ ਜਾਂਦੀ ਹੈ, ਕਿਉਂਕਿ ਚਾਨਣ ਹੈ। ਹਨੇਰੇ 'ਚ ਮਨੁੱਖ ਸੱਟਾਂ ਖਾਂਦਾ ਹੈ, ਸੱਟਾਂ ਖਾ ਜਾਂਦਾ। ਕਈ ਵਾਰ ਸੱਟ ਵੱਜਦੀ ਬੰਦੇ ਨੂੰ, ਹਨੇਰੇ 'ਚ ਕੋਈ ਚੀਜ਼ ਲੱਭੀ ਜਾਏ ਬੰਦਾ ਅਤੇ ਹਨੇਰੇ 'ਚ ਸੱਟ ਵੱਜਦੀ ਹੈ, ਸੁਭਾਵਿਕ ਗੱਲ ਹੈ। ਜਦੋਂ ਤੱਕ ਮਨੁੱਖ ਦੇ ਅੰਦਰ ਅਗਿਆਨਤਾ ਦਾ ਹਨੇਰਾ ਹੈ, ਗੁਰਬਾਣੀ 'ਚ ਅਗਿਆਨਤਾ ਨੂੰ ਹਨੇਰਾ ਕਿਹਾ ਤੇ ਗਿਆਨ ਨੂੰ ਚਾਨਣ ਕਿਹਾ ਹੈ, ਇਹ ਪ੍ਰਕਾਸ਼ ਹੈ। ਜਦੋਂ ਤੱਕ ਅੰਦਰ ਅਗਿਆਨਤਾ ਦਾ ਹਨੇਰਾ ਬਣਿਆ ਹੋਇਆ ਹੈ ਉਦੋਂ ਤੱਕ ਤੈਨੂੰ ਸੁੱਖ ਨਹੀਂ ਮਿਲ ਸਕਦੇ, ਕਿਉਂਕਿ ਅਗਿਆਨਤਾ ਦੇ ਕਾਰਨ ਤੂੰ ਵਾਰ ਵਾਰ ਸੱਟਾਂ ਖਾਏਗਾ। ਸੱਟਾਂ ਖਾਣ ਦਾ ਭਾਉ, ਜਦੋਂ ਬੰਦੇ ਨੂੰ ਸੱਟ ਵੱਜਦੀ ਹੈ ਤਾਂ ਦੁੱਖ ਹੁੰਦਾ ਹੈ। ਭਾਉ ਇਹ ਵੀ ਜਦੋਂ ਤੱਕ ਤੇਰੇ ਅੰਦਰ ਅਗਿਆਨਤਾ ਬਣੀ ਹੋਈ ਹੈ ਤੇ ਕਹਿਣ ਲੱਗੇ ਪਿਆਰਿਆ ਤੂੰ ਦੁੱਖ ਭੋਗੇਗਾ, ਦੁੱਖ ਭੋਗੇਗਾ, ਕਿਉਂਕਿ ਅੰਦਰ ਅਗਿਆਨਤਾ ਹੈ। ਜਿਸ ਦਿਨ ਤੇਰੇ ਅੰਦਰ ਗਿਆਨ ਪ੍ਰਕਾਸ਼ਮਾਨ ਹੋ ਗਿਆ ਫਿਰ ਤੈਨੂੰ ਸੁੱਖ ਹੈ, ਕਿਉਂਕਿ ਗਿਆਨ ਚਾਨਣ ਹੈ ਤੇ ਚਾਨਣ 'ਚ ਸਾਨੂੰ ਸਭ ਕੁਝ ਪਤਾ ਹੁੰਦਾ ਵੀ ਇਹ ਰਾਹ ਇੱਧਰ ਨੂੰ ਜਾਂਦਾ, ਇਹ ਵਸਤੂ ਇੱਧਰ ਰੱਖੀਏ ਸੁੱਕੀ ਚੁੱਕ ਲੈਂਦੀ ਹਾਂ, ਸੱਟਾਂ ਵੀ ਨਹੀਂ ਵੱਜਦੀਆਂ ਚਾਨਣ 'ਚ, ਹਨੇਰੇ 'ਚ ਵੱਜਦੀਆਂ। ਹੁਣ ਇਹ ਗਿਆਨ ਮਿਲੇ ਕਿਵੇਂ? ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛ ਲੈਂਦੀ ਹਾਂ। ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਬੜੇ ਸੌਖੇ ਸ਼ਬਦਾਵਲੀ ਵਿੱਚ ਬੜੇ ਸੌਖੀ ਉਦਾਹਰਣ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਨੇ। ਕੁੰਭੇ ਬੱਧਾ ਜਲ ਰਹਿ, ਕੁੰਭ ਜਿਹੜਾ ਹੁੰਦਾ ਹੈ, ਘੜਾ ਜਿੰਦਾ ਹੁੰਦਾ ਹੈ, ਉਹ ਪਾਣੀ ਨੂੰ ਸਾਂਭ ਕੇ ਰੱਖਦਾ ਹੈ, ਪਰ ਜੇਕਰ ਕੁੰਭ ਨੂੰ ਅੱਗ ਵਿੱਚ ਤਪਾਇਆ ਨਾ ਜਾਵੇ ਉਹ ਪਾਣੀ ਨੂੰ ਸਾਂਭ ਲਏਗਾ? ਨਹੀਂ ਸਾਂਭ ਸਕਦਾ। ਕੁਮਿਆਰ ਮਿੱਟੀ ਲੈ ਕੇ ਆਇਆ, ਉਸ ਮਿੱਟੀ ਨੂੰ ਚੰਗੀ ਤਰ੍ਹਾਂ ਉਹ ਪੀਸ ਲਏ, ਕਿਉਂਕਿ ਕੁਝ ਵੀ ਮਿੱਟੀ ਦਾ ਭਾਂਡਾ ਕੋਈ ਵੀ ਬਣਾਉਣ ਤੋਂ ਪਹਿਲਾਂ ਉਸ ਮਿੱਟੀ ਨੂੰ ਚੰਗੀ ਤਰ੍ਹਾਂ ਬਰੀਕ ਕਰਕੇ ਪੀਸਣੀ ਪੈਂਦੀ ਹੈ। ਉਸ ਨੂੰ ਪੀ ਵੀ ਲਏ, ਚੰਗੀ ਤਰ੍ਹਾਂ ਪੀਸ ਲਏ, ਉਹਦੇ 'ਚ ਫਿਰ ਪਾਣੀ ਮਿਲਾਉਣਾ ਹੁੰਦਾ ਹੈ। ਪਾਣੀ ਮਿਲਾ ਕੇ ਫਿਰ ਉਸ ਮਿੱਟੀ ਨੂੰ ਕੁਮਿਆਰ ਚੰਗੀ ਤਰ੍ਹਾਂ ਗੁੰਨਦਾ ਹੈ, ਬੜੀ ਮਿਹਨਤ ਲੱਗਦੀ ਹੈ। ਫਿਰ ਉਸਨੂੰ ਚਾਕ 'ਤੇ ਚੜਾਉਂਦਾ ਹੈ, ਜਿਸ 'ਤੇ ਭਾਂਡੇ ਬਣਾਉਂਦੇ ਨੇ। ਫਿਰ ਉਸਦੀ ਘਾੜਤ ਘੜਦਾ ਹੈ, ਘਾੜਤ ਘੜ ਕੇ ਉਸਨੂੰ ਥੋੜ੍ਹਾ ਜਿਹਾ ਧੁੱਪ 'ਚ ਰੱਖਦਾ ਹੈ, ਉਸਨੂੰ ਸੁੱਕਾ ਕਰਦਾ ਹੈ। ਹੁਣ ਇੱਥੇ ਤੱਕ ਵੀ ਬੜੀ ਮਸ਼ਕਤ ਲੱਗੀ ਕੁਮਿਆਰ ਦੀ, ਬਹੁਤ ਮਸ਼ਕਤ ਲੱਗੀ। ਮਿੱਟੀ ਲੈ ਕੇ ਆਇਆ, ਉਸਨੂੰ ਪਿਸਿਆ, ਉਹਨੂੰ ਪਾਣੀ ਪਾ ਕੇ ਗੁੰਨਿਆ, ਫਿਰ ਉਸਦੀ ਘਾੜਤ ਘੜੀ ਅਤੇ ਕੁੰਭ ਬਣਾ ਲਿਆ, ਘੜਾ ਬਣਾ ਲਿਆ। ਪਰ ਕੋਈ ਕਹੇ ਵੀ ਮੈਂ ਇਸ ਘੜੇ 'ਚ ਪਾਣੀ ਭਰ ਕੇ ਅਤੇ ਆਪਣੀ ਪਿਆਸ ਬੁਝਾਵਾਂਗਾ ਅਤੇ ਸਵਾਦਲਾ ਪਾਣੀ ਛਕਾਂਗਾ, ਅਸਲ ਵਿੱਚ ਉਸ ਬੰਦੇ ਦੀ ਭੁੱਲ ਹੈ। ਉਹਦੇ 'ਚ ਪਾਣੀ ਭਰ ਕੇ ਦੇਖ ਲਓ, ਉਹ ਕੁਝ ਇੱਕ ਮਿੰਟਾਂ 'ਚ ਹੀ ਢਹਿ ਢੇਰੀ ਹੋ ਜਾਏਗਾ। ਕਿਉਂ? ਕਿਉਂਕਿ ਪੱਕਿਆ ਨਹੀਂ, ਉਹ ਅਜੇ ਪੱਕਿਆ ਨਹੀਂ, ਉਸ ਯੋਗ ਨਹੀਂ ਹੋਇਆ, ਤਪਿਆ ਨਹੀਂ। ਸੁੱਖ ਮਾਣਨ ਵਾਸਤੇ ਪਹਿਲਾਂ ਦੁੱਖ ਭੋਗਣੇ ਪੈਂਦੇ ਨੇ, ਪਹਿਲਾਂ ਮਸ਼ਕਤ ਕਰਨੀ ਪੈਂਦੀ, ਪਹਿਲੇ ਮਿਹਨਤ ਕਰਨੀ ਪੈਂਦੀ ਹੈ। ਤੁਸੀਂ ਵੇਖੀ ਆਓ
ਕੋਈ ਬੱਚਾ ਇਸ ਤਰ੍ਹਾਂ ਦਾ ਹੈਗਾ ਜਿਹੜਾ ਢੰਗ ਨਾਲ ਪੜ੍ਹਾਈ ਨਾ ਹੋਵੇ, ਮਿਹਨਤ ਨਾ ਕੀਤੀ ਹੋਵੇ ਤੇ ਆਫਿਸਰ ਲੱਗ ਜਾਵੇ? ਕਿਸੇ ਬੱਚੇ ਨੇ ਮਿਹਨਤ ਹੀ ਨਾ ਕੀਤੀ ਹੋਵੇ, ਕੋਈ ਪ੍ਰੋਫੈਸਰ ਲੱਗਿਆ ਹੋਵੇ, ਕੋਈ ਡਾਕਟਰ ਲੱਗਾ ਹੋਵੇ, ਕੋਈ ਇੰਜੀਨੀਅਰ ਲੱਗਿਆ ਹੋਵੇ? ਨਹੀਂ, ਪਹਿਲਾਂ ਆਪਣੇ ਆਪ ਨੂੰ ਤਪਾਇਆ। ਕਿਵੇਂ ਤਪਾਇਆ? ਦਿਨ ਰਾਤ ਮਿਹਨਤ ਕੀਤੀ ਪੜ੍ਹਾਈ ਦੀ, ਬੜੇ ਰਿਸਰਚ ਕੀਤੇ, ਤਾਂ ਜਾ ਕੇ ਉਹ ਇੱਕ ਪ੍ਰੋਫੈਸਰ ਬਣਦਾ, ਤਾਂ ਜਾ ਕੇ ਇੱਕ ਇੰਜੀਨੀਅਰ ਬਣਦਾ, ਤਾਂ ਜਾ ਕੇ ਇੱਕ ਡਾਕਟਰ ਬਣਦਾ, ਤਾਂ ਉਹ ਫਿਰ ਆਪਣੇ ਆਪ ਵੀ ਲਾਭ ਕਮਾਉਂਦਾ ਤੇ ਦੂਜਿਆਂ ਨੂੰ ਵੀ ਫਿਰ ਉਹਦਾ ਬੜਾ ਲਾਭ ਮਿਲਦਾ ਹੈ, ਦੂਜਿਆਂ ਨੂੰ ਵੀ ਬੜਾ ਲਾਭ ਮਿਲਦਾ। ਇੱਕ ਪ੍ਰੋਫੈਸਰ ਕਿੰਨੇ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਅਫਸਰ ਬਣਾ ਦਿੰਦਾ ਹੈ, ਇੱਕ ਡਾਕਟਰ ਕਿੰਨੇ ਬੰਦਿਆਂ ਦੀ ਮਰਦਿਆਂ ਨੂੰ ਬਚਾ ਲੈਂਦਾ ਹੈ, ਭਾਓ ਵੱਡੇ ਵੱਡੇ ਦੁੱਖ ਉਹਨਾਂ ਦੇ ਉਹ ਖਤਮ ਕਰਕੇ, ਉਹਨਾਂ ਨੂੰ ਦਵਾਈ ਦੇ ਕੇ ਤੇ ਉਹਨਾਂ ਨੂੰ ਨਵੇਂ ਨਿਰੋਈ ਕਰ ਦਿੰਦਾ ਹੈ। ਇੰਜੀਨੀਅਰ ਇੱਕ ਬੜੇ ਬੜੇ ਉਹ ਕੰਪਨੀਆਂ ਚਲਾਉਂਦੇ ਨੇ, ਆਪਣੇ ਆਪ ਵੀ ਲਾਭ ਕਮਾਉਂਦੇ ਨੇ, ਹੋਰ ਕਈਆਂ ਨੂੰ ਲਾਭ ਦਿੰਦੇ ਨੇ। ਪਰ ਜੇ ਕਿਤੇ ਉਹ ਮਿਹਨਤੀ ਨਾ ਕਰਨ, ਉਹ ਕਹਿਣ ਮੈਂ ਸਕੂਲੇ ਹੀ ਨਹੀਂ ਜਾਣਾ ਤੇ ਮੈਂ ਪ੍ਰੋਫੈਸਰ ਬਣ ਜਾਣਾ, ਨਹੀਂ ਬਣਨਾ। ਕੋਈ ਕਹੇ ਮੈਂ ਸਕੂਲੇ ਜਾਣਾ ਹੀ ਨਹੀਂ, ਮੈਂ ਤਾਂ ਇੱਕ ਬਹੁਤ ਵੱਡਾ ਡਾਕਟਰ ਬਣ ਜਾਏਗਾ ਜਾਂ ਬਹੁਤ ਵੱਡਾ ਇੰਜੀਨੀਅਰ ਬਣ ਸਕਦਾ, ਨਹੀਂ ਬਣੇਗਾ। ਪਹਿਲਾਂ ਤਾਂ ਘਾਲਣਾ ਘਾਲਣੀ ਪੈਂਦੀ ਹੈ, ਆਪਣੇ ਆਪ ਨੂੰ ਤਪਾਉਣਾ ਪੈਂਦਾ ਹੈ। ਇਸੇ ਤਰ੍ਹਾਂ ਉਹ ਘੜਾ ਜਦੋਂ ਤੱਕ ਅੱਗ ਵਿੱਚ ਨਹੀਂ ਤਪੇਗਾ, ਉਦੋਂ ਤੱਕ ਉਹ ਠੰਡਾ ਪਾਣੀ ਨਹੀਂ ਦੇ ਸਕਦਾ, ਆਪ ਟੈਟੇਰੀ ਹੋ ਜਾਏਗਾ। ਤੇ ਜਦੋਂ ਉਹ ਘੜਾ ਅੱਗ ਵਿੱਚ ਤਪ ਜਾਵੇ, ਫਿਰ ਉਹ ਇੱਕ ਬੰਦੇ ਦੀ ਨਹੀਂ, ਉਹ ਕਈ ਬੰਦਿਆਂ ਦੀ ਪਿਆਸ ਬੁਝਾ ਦਿੰਦਾ, ਕਈ ਬੰਦਿਆਂ ਦੀ ਪਿਆਸ ਬੁਝਾ ਦਿੰਦਾ ਹੈ। ਇਹ ਰਹਿੰਦਾ ਵੀ ਬਿਲਕੁਲ ਠੀਕ ਹੈ, ਫਿਰ ਉਹ ਸਵਾਦਲਾ ਪਾਣੀ ਦਿੰਦਾ ਹੈ। ਇਸ ਕਰਕੇ ਪਹਿਲਾਂ ਆਪਣੇ ਆਪ ਨੂੰ ਤਪਾਉਣਾ ਪੈਂਦਾ ਹੈ। ਹੁਣ ਤਪਾਉਣਾ ਕੀ ਹੈ? ਆਪਣੇ ਆਪ ਨੂੰ ਵਿਕਾਰਾਂ ਵੱਲੋਂ ਰੋਕ ਕੇ ਰੱਖਣਾ ਪੈਂਦਾ ਹੈ, ਇਸ ਚੰਚਲ ਮਨ ਨੂੰ ਵਿਕਾਰਾਂ ਵੱਲੋਂ ਰੋਕ ਕੇ ਰੱਖਣਾ ਪੈਂਦਾ ਹੈ। ਤੇ ਇਸ ਮਨ ਨੂੰ ਕਹਿਣਾ ਪੈਂਦਾ ਹੈ, ਮਨਾ ਜੋ ਮੇਰਾ ਗੁਰੂ ਕਹਿੰਦਾ, ਜੋ ਗੁਰਬਾਣੀ ਕਹਿੰਦੀ, ਬਸ ਤੂੰ ਉਹ ਮੰਨਿਆ ਕਰ। ਕੁੰਭੇ ਬੱਦਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਦਾ ਮਨ ਰਹਿ। ਮਨ ਤਾਂ ਹੀ ਕਾਬੂ ਆ ਸਕਦਾ ਜੇ ਬੰਦੇ ਨੂੰ ਗਿਆਨ ਹੋਏ। ਤੇ ਗਿਆਨ ਕਿੱਥੋਂ ਮਿਲੇਗਾ? ਕਹਿਣ ਲੱਗੇ, ਗੁਰਬਿਨ ਗਿਆਨ ਨਾ ਹੋਏ। ਗੁਰੂ ਤੋਂ ਬਿਨਾਂ ਪਿਆਰਿਆ ਕਿਤੇ ਗਿਆਨ ਨਹੀਂ ਮਿਲ ਸਕਦਾ। ਗਿਆਨ ਦਾ ਦਾਤਾ ਤਾਂ ਗੁਰੂ ਹੈ, ਗੁਰੂ ਕੋਲ ਮੰਗਿਆ ਕਰਾਂਗੇ, ਸਤਿਗੁਰੂ ਜੀ ਮੈਨੂੰ ਚੰਗਾ ਗਿਆਨ ਦਿਓ, ਸਤਿਗੁਰੂ ਜੀ ਮੈਨੂੰ ਮੇਰੀ ਮਤ ਨੂੰ ਸੁਮਤ ਬਣਾ ਦਿਓ, ਸੋਹਣੀ ਮਤ ਬਣਾ ਦਿਓ, ਕਿਤੇ ਇਹ ਬਾਹਰ ਰਹਿ ਕੇ ਕਿਤੇ ਕੁਮਤ ਨਾ ਬਣ ਜਾਵੇ। ਮਨ ਰੇ ਕੌਣ ਕੁਮਤ ਤੈਂ ਲਗ, ਪਰਦਾ ਰਾ ਨਿੰਦਿਆ ਸੰਗ ਰਚਿਓ, ਰਾਮ ਭਗਤ ਨੇ ਕੀਨੀ। ਕਦੇ ਆਪਣੇ ਮਨ ਨੂੰ ਕਿਹਾ ਕਰੋ, ਮਨਾ ਤੂੰ ਕਿਹੜੀ ਭੈੜੀ ਸਿੱਖਿਆ ਲੈ ਲਈ। ਮਨ ਰੇ ਕੌਣ ਕੁਮਤ ਤੈਂ ਲੀਨੀ, ਕੁਮਤ ਭੈੜੀ ਮਤ। ਇੱਕ ਮਤ ਹੈ, ਇੱਕ ਕੁਮਤ ਹੈ, ਕੁਮਤ ਭੈੜੀ ਮਤ ਜਿਹੜੀ ਬੰਦੇ ਨੂੰ ਮੰਦੇ ਪਾਸੇ ਤੋਰ ਦਿੰਦੀ ਹੈ, ਇੱਕ ਸੁਮਤ ਹੈ। ਆਪਾਂ ਜਦੋਂ ਅਰਦਾਸ ਕਰਦੇ ਨਾ ਗੁਰੂ ਚਰਨਾਂ 'ਚ, ਤੇ ਫਿਰ ਆਪਾਂ ਗੁਰੂ ਤੋਂ ਸੁਮਤ ਮੰਗਦੇ ਹਾਂ ਸਾਰੇ, ਸੁਮਤ ਸੋਹਣੀ ਮਤ। ਇੱਕ ਮਤ ਹੈਗੀ, ਜੇ ਕਿਤੇ ਇਹ ਮੰਦੇ ਪਾਸੇ ਤੁਰ ਪਏ, ਕੁਮਤ ਹੈ ਇਹ ਮਤ, ਜੇ ਗੁਰੂ ਚਰਨਾਂ 'ਚ ਆ ਜਾਏ ਇਹ ਸੁਮਤ ਬਣ ਜਾਂਦੀ ਹੈ, ਸੋਹਣੀ ਮਤ। ਸੋਹਣੀ ਮਤ ਫਿਰ ਬੰਦੇ ਨੂੰ ਚੰਗੇ ਪਾਸੇ ਤੋੜਦੀ ਹੈ, ਕੁਮਤ ਮੰਦੇ ਪਾਸੇ ਲੈ ਕੇ ਜਾਂਦੀ ਹੈ। ਤੇ ਅਰਦਾਸ ਵਿੱਚ ਸਾਰੇ ਸੁਮਤ ਮੰਗਦੇ, ਵਾਹਿਗੁਰੂ ਜੀ ਕਿਰਪਾ ਕਰਿਓ, ਸਾਨੂੰ ਸੁਮਤ ਬਖਸ਼ ਦਿਓ, ਗੁਰਮਤ ਆਪਣੀ ਮਤ ਬਖਸ਼ ਦਿਓ। ਤੇ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ, ਕਹਿਣ ਲੱਗੇ, ਗੁਰਪੂਰੈ ਹਰ ਧਨ ਪਰ ਗਾਸਿਆ, ਹਰ ਕਿਰਪਾ ਤੇ ਵਸੈ ਮਨਵਾਏ। ਗੁਰਪੂਰੈ, ਪੂਰੇ ਗੁਰੂ ਨੇ ਹਰ ਧਨ ਪਰ ਗਾਸਿਆ, ਜਿਸ ਮਨੁੱਖ ਦੇ ਮਨ ਵਿੱਚ
परमात्मा दे नाम दा प्रकाश कर दिता। हर किरपा ते वसै मन आए, परमात्मा भी उस मनुख दे उत्ते किरपा कर दिंदा ते उहदे मन विच आ के वस जांदा है। कि हजूर पहले पदे विच कहिंदे ने, कहिण लगे प्यारे इह जिहड़ा नाम धन है ना, इह बड़े कमाल दा धन है। इह धन खुट ना निखुटै ना जाए, ये जिहड़ा नाम धन है ये अखुट है। अखुट दा भाव हुंदा भी कदे ना मुकण वाला। ये खर्चियां घटदा नहीं। दुनिया भी तौर ते तुसी वेखो भी जे किते तुसी अपनी जेब चो किसे नूं कुछ दो, कुछ सह, कुछ वस्तु, कोई पदार्थ दो तो अपने कोल तां गिणती घटदी है ना। सपोज करो किसे दे कोल 100 रुपए पए ने ते ओ 50 किसे होर नूं दे दे, ओहदे कोल तां 50 ही रह गए ना, घट गए। गुरु अमरदास साहिब जी कह रहे ने, कहण लगे प्यारियो इह जिहड़ा नाम धन है जे किते तुसी इहनूं वरतोगे वरताओगे इह घटना नहीं। थावें खर्चै रल मिल भाई, तोट ना आवै वध दो जाई, इह सगों वधदा है। इह नाम धन जिहड़ा है, नाम रूपी जिहड़ा खजाना है, ਇਹ ਕਦੇ ਮੁੱਕਣ ਵਾਲਾ ਨਹੀਂ ਹੈ। ਇਹ ਧਨ ਖੁੱਟ ਨਾ ਨਿਖੁੱਟੈ, ਇਹ ਕਦੇ ਮੁੱਕਦਾ ਹੀ ਨਹੀਂ, ਨਾ ਜਾਏ, ਇਹ ਕਦੇ ਗਵਾਚਦਾ ਵੀ ਨਹੀਂ। ਦੁਨੀਆ ਵੀ ਧਨ ਘਟਦਾ ਵੀ ਹੈ ਵੰਡਣ ਤੋਂ, ਤੇ ਮੁੱਕ ਵੀ ਜਾਂਦਾ, ਗੁਆਚ ਵੀ ਜਾਂਦਾ ਕਈ ਵਾਰ। ਤੇ ਹਜ਼ੂਰ ਕਹਿੰਦੇ ਨੇ, ਕਹਿਣ ਲੱਗੇ ਇਸ ਧਨ ਦੀ ਇਹ ਸਿਫਤ ਤਾਂ ਮੈਨੂੰ ਪਤਾ ਕਿਵੇਂ ਲੱਗੀ? ਪੂਰੇ ਸਤਿਗੁਰ ਦੀਆ ਦਿਖਾਏ, ਹੇ ਭਾਈ ਪੂਰੇ ਸਤਿਗੁਰੂ ਨੇ ਮੈਨੂੰ ਇਸ ਨਾਮ ਦੀ ਇਹ ਸਿਫਤਾਂ ਵਿਖਾ ਦਿੱਤੀਆਂ। ਮੈਨੂੰ ਗੁਰੂ ਨੇ ਇਹ ਗੱਲ ਚੰਗੀ ਤਰ੍ਹਾਂ ਸਮਝਾ ਦਿੱਤੀ। ਆਪਣੇ ਸਤਿਗੁਰ ਕਹੋ ਸਦਬਲ ਜਾਈਏ, ਹੇ ਭਾਈ ਮੈਂ ਆਪਣੇ ਸਤਿਗੁਰੂ ਤੋਂ ਸਦਾ ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ, ਵਾਰਨੇ ਜਾਂਦਾ ਹਾਂ, ਆਪਣੇ ਗੁਰੂ ਤੇ ਬਲਹਾਰਦਾ ਹਾਂ। ਗੁਰ ਕਿਰਪਾ ਤੇ ਹਰ ਮਨ ਵਸਾਈ, ਗੁਰੂ ਦੀ ਕਿਰਪਾ ਨਾਲ ਮੈਂ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿੱਚ ਵਸਾਉਂਦਾ ਹਾਂ। ਕਹਿਣ ਲੱਗੇ ਗੁਰੂ ਹੋਰ ਵੀ ਬੜਾ ਕੁਝ ਕਰਦੇ ਨੇ ਆਪਣੇ ਪਿਆਰਿਆਂ ਵਾਸਤੇ। ਕੀ ਕੁਝ ਕਰਦੇ ਨੇ? ਅਵਗੁਣ ਕਾਟ ਗੁਣ ਹਿਰਦੈ ਸਮਾਏ, ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਜਾਣ, ਗੁਰੂ ਉਹਨਾਂ ਦੇ ਅਵਗੁਣਾਂ ਨੂੰ ਕੱਟ ਕੇ, ਅਵਗੁਣ ਖਤਮ ਕਰਕੇ ਉਹਨਾਂ ਦੇ ਹਿਰਦੇ ਵਿੱਚ ਰੱਬੀ ਗੁਣ ਵਸਾ ਦਿੰਦੇ ਨੇ।

ਆਤਮਕ ਅਡੋਲਤਾ ਵਿੱਚ ਟਿਕ ਜਾਂਦੇ ਨੇ। ਹਜ਼ੂਰ ਕਹਿੰਦੇ ਨੇ ਪੂਰੇ ਗੁਰ ਕੇ ਸਾਚੀ ਬਾਣੀ। ਇਹ ਜਿਸ ਪਾਵਨ ਬਾਣੀ ਨੂੰ ਆਪਾਂ ਪੜ੍ਹਦੇ ਤੇ ਸੁਣਦੇ ਹਾਂ, ਗੁਰਦੇਵ ਕਹਿੰਦੇ ਨੇ, ਕਹਿਣ ਲੱਗੇ ਇਹ ਪਾਵਨ ਬਾਣੀ ਸਦਾ ਕਾਇਮ ਰਹਿਣ ਵਾਲੀ ਹੈ। ਸੁਖ ਮਨ ਅੰਤਰ ਸਹਿਜ ਸੁਮਾਣੀ, ਜਿਹੜਾ ਮਨੁੱਖ ਇਸ ਗੁਰਬਾਣੀ ਨਾਲ ਜੁੜ ਜਾਵੇ, ਕਹਿਣ ਲੱਗੇ ਉਹਨਾਂ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਆ ਵਸਦਾ ਹੈ ਤੇ ਉਹਨਾਂ ਦੇ ਮਨ ਦੇ ਅੰਦਰ ਆਤਮਕ ਆਨੰਦ ਬਣ ਜਾਂਦਾ ਹੈ, ਆਤਮਕ ਅਡੋਲਤਾ ਬਣ ਜਾਂਦੀ ਹੈ, ਪਰਮਾਤਮਾ ਵਿੱਚ ਲੀਨਤਾ ਬਣੀ ਰਹਿੰਦੀ ਹੈ। ਏਕ ਅਚਰਜ ਜਨ ਦੇਖੋ ਭਾਈ, ਇਹ ਭਾਈ ਇੱਕ ਹੈਰਾਨ ਕਰ ਦੇਣ ਵਾਲੇ ਪੁੱਤਕ ਵੇਖ ਲਓ ਤੁਸੀਂ ਗੁਰੂ ਦੇ। ਕਹਿਣ ਲੱਗੇ ਡੁੱਬਦਾ ਮਾਰ ਹਨ ਮਨ ਵਸਾਈ, ਗੁਰੂ ਨੇ ਆਪਣੇ ਪਿਆਰਿਆਂ ਦੇ ਅੰਦਰੋਂ ਦੁਬਿਧਾ ਦੁਚਿੱਤਾਪਣ ਡਾਵਾਂਡੋਲ ਹਾਲਤ ਮਨ ਦੀ, ਉਹ ਕੀ ਕੀਤਾ? ਕਹਿਣ ਲੱਗੇ ਉਹ ਦੁਬਿਧਾ ਮਾਰ ਦਿੱਤੀ, ਤੇਰ ਮੇਰ ਅੰਦਰੋਂ ਮਾਰ ਦਿੱਤੀ, ਅੰਦਰ ਦੀ ਭਟਕਣਾ ਬਿਲਕੁਲ ਖਤਮ ਕਰ ਦਿੱਤੀ। ਹਰ ਮਨ ਵਸਾਈ, ਕਹਿਣ ਲੱਗੇ ਮਨ ਵਿੱਚ ਪਰਮਾਤਮਾ ਦਾ ਨਾਮ ਵਸਾ ਦਿੱਤਾ। ਇਹ ਨਾਮ ਕਿੰਨਾ ਕੀਮਤੀ ਹੈ? ਨਾਮ ਅਮੋਲਕ ਨਾ ਪਾਇਆ ਜਾਏ। ਇਹ ਭਾਈ ਪਰਮਾਤਮਾ ਦਾ ਨਾਮ ਬੜਾ ਕੀਮਤੀ ਹੈ। ਇਹ ਦੁਨੀਆ ਵੀ ਕਰੰਸੀ ਤੋਂ ਨਹੀਂ ਖਰੀਦਿਆ ਜਾ ਸਕਦਾ, ਨਹੀਂ ਖਰੀਦਿਆ ਜਾਂਦਾ। ਇਹੋ ਜੀ ਕੋਈ ਦੁਨੀਆ ਵੀ ਕਰੰਸੀ ਨਹੀਂ ਬਣੀ ਜਿਹੜੀ ਪਰਮਾਤਮਾ ਦੇ ਨਾਮ ਨੂੰ ਖਰੀਦ ਸਕੇ। ਬਸ ਇਹ ਮਿਲਦਾ ਹੈ ਕੰਚਨ ਸਿਉਂ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਮਨ ਦੇਣਾ ਪੈਂਦਾ ਹੈ, ਮਿਲ ਜਾਂਦਾ ਹੈ, ਦੁਨੀਆ ਵੀ ਕੀਮਤ ਤੋਂ ਨਹੀਂ ਮਿਲਦਾ, ਸੌਖਾ ਮਿਲ ਜਾਂਦਾ ਹੈ, ਪਰ ਪਰਮਾਤਮਾ ਦਾ ਨਾਮ ਮਿਲਦਾ ਵੀ ਪਹਿਲੇ ਮਨ ਦੇਣਾ ਪੈਂਦਾ ਵੱਟੇ ਚ। ਤੇ ਸਤਿਗੁਰੂ ਜੀ ਕਹਿੰਦੇ ਨੇ ਨਾਮ ਅਮੋਲਕ ਨਾ ਪਾਇਆ ਜਾਏ। ਅਮੋਲਕ ਬੜਾ ਕੀਮਤੀ, ਬੇਸ਼ਕੀਮਤੀ, ਹੋਰ ਕਿਸੇ ਵੀ ਕੀਮਤ ਨਾਲ ਨਹੀਂ ਪਾਇਆ ਜਾ ਸਕਦਾ। ਗੁਰ ਪ੍ਰਸਾਦ ਵਸੈ ਮਨ ਆਏ, ਗੁਰੂ ਦੀ ਕਿਰਪਾ ਨਾਲ ਇਹ ਮਨ ਵਿੱਚ ਆ ਕੇ ਵਸ ਜਾਂਦਾ ਹੈ। ਸਭ ਮੈਂ ਵਸੈ ਪ੍ਰਭ ਏਕੋ ਸੋਏ, ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੇ ਗਿਆਨ ਦੀ ਰਾਹੀਂ ਇਹ ਗੱਲ ਸਮਝ ਆ ਜਾਂਦੀ ਹੈ ਕਿ ਉਹ ਪਰਮਾਤਮਾ ਸਾਰਿਆਂ ਦੇ ਅੰਦਰ ਵਸਿਆ ਹੋਇਆ ਹੈ। ਗੁਰਮਤੀ ਘੱਟ ਪ੍ਰਗਟ ਹੋਏ, ਪਰ ਉਹ ਪ੍ਰਕਾਸ਼ਮਾਨ ਗੁਰੂ ਦੀ ਮਤ ਨਾਲ ਹੁੰਦਾ। ਜਦੋਂ ਗੁਰੂ ਦੀ ਮਤ ਹਾਸਲ ਹੋਵੇ ਉਸ ਬੰਦੇ ਦੇ ਅੰਦਰ ਪ੍ਰਕਾਸ਼ਮਾਨ ਹੁੰਦਾ ਹੈ। ਸਹਿਜੇ ਜਿਨ ਪ੍ਰਭ ਜਾਣ ਪਛਾਣਿਆ, ਸਹਿਜੇ ਜਿਸ ਮਨੁੱਖ ਨੇ ਆਤਮਕ ਅਡੋਲਤਾ ਵਿੱਚ ਟਿਕ ਕੇ ਉਸ ਪਰਮਾਤਮਾ ਨੂੰ ਜਾਣ ਲਿਆ, ਪਹਿਚਾਣ ਲਿਆ, ਉਸ ਪਰਮਾਤਮਾ ਦੇ ਨਾਲ ਡੂੰਘੀ ਸਾਂਝ ਪਾ ਲਈ, ਨਾਨਕ ਨਾਨਕ ਦਾ ਕੱਕਾ ਬਿਲਕੁਲ ਮੁਕਤ ਹੈ, ਸੰਬੋਧਨ ਹੈ ਹੇ ਨਾਨਕ ਨਾਮ ਮਿਲੈ ਮਨ ਮਾਨਿਆ। ਉਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਹਾਸਲ ਹੋ ਜਾਂਦਾ ਹੈ, ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਉਸ ਮਨੁੱਖ ਦਾ ਜਿਹੜਾ ਇਹ ਮਨ ਹੈ ਪਰਮਾਤਮਾ ਦੇ ਪਿਆਰ ਵਿੱਚ ਭਿੱਜਿਆ ਰਹਿੰਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਹ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸ ਜਾਵੇ। ਸਤਿਗੁਰੂ ਜੀ ਕਿਰਪਾ ਕਰਨ, ਇਹ ਨਾਮ ਧਨ ਸਾਡੇ ਵੀ ਹਿਰਦੇ ਵਿੱਚ ਵਸਾ ਦੇਣ, ਫਿਰ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ, ਭੁੱਲਾਂ ਚੁੱਕਾਂ ਦੀ ਖਿਮਾ ਗਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਜਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਮਡਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਵਾਹਿਗੁਰੂ

ਕੀਰਤਨ ਆ ਰਿਹਾ ਨਾਲ ਨੂੰ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧ ਕੇਸਾ ਸਵਾਸਾਂ ਸੰਗ ਨਿਭਾਇਆ ਤਿਨਾ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਵਾਹਿਗੁਰੂ।

ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬ੍ਰਿਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ

ਸਾਹੂਦਾਨ ਪ੍ਰਸਾਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਵਾਹਿਗੁਰੂ ਸਿੱਖਾਂ ਦਾ ਮਾਨੀ ਵਾਹ ਮਤ ਉੱਚੀ ਮਤ ਪਦ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਮ ਨੇ ਤਾਣਿਆਂ ਦੇ ਤਾਮ ਨੇ ਓਟਿਆਂ ਦੀ ਓੜ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਅੰਮ੍ਰਿਤ ਵੇਲੇ ਤੋਂ ਆਪ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜ ਬਾਣੀਆਂ ਦੇ ਨਿਤਨੇਮ ਆਸਾ ਜੀ ਦੀ ਵਾਰ ਦੇ ਕੀਰਤਨ ਹੋਏ ਉਪਰੰਤ ਆਪ ਜੀਆਂ ਵੱਲੋਂ ਬਖਸ਼ ਮੁੱਖ ਵਾਗ ਦੀ ਕਥਾ ਵਿਚਾਰ ਗੁਰਮਤ ਵਿਚਾਰਾਂ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ ਕਿਰਪਾ ਕਰਨੀ ਪਾਤਸ਼ਾਹ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਾ ਰਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਧਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਸੱਚੇ ਪਾਤਸ਼ਾਹ ਜੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ ਆਇਆ ਦਿਨ ਆਪਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ ਅਰਦਾਸ ਬੇਨਤੀ ਹੈ ਇਸ ਸੰਗਤਾਂ ਵੱਲੋਂ ਸੱਚੇ ਪਾਤਸ਼ਾਹ ਲਈ ਕੱਲ੍ਹ ਰੋਜ਼ ਤੋਂ ਜੋ ਤੁਰਕੀ ਬਾਣੀ ਦੇ ਤਿੰਨ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਰਮਤਾ ਹੋਈ ਹੈ ਇਸ ਵੇਲੇ ਸੱਚੇ ਪਾਤਸ਼ਾਹ ਜੀ ਆਤੋਂ ਲੈ ਕੇ ਮੱਤ ਗੁਰਬਾਣੀ ਦਾ ਜਾਪ ਹੋਇਆ ਹੈ ਕਿਰਪਾ ਕਰਨੀ ਪਾਤਸ਼ਾਹ ਜੀ ਨਾਲ ਜਪਜੀ ਸਾਹਿਬ ਦੇ ਪਾਠ ਕੀਤੇ ਜਾ ਰਹੇ ਹਨ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਸੱਚੇ ਪਾਤਸ਼ਾਹ ਇਸ ਤਰ੍ਹਾਂ ਸੰਪੂਰਨਤਾਵਾਂ ਕਰਾ ਲੈਣੀਆਂ ਪਰਿਵਾਰਾਂ ਦੀਆਂ ਕੀਤੀਆਂ ਹੋਈਆਂ ਸੇਵਾ ਥਾਏ ਪਾਉਣੀਆਂ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬੱਚਿਆਂ ਨੂੰ ਗੁਰਮਤ ਦੇ ਦਾਨ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਵਿੱਦਿਆ ਦੇ ਦਾਨ ਬਖਸ਼ਣੇ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਸੱਚੇ ਪਾਤਸ਼ਾਹ ਜੀ ਕੀਤੀ ਹੋਈ ਤਨ ਮਨ ਧਨ ਦੁਆਰਾ ਸੇਵਾ ਸਫਲੀ ਕਰਨੀ ਇਸ ਵੇਲੇ ਸੱਚੇ ਪਾਤਸ਼ਾਹ ਜੀ ਦੀਵਾਨ ਦੀ ਸੰਪੂਰਨਤਾ ਨੂੰ ਲੈ ਕੇ ਮਾਧੀ ਖੁਸ਼ੀ ਨੂੰ ਲੈ ਕੇ ਆਪਦੇ ਹਜ਼ੂਰ ਦੇਗ ਸੱਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਸ਼ਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁੱਖ ਵਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨਾ ਮਿਲਿਆ ਆਮਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਹੀ ਅਕਾਲ ਕੀ ਤਬੈ ਚਲਾਇਓ ਪੰਥ ਸਭ

0: ਆਦਿ ਕੋ ਵਿਰਲਾ ਛੂਟੈ ਤਿਸ ਜਨ ਕੋ ਹਾ ਬਲਹਾਰੀ ਜਿਨ ਸਿਸ਼ਟ ਸਾਜੀ ਸੋਈ ਹਰ ਜਾਣੈ ਤਾਕਾ ਰੂਪ ਪਾਰੋ ਨਾਨਕ ਗਿਆਪੇ ਵੇਖ ਹਰ ਬਿਕਸੈ ਗੁਰਮੁਖ ਬ੍ਰਹਮ ਵਿਚਾਰੋ ਸੂਹੀ ਮਹਲਾ ਚੌਥਾ ਕੀਤਾ ਕਰਨਾ ਸਰਵਰ ਜਾਏ ਕਿਛ ਕੀਚੈ ਜੇ ਕਰ ਸਕੀਐ ਆਪਣਾ ਕੀਤਾ ਕਿਛ ਨਾ ਹੋਵੇ ਕਿਉ ਜੋ ਹਰ ਭਾਵੈ ਤਿਉ ਰਖੀਐ ਮੇਰੇ ਹਰ ਜੀਉ ਸਭ ਕੋ ਤੇਰਾ ਵਸ ਅਸਾ ਜੋ ਨਾਹੀ ਜੇ ਅਸਾ ਜੋ ਨਾਹੀ ਜੇ ਕਿਛ ਕਰ ਹਮ ਸਾਕੈ ਹੈ ਜੋ ਭਾਵੈ ਤਿਵੈ ਬਖਸ ਰਹਾਉ ਸਭ ਜੀਉ ਪਿੰਡ ਦੀਆ ਤੁਧ ਆਪੇ ਕਰ ਲਾਇਆ ਜਿਹਾ ਤੂੰ ਹੁਕਮ ਕਰੈ ਤੇਹੇ ਕੋ ਕਰਮ ਕਮਾਵੈ ਜਿਹਾ ਤੁਧ ਧੁਰ ਲਿਖ ਪਾਇਆ ਪੰਚ ਤਤ ਕਰ ਤੁਧ ਸ੍ਰਿਸ਼ਟ ਸਭ ਸਾਜੀ ਕੋਈ ਛੇਵਾ ਕਰਿਓ ਜੇ ਕਿਛ ਕੀਤਾ ਹੋਵੇ ਇਕ ਨਾ ਸਤਿਗੁਰ ਮੇ ਤੂੰ ਬੁਝਾਵੇ ਇੱਕ ਮਨਮੁਖ ਕਰਹਿ ਸੇ ਰੋਵੇ ਹਰ ਕੀ ਵਡਿਆਈ ਹੋ ਆਖ ਨਾ ਸਾਕਾ ਹੋ ਮੂਰਖ ਮੁਗਧ ਨੀ ਚਾਣ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸਵਾਮੀ ਸਰਨਾਗਤ ਪਿਆ ਅਜਾਣ
1: ਸਤਿਗੁਰ ਪ੍ਰਸਾਦ

ਭੇਖ ਦਿਖਲਾਈ ਸਾਂਗ ਤਾਰ ਥੰਮਿਓ ਪਸਾਰਾ ਤਬ ਏਕੋ ਇੱਕ ਅੰਕਾਰਾ ਕਵਨ ਰੂਪ ਦ੍ਰਿਸ਼ਟਿਓ ਬਿਨਸਾਇਓ ਕਤਹੇ ਗਇਓ ਉਹ ਕਤ ਤੇ ਆਇਓ ਰਹਾਓ ਜਲ ਤੇ ਉਠੇ ਨਿਕ ਤਰੰਗਾ ਕਨਿਕ ਭੂਖਨ ਕੀਨੇ ਬੋਰੰਗਾ ਬੀਜ ਬੀਜ ਦੇਖਿਓ ਬਹੁ ਪ੍ਰਕਾਰਾ ਫਲ ਪਾ ਕੇ ਤੇ ਇੱਕ ਅੰਕਾਰਾ ਸਹਿਸ ਕਟਾ ਮੈਂ ਇੱਕ ਆਕਾਸ ਘਟ ਫੂਟੇ ਤੇ ਉਹੀ ਪ੍ਰਗਾਸ ਭਰਮ ਲੋਭ ਮੋਹ ਮਾਇਆ ਵਿਕਾਰ ਭ੍ਰਮ ਛੂਟੇ ਤੇ ਇੱਕ ਓਂਕਾਰ ਉਹ ਅਵਨਾਸੀ ਬਿਨਸਤ ਨਾਹੀ ਨਾ ਕੋ ਆਵੈ ਨਾ ਕੋ ਜਾਹੀ ਗੁਰ ਪੂਰੇ ਹੋਂ ਮੈਂ ਮਲ ਧੋਈ ਕਉ ਨਾਨਕ ਮੇਰੀ ਪਰਮਗਤ ਹੋਈ ਸੂਹੀ ਮਹੱਲਾ ਪੰਜਵਾ ਕੀਤਾ ਲੋੜੇ ਸੋ ਪ੍ਰਭ ਹੋਏ ਤੁਝ ਬਿੰਦੂ ਜਾ ਨਾਹੀ ਕੋਹੇ ਜੋ ਜਨ ਸੇਵੇ ਤਿਸ ਪੂਰਨ ਕਾਜ ਦਾਸ ਆਪਣੇ ਕੀ ਰੱਖੋ ਲਾਜ ਤੇਰੀ ਸ਼ਰਣ ਪੂਰਨ ਦਿਆਲਾ ਤੁਝ ਬਿਨ ਕਵਨ ਕਰੇ ਪ੍ਰਤਪਾਲਾ ਰਹਾਉ ਜਲ ਥਲ ਮਹੀਅਲ ਰਹਿਆ ਭਰਪੂਰ ਨਿਕਟ ਵਸੈ ਨਾਹੀ ਪ੍ਰਭ ਦੂਰ ਲੋਕ ਪਤਿਆਰੈ ਕਛੂ ਨਾ ਪਾਈਐ ਸਾਚ ਲਗੇ ਤਾਂ ਹੋਮੈ ਜਾਈਐ ਜਿਸਨੋਂ ਲਾਏ ਲਏ ਸੋ ਲਾਗੈ ਗਿਆਨ ਰਤਨ ਅੰਤਰ ਤਿਸ ਜਾਗੈ ਦੁਰਮਤ ਜਾਏ ਪਰਮ ਪਦ ਪਾਹੇ ਗੁਰ ਪ੍ਰਸਾਦੀ ਨਾਮ ਧਿਆਏ ਦੋਏ ਕਰ ਜੋੜ ਕਰਿਓ ਅਰਦਾਸ ਤੁਦ ਭਾਵੈ ਤਾਂ ਆਣ ਹੈ ਰਾਸ ਕਰ ਕਿਰਪਾ ਆਪਣੀ ਭਗਤੀ ਲਾਏ ਜਨ ਨਾਨਕ ਪ੍ਰਭ ਸਦਾ ਤੇ ਆਏ ਸੂਹੀ ਮਹੱਲਾ ਪੰਜਵਾ ਧਨ ਸੁਹਾਗਨ ਜੋ ਪ੍ਰਭੂ ਪਛਾਣੈ ਮਨ ਮਾਨੈ ਹੁਕਮ ਤਜੈ ਅਭਿਮਾਨੈ ਪ੍ਰਿਹੈ ਸਿਓ ਰਾਤੀ ਰਲੀਆ ਮਾਨੈ ਸੁਨ ਸਖੀਏ ਪ੍ਰਭ ਮਿਲਣ ਨਿਸਾਨੀ ਮਨ ਤਨ ਅਰਪ ਤਜ ਲਾਜ ਲੁਕਾਨੀ ਰਹਾਉ ਸਖੀ ਸਹੇਲੀ ਕਉ ਸਮਝਾਵੈ ਸੋਈ ਕਮਾਵੈ ਜੋ ਪ੍ਰਭ ਭਾਵੈ ਸਾ ਸੁਹਾਗਣ ਅੰਕ ਸਮਾਵੈ ਗਰਭ ਗਹੇਲੀ ਮਹਿਲ ਨਾ ਪਾਵੈ ਫਿਰ ਪਛੁਤਾਵੈ ਜਬ ਰੈਣ ਬਿਹਾਵੈ ਕਰਮਹੀਣ ਮਨਮੁਖ ਦੁਖ ਪਾਵੈ ਬਿਨਹੋ ਕਰੀ ਜੇ ਜਾਣਾ ਦੂਰ ਪ੍ਰਭ ਅਵਨਾਸੀ ਰਹਿਆ ਭਰਪੂਰ ਜਨ ਨਾਨਕ ਗਾਵੈ ਦੇਖ ਹਦੂਰ ਸੂਈ ਮਹੱਲਾ ਪੰਜਵਾ ਗ੍ਰਹਿ ਵਸ ਗੁਰ ਕੀਨਾ ਹਉ ਕਰ ਕੀ ਨਾਰ ਦਸ ਦਾਸੀ ਕਰ ਕੀ ਦੀਨੀ ਪਤਾਰ ਸਗਲ ਸਮਗਰੀ ਮੈਂ ਕਰ ਕੀ ਜੋੜੀ ਆਸ ਪਿਆਸੀ ਪਿਰ ਕੌ ਲੋੜੀ ਕਵਨ ਕਹਾ ਗੁਣਕੰਤ ਪਿਆਰੇ ਸੋ ਘੜ ਸਰੂਪ ਦਿਆਲ ਸਮੁਰਾਰੇ ਰਹਾਉ ਸਤਿ ਸਿੰਗਾਰ ਬਹੁ ਅੰਜਨ ਪਾਇਆ ਅੰਮ੍ਰਿਤ ਨਾਮ ਤੰਬੋਲ ਮੁਖ ਖਾਇਆ ਕੰਗਨ ਵਸਤਰ ਗਹਿਣੇ ਬਹਿ ਬਣੇ ਸੁਹਾਵੇ ਤਨ ਸਭ ਸੁਖ ਪਾਵੈ ਜਾਂ ਪਿਰ ਕਰ ਆਵੈ ਗੁਣ ਕਾਮਣ ਕਰ ਕੰਤ ਰਿਝਾਇਆ ਵਸ ਕਰ ਲੀਨਾ ਗੁਰ ਭਰਮ ਚੁਕਾਇਆ ਸਭ ਤੇ ਊਚਾ ਮੰਦਰ ਮੇਰਾ ਸਭ ਕਾਮਣ ਤਿਆਗੀ ਪ੍ਰਿਓ ਪ੍ਰੀਤਮ ਮੇਰਾ ਪ੍ਰਗਟਿਆ ਸੂਰ ਜੋਤ ਉਜੀਆਰਾ ਸੇਜ ਵਿਛਾਈ ਸਰਦ ਅਪਾ

ਰਾਉ ਨਵ ਰੰਗ ਲਾਲ ਸੇਜ ਰਾਵਣ ਆਇਆ ਜਨ ਨਾਨਕ ਪਿਰ ਤਨ ਮਿਲ ਸੁਖ ਪਾਇਆ ਸੂਹੀ ਮਹੱਲਾ ਪੰਜਵਾ ਓਮ ਕਿਉ ਹੀਓ ਮਿਲਣ ਪ੍ਰਵਤਾਈ ਖੋਜਤ ਚਰਿਓ ਦੇਖਿਓ ਪ੍ਰਿਹ ਜਾਈ ਸੁਨਤ ਸਦੇਸਰੋ ਪ੍ਰਿਯ ਗ੍ਰਹਿ ਸੇਜ ਵਿਛਾਈ ਭ੍ਰਮ ਭ੍ਰਮ ਆਇਓ ਤਉ ਨਜ਼ਰ ਨਾ ਪਾਈ ਕਿਨ ਵਿਦ ਹੀ ਅਰੋ ਤੀਰੈ ਨਿਮਾਨੋ ਮਿਲ ਸਾਜਨ ਹਉ ਤੁਝ ਕੁਰਬਾਨੋ ਰਹਾਉ ਏਕ ਸੇਜ ਵਿਛੀ ਤਨ ਕੰਤਾ ਤਨ ਸੂਤੀ ਪਿਰ ਸਦ ਜਗੰਤਾ ਪੀਓ ਮਦਰੋ ਤਨ ਮਤਵੰਤਾ ਤਨ ਜਾਗੈ ਜੇ ਪਿਰ ਬੁਲੰਤਾ ਪਈ ਨਿਰਾਸੀ ਬਹੁਤ ਦਿਨ ਲਾਗੇ ਦੇਸ ਦਸਾਂਤਰ ਮੈਂ ਸਗਲੇ ਹੇ ਝਾਗੇ ਕਿਨ ਰਹਿਣ ਨਾ ਪਾਵਿਓ ਬਿਨ ਪਗ ਪਾਏ ਹੋਈ ਕਿਰਪਾਲ ਪ੍ਰਭ ਮਿਲਹੇ ਸੁਭਾਗੇ ਭਇਓ ਕਿਰਪਾਲ ਸਤਸੰਗ ਮਿਲਾਇਆ ਬੂਜੀ ਤਾਪਤ ਕਰਹੇ ਪਿਰ ਪਾਇਆ ਸਗਲ ਸਿੰਗਾਰ ਹੁਣ ਮੁਝੇ ਸੁਹਾਇਆ ਕਹੋ ਨਾਨਕ ਗੁਰ ਪਰਮ ਚੁਕਾਇਆ ਜੈ ਦੇਖਾ ਤਹਿ ਪਿਰ ਹੈ ਭਾਈ ਖੋਲਿਓ ਕਪਾਟ ਤਾਂ ਮਨ ਠਹਿਰਾਈ ਰਹਾਓ ਰਹਾਉ ਦੂਜਾ ਸੂਹੀ ਮਹੱਲਾ ਪੰਜਵਾ ਕਿਆ ਗੁਣ ਤੇਰੇ ਸਾਰ ਸੰਭਾਲੀ ਮੋਹੇ ਨਿਰਗੁਣ ਕੇ ਦਾਰੇ ਮੈਂ ਖਰੀਦ ਬੈ ਖਰੀਦ ਕਿਆ ਕਰੇ ਚਤੁਰਾਈ ਇਹੋ ਜੀਓ ਪਿੰਡ ਸਭ ਥਾਰੇ ਲਾਲ ਰੰਗੀਲੇ ਪ੍ਰੀਤਮ ਮਨ ਮੋਹਨ ਤੇਰੇ ਦਰਸ਼ਨ ਕਹੁ ਹਮ ਬਾਰੇ ਰਹਾਉ ਪ੍ਰਭਦਾਤਾ ਮੋਹੇ ਦੀਨ ਭਿਖਾਰੀ ਤੁਮੈਂ ਸਦਾ ਸਦਾ ਉਪਕਾਰੇ ਸੋ ਕਿਛ ਨਾਹੀਂ ਜੇ ਮੈਂ ਤੇ ਹੋਵੈ ਮੇਰੇ ਠਾਕੁਰ ਅਗਮ ਅਪਾਰੇ ਕਿਆ ਸੇਵ ਕਮਾਵਿਓ ਕਿਆ ਕਹਿਰੀ ਜਾਵਿਓ ਵਿਦ ਕਿਤ ਪਾਵਿਓ ਦਰ ਸਾਰੇ ਮਿਤ ਨਹੀਂ ਪਾਈਐ ਅੰਤ ਨਾ ਲਹੀਐ ਮਨ ਤਰਸੈ ਚਰਨਾਰੇ ਪਾਵਿਓ ਦਾਨ ਟੀਠ ਹੋਏ ਮਾਂਗਿਓ ਮੁਖ ਲਾਗੈ ਸੰਤ ਰੇ ਨਾਰੇ ਜਨ ਨਾਨਕ ਗੁਰ ਕਉ ਗੁਰ ਕਿਰਪਾ ਧਾਰੀ ਪ੍ਰਭ ਹਾਥ ਦੇ ਨਿਸਤਾਰੇ ਸੂਹੀ ਮਹੱਲਾ ਪੰਜਵਾਂ ਕਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

ਮਹੱਲਾ ਪੰਜਵਾ ਲਾਲ ਨੰਦਾਵਿਆ ਕਵਨ ਗਤੀਰੀ ਸਖੀ ਬਤਾਵਿਓ ਮੁਝੇ ਮਤੀਰੀ ਸੁਹਬ ਸੁਹਬ ਸੁਹਬੀ ਆਪਣੇ ਪ੍ਰੀਤਮ ਕੈ ਰੰਗ ਰਤੀ ਰਹਾਓ ਪਾਪ ਮਲੋਵਿਓ ਸੰਗ ਨੈਣ ਪਤੀਰੀ ਜਹਾਂ ਪਠਾਵਿਓ ਜਾਉ ਤਤੀਰੀ ਜਪ ਤਪ ਸੰਜਮ ਦਿਓ ਜਤੀਰੀ ਇੱਕ ਨਿਮਖ ਮਿਲਾਵਿਓ ਮੋਹ ਪ੍ਰਾਨ ਪਤੀਰੀ ਮਾਣ ਤਾਣ ਅਹੰਬੁੰਦ ਹਤੀਰੀ ਸਾ ਨਾਨਕ ਸੁਹਾਗ ਵਤੀਰੀ ਸੂਹੀ ਮਹੱਲਾ ਪੰਜਵਾ ਤੂੰ ਜੀਵਨ ਤੂੰ ਪ੍ਰਾਨ ਅਧਾਰਾ ਤੁਝ ਹੀ ਪੇਖ ਪੇਖ ਮਨ ਸਧਾਰਾ ਤੂੰ ਸਾਜਨ ਤੂੰ ਪ੍ਰੀਤਮ ਮੇਰਾ ਚਿਤਿ ਨ ਵਿਸਰੈ ਕਾਹੂ ਵੇਰਾ ਰਹਾਉ ਬੈ ਖਰੀਦ ਹਉ ਦਾਸਰੋ ਤੇਰਾ ਤੂੰ ਪਾਰੋ ਠਾਕੁਰ ਗੁਣੀ ਗਹੇਰਾ ਕੋਟ ਦਾਸ ਜਾ ਕੈ ਦਰਬਾਰੇ ਨਿਮਖ ਨਿਮਖ ਵਸਹਿ ਤਿਨਹਿ ਨਾਲੇ ਹਉ ਕਿਛ ਨਾਹੀ ਸਭ ਕਿਛ ਤੇਰਾ ਓਤ ਪੋਤ ਨਾਨਕ ਸੰਗ ਵਸੇਰਾ ਸੂਹੀ ਮਹੱਲਾ ਪੰਜਵਾ ਸੂਖ ਮਹਿਲ ਜਾ ਕੇ ਊਚ ਦੁਆਰੇ ਤਾਂ ਮੈਂ ਵਾਸੇ ਭਗਤ ਪਿਆਰੇ ਸਹਿਜ ਕਥਾ ਪ੍ਰਭ ਕੀ ਅਤ ਮੀਠੀ ਬਿਰਲੈ ਕਾਹੂ ਨੇਤ੍ਰਿਓ ਡੀਠੀ ਰਹਾਉ ਤਹ ਗੀਤ ਨਾਦ ਅਖਾਰੇ ਸੰਗਾ ਊਹਾ ਸੰਤ ਕਰੇ ਹਰ ਰੰਗਾ ਤਹ ਮਰਨ ਨ ਜੀਵਨ ਸੋਗ ਨ ਹਰਖਾ ਸਾਚ ਨਾਮ ਕੀ ਅੰਮ੍ਰਿਤ ਵਰਖਾ ਗੋਜ ਕਥਾ ਇਹ ਗੁਰਤੇ ਜਾਣੀ ਨਾਨਕ ਬੋਲੈ ਹਰ ਹਰ ਬਾਣੀ ਸੂਹੀ ਮਹੱਲਾ ਪੰਜਵਾ ਜਾ ਕੈ ਦਰਸ ਪਾਪ ਕੋਟ ਉਤਾਰੇ ਭੇਟ ਸੰਗ ਇਹੋ ਪਵ ਜਲ ਤਾਰੇ ਹੋਏ ਸਾਜਨ ਓਏ ਮੀਤ ਪਿਆਰੇ ਜੋ ਹਮ ਕਹੋ ਹਰ ਨਾਮ ਚਿਤਾਰੇ ਰਹਾਉ ਜਾ ਕਾ ਸ਼ਬਦ ਸੁਨਤ ਸੁਖ ਸਾਰੇ ਜਾ ਕੀ ਟਹਿਲ ਜਮ ਦੂਤ ਵਿਦਾਰੇ ਜਾ ਕੀ ਧੀਰਕ ਇਸ ਮਨਹੇ ਸਧਾਰੇ ਜਾ ਕੇ ਸਿਮਰਨ ਮੁਖ ਉਜਲਾਰੇ ਪ੍ਰਭ ਕੀ ਸੇਵਕ ਪ੍ਰਭ ਆਪ ਸਵਾਰੇ ਸ਼ਰਨ ਨਾਨਕ ਤਿਨ ਸਦ ਬਲਹਾਰੇ ਸੂਹੀ ਮਹੱਲਾ ਪੰਜਵਾ ਰਹਿਣ ਨਾ ਪਾਵਹਿ ਸੁਰ ਨਰ ਦੇਵਾ ਊਠ ਸਧਾਰੇ ਕਰ ਮੁਨ ਜਨ ਸੇਵਾ

ਸੰਸਾਰੇ ਓਟ ਗਹੀ ਅਵਸਾਦ ਸੰਗਾਰੇ ਅਗਮ ਗੋਚਰ ਅਲੱਕ ਅਪਾਰੇ ਨਾਨਕ ਸਿਮਰੈ ਦਿਨ ਰਹਿ ਨਾਰੇ ਸੂਹੀ ਮਹੱਲਾ ਪੰਜਵਾ ਕਵਨ ਕਾਜ ਮਾਇਆ ਵਡਿਆਈ ਜਾ ਕੋ ਬਿਨਸਤ ਵਾਰ ਨਕਾਈ।

ਈਰਖ ਮਦ ਮਾਇਆ ਇਨ ਸੰਗ ਲਾਗ ਰਤਨ ਜਨਮ ਗਵਾਇਆ ਦੁਖ ਪੰਜਨ ਜਗ ਜੀਵਨ ਹਰ ਰਾਇਆ ਸਗਲ ਤਿਆਗ ਨਾਨਕ ਸ਼ਰਣਾਇਆ ਸੂਈ ਮਹੱਲਾ ਪੰਜਵਾ ਵੇਖਤ ਚਾਖਤ ਕਹੀਅਤ ਅੰਧਾ ਸੁਨੀਅਤ ਸੁਨਿਹੈ ਨਾਹੀ ਨਿਕਟ ਵਸਤ ਕਉ ਜਾਣੈ ਦੂਰੇ ਪਾਪੀ ਪਾਪ ਕਮਾਹੀ ਸੋ ਕਿਚ ਕਰ ਜਿਤ ਛੁਟੇ ਪੁਰਾਨੀ ਹਰ ਹਰ ਨਾਮ ਜਪ ਅੰਮ੍ਰਿਤ ਬਾਣੀ ਰਹਾਉ ਘੋਰ ਮਹਿਲ ਸਦਾ ਰੰਗ ਰਾਤਾ ਸੰਗ ਤੁਮਹਾਰੇ ਕਛੂ ਨਾ ਜਾਤਾ ਰੱਖੇ ਪੋਚਾਰ ਮਾਟੀ ਕਾ ਭਾਂਡਾ ਅਤ ਕੁਚੀਲ ਮਿਲੇ ਜਮ ਭਾਂਡਾ ਅਤ ਕੁਚੀਲ ਮਿਲੇ ਜਮ ਡਾਂਡਾ ਕਾਮ ਕ੍ਰੋਧ ਲੋਭ ਮੋਹ ਬਾਧਾ ਮਹਾਂਗਰਤ ਮਹਿ ਨਿਕਰਤ ਜਾਤਾ ਨਾਨਕ ਕੀ ਅਰਦਾਸ ਸੁਣੀ ਜੈ ਡੂਬਤ ਪਾਨ ਪ੍ਰਭ ਮੇਰੇ ਲੀ ਜੈ ਸੂਹੀ ਮਹੱਲਾ ਪੰਜਵਾ ਜੀਵਤ ਮਰਹਿ ਬੂਜੇ ਪ੍ਰਭ ਸੋਏ ਤਿਸ ਜਨਮ ਕਰਮ ਪ੍ਰਾਪਤ ਹੋਏ

ਘਟ ਘਟ ਅੰਤਰ ਪਾਰ ਬ੍ਰਹਿਮ ਪਛਾਨੈ ਜੋ ਕਿਛ ਕਰੈ ਸੋਈ ਪਲ ਮਾਨੈ ਆਦਿ ਅੰਤ ਕੀ ਕੀਮਤ ਜਾਨੈ ਕਹੋ ਨਾਨਕ ਤਿਸ ਜਨ ਵਲਿਹਾਰੀ ਜਾ ਕੇ ਹਿਰਦੈ ਵਸੇ ਮੁਰਾਰੀ ਸੋਈ ਮਹੱਲਾ ਪੰਜਵਾ ਗੁਰ ਪਰਮੇਸ਼ਰ ਕਰਨੇ ਹਾਰ ਸਗਲ ਘਟਾਹਾ ਸਗਲ ਸ੍ਰਿਸ਼ਟ ਕਉ ਦੇਸ ਆਧਾਰ ਗੁਰ ਕੇ ਚਰਨ ਕਮਲ ਮਨ ਤੇ ਆਏ ਦੁਖ ਦਰਦ ਇਸ ਤਨ ਤੇ ਜਾਇ ਰਹਾਉ ਭਵ ਜਲ ਡੂਬਤ ਸਤਿਗੁਰ ਕਾਢੈ ਜਨਮ ਜਨਮ ਕਾ ਟੂਟਾ ਕਾਢੈ ਗੁਰ ਕੀ ਸੇਵਾ ਕਰਿਹੋ ਦਿਨ ਰਾਤ ਸੁਖ ਸਹਿਜ ਮਨ ਆਵੈ ਸ਼ਾਂਤ ਸਤਿਗੁਰ ਕੀ ਰੇਣ ਬੜਾ ਸਤਿਗੁਰ ਕੀ ਰੇਣ ਬੜ ਭਾਗੀ ਪਾਵੈ ਨਾਨਕ ਗੁਰ ਕਉ ਸਦ ਵੱਲ ਜਾਵੈ ਸੂਈ ਮਹੱਲਾ ਪੰਜਵਾ ਗੁਰੂ ਆਪਣੇ ਉਪਰ ਵੱਲ ਜਾਈਐ ਆਠ ਪੈਰ ਹਰ ਹਰ ਜਸ ਗਾਈਐ ਸਿਮਰਿਓ ਸੋ ਪ੍ਰਭ ਆਪਣਾ ਸੁਆਮੀ ਸਗਲ ਘਟਾ ਕੇ ਅੰਤਰਜਾਮੀ ਰਹਾਓ

ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਮੰਗੈ ਸੰਤਰ ਵਾਲਾ ਸੂਹੀ ਮਹੱਲਾ ਪੰਜਵਾ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨਤੀ ਸੁਣ ਪ੍ਰਭ ਮੇਰੇ ਦਿਓ ਨਾਮ ਕਰੇ ਆਪਣੇ ਚੇਰੇ ਰਹਾਓ

ਮਾਧਵੇ ਭਜ ਦਿਨ ਨਿਤ ਰਹਿਣੀ ਜਨਮ ਪਦਾਰਥ ਜੀਤ ਹਰ ਸ਼ਰਣੀ ਰਹਾਉ ਕਰਤ ਵਿਕਾਰ ਦੋ ਕਰ ਚਾਰਿਤ ਰਾਮ ਰਤਨ ਰਿਦ ਤਿਲ ਨਹੀਂ ਤਾਰਿਤ ਭਰਨ ਪੋਖਣ ਸੰਗ ਔਦ ਬਿਹਾਣੀ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਸ਼ਰਨ ਸਮਰੱਥ ਅਗੋਚਰ ਸਵਾਮੀ ਹੋ ਧਰ ਨਾਨਕ ਪ੍ਰਭ ਅੰਤਰਜਾਮੀ ਸੂਈ ਮਹੱਲਾ ਪੰਜਵਾ ਸਾਧ ਸੰਗ ਤਰੈ ਪੈ ਸਾਗਰ ਹਰ ਹਰ ਨਾਮ ਸਿਮਰ ਰਤਨਾਗਰ ਸਿਮਰ ਸਿਮਰ ਜੀਵਾ ਨਾਰਾਇਣ ਦੁਖ ਰੋਗ ਸੋਗ ਸਭ ਬਿਨਸੇ ਗੁਰ ਪੂਰੇ ਮਿਲ ਪਾਪ ਤਜਾਇਣ ਰਹਾਉ ਜੀਵਨ ਪਦਵੀ ਹਰ ਕਾ ਨਾਉ ਮੰਤਨ ਨਿਰਮਲ ਸਾਚ ਸੁਭਾਉ

ਪੰਜ ਵਾਉ ਘਰ ਕਾ ਕਾਜ ਨਾ ਜਾਣੀ ਰੂੜਾ ਝੂਠੇ ਧੰਦੇ ਰਚਿਓ ਮੂੜਾਉ ਜਿਤ ਤੂੰ ਲਾਵੇ ਤੇ ਤਿਤ ਲਗਨਾ ਜਾਂ ਤੂੰ ਦੇਹ ਤੇਰਾ ਨਾਉ ਜਪਨਾ ਰਹਾਉ ਹਰ ਕੇ ਦਾਸ ਹਰ ਸੇਤੀ ਰਾਤੇ

ਪੰਜ ਵਾਉ ਸੰਤ ਪ੍ਰਸਾਦ ਨਹਿ ਚਲ ਕਰ ਪਾਇਆ ਸਰਬ ਸੁਖ ਫਿਰ ਨਹੀਂ ਡੁਲਾਇਆ ਗੁਰੂ ਧਿਆਈ ਹਰ ਚਰਨ ਮਨ ਚੀਨੇ ਤਾਂ ਤੇ ਕਰਤੇ ਅਸਰ ਕੀਨੇ ਰਹਾਉ ਗੁਣ ਗਾਵਤ ਚੁਤ ਅਵਨਾਸੀ ਤਾਂ ਤੇ ਕਾਟੀ ਜਮ ਕੀ ਫਾਸੀ ਕਰ ਕਿਰਪਾ ਲੀਨੇ ਲੜ ਲਾਏ ਸਦਾ ਆਨੰਦ ਨਾਨਕ ਗੁਣ ਗਾਏ ਸੂਈ ਮਹੱਲਾ ਪੰਜਵਾ ਅੰਮ੍ਰਿਤ ਬਚਨ ਸਾਧ ਕੀ ਬਾਣੀ ਜੋ ਜੋ ਜਪੈ ਤਿਸ ਕੀ ਗਤ ਹੋਵੈ ਹਰ ਹਰ ਨਾਮ ਰਿਤ ਰਸਨ ਬਖਾਨੀ ਰਹਾਓ

0: ਪਾਈ ਸੁਣ ਸਾਜਨ ਸੰਤ ਜਨ ਭਾਈ ਚਰਨ ਸ਼ਰਨ ਨਾਨਕ ਗਤ ਪਾਈ ਰਾਗ ਸੂਹੀ ਮਹੱਲਾ ਪੰਜਵਾ ਕਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਲੀ ਸੁਹਾਵੀ ਛਾਪਰੀ
1: ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ ਜਲ ਜਾਓ

ਜਾਗ ਸੂਹੀ ਮਹੱਲਾ ਪੰਜਵਾਂ ਅਸ਼ਟਪਦੀਆਂ ਘਰ ਨੌਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਜਿਨ ਡੁਠਿਆ ਮਨ ਰਹਸੀਏ ਕਿਉਂ ਪਾਈਏ ਤਿਨ ਸੰਗ ਜੀਓ ਸੰਤ ਸਜਨ ਮਨ ਮਿੱਤਰ ਸੇ ਲਾਇਨ ਪ੍ਰਭ ਸਿਉਂ ਰੰਗ ਜੀਓ ਤਿਨ ਸਿਉਂ ਪ੍ਰੀਤ ਨਾ ਟੁੱਟਈ ਕਬੂ ਨਾ ਹੋਵੇ ਭੰਗ ਜੀਓ ਪਾਰ ਬ੍ਰਹਮ ਪ੍ਰਭ ਕਰ ਦਇਆ ਗੁਣ ਗਾਵਾਂ ਨਿਤ ਤੇਰੇ ਜੀਓ ਗੁਣ ਗਾਵਾਂ ਤੇਰੇ ਨਿਤ ਜੀਓ ਆਏ ਮਿਲੋ ਸੰਤ ਸੱਜਣਾ ਨਾਮ ਜਪੋ ਮਨ ਮਿੱਤ ਜੀਓ ਰਹਾਓ ਦੇਖੈ ਸੁਣੇ ਨਾ ਜਾਣੀ ਮਾਇਆ ਮੋਹਿਆ ਅੰਧ ਜੀਓ ਕਾਚੀ ਦੇਹਾ ਵਿਣਸਣੀ ਕੂੜ ਕਮਾਵੈ ਧੰਦ ਜੀਓ ਨਾਮ ਧਿਆਵੈ ਸੇ ਜਿਣ ਚੱਲੇ ਗੁਰ ਪੂਰੇ ਸੰਬੰਧ ਜੀਓ ਹੁਕਮੈ ਜੁਗਮੈ ਆਇਆ ਹੁਕਮ ਚਲਣ ਸੰਜੋਗ ਜੀਓ ਹੁਕਮੈ ਪ੍ਰਪੰਚ ਪਸਰਿਆ ਹੁਕਮ ਕਰੇ ਰਸ ਭੋਗ ਜੀਓ ਜਿਸਨੂੰ ਕਿਰਤਾ ਵਿਸਰੈ ਤਿਸੈ ਵਿਛੋੜਾ ਸੋਗ ਜੀਓ ਆਪਣੜੇ ਪ੍ਰਭਾਣਿਆ ਦਰਗਹਿ ਪੈਦਾ ਜਾਏ ਜੀਓ ਇੱਥੇ ਸੁਖਮੁਖ ਉਜਲਾ ਇੱਕੋ ਨਾਮ ਧਿਆਏ ਜੀਓ ਆਦਰ ਤਾ ਪਾਰ ਬ੍ਰਹਮ ਗੁਰ ਸੇਵਿਆ ਸਤ ਭਾਏ ਜੀਓ ਥਾਨ ਥਨੰਤਰ ਰਵ ਰਹਿਆ ਸਰਬ ਜੀਆਂ ਪ੍ਰਤਪਾਲ ਜੀਓ ਸੱਚ ਖਜ਼ਾਨਾ ਸੰਚਿਆ ਏਕ ਧਨ ਏਕ ਨਾਮ ਧਨ ਮਾਲ ਜੀਓ ਮਨ ਤੇ ਕਬੂ ਨਾ ਵਿਸਰੈ ਜਾਂ ਆਪੇ ਹੋਏ ਦਿਆਲ ਜੀਓ ਆਪਣ ਜਾਣਾ ਰਹਿ ਗਏ ਮਨ ਬੁੱਠਾ ਨਿਰੰਕਾਰ ਜੀਓ ਤਾਂ ਕਾ ਅੰਤ ਨ ਪਾਈਏ ਉੱਚਾ ਅਗਮ ਅਪਾਰ ਜੀਓ ਜਿਸ ਪ੍ਰਭ ਆਪਣਾ ਵਿਸਰੈ ਸੋ ਮਰ ਜੰਮੈ ਲਖ ਵਾਰ ਜੀਓ ਸਾਚ ਨਿਹੋ ਤਿਨ ਪ੍ਰੀਤਮਾ ਜਿਨ ਮਨ ਬੁੱਠਾ ਆਪ ਜੀਓ ਗੁਣ ਸਾਂਝੀ ਤਿਨ ਸੰਗ ਬਸੈ ਆਠ ਪਹਿਰ ਪ੍ਰਭ ਜਾਪ ਜੀਓ ਰੰਗਰਤੇ ਪਰਮੇਸ਼ਰੈ ਬਿਨਸੇ ਸਗਲ ਸੰਤਾਪ ਜੀਓ ਤੂੰ ਕਰਤਾ ਤੂੰ ਕਰਨਹਾਰ ਤੂੰ ਹੈ ਏਕ ਅਨੇਕ ਜੀਓ ਤੂੰ ਸਮਰੱਥ ਤੂੰ ਸਰਬਮੈ ਤੂੰ ਹੈ ਬੁੱਧ ਬਿਵੇਕ ਜੀਓ ਨਾਨਕ ਨਾਮ ਸਦਾ ਜਪੀ ਭਗਤ ਜਨਾ ਕੀ ਟੇਕ ਜੀਓ ਰਾਗ ਸੂਹੀ ਮਹੱਲਾ ਪੰਜਵਾਂ ਅਸ਼ਟਪਦੀਆਂ ਘਰ ਦਸਵਾਂ ਕਾਫੀ ਇੱਕ ਓਂਕਾਰ ਸਤ ਗੁਰ ਪ੍ਰਸਾਦ ਜੇ ਪੂਲੀ ਜੇ ਚੁੱਕੀ ਸਾਈਂ ਪੀਤ ਹਿੰਜੀ ਕਾਢੀਆਂ ਜਿਨ੍ਹਾਂ ਨੇ ਹੋ ਦੁਜਾਣੇ ਲੱਗਾ ਚੂਰ ਮਰੋਸੇ ਵਾਡੀਆਂ ਹੋ ਨਾ ਛੋਡੋ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹੋ ਮਹਿੰਜਾ ਆਸਰਾ ਰਹਾਉ ਸੱਜਣ ਤੂੰ ਹੈ ਸੈਣ ਤੂੰ ਮੈਂ ਤੁਝ ਉੱਪਰ ਭਉ ਮਾਣੀਆਂ ਜਾਂ ਤੂੰ ਅੰਦਰ ਤਾਂ ਸੁਖ ਹੈ ਤੂੰ ਨਿਮਾਣੀ ਮਾਣੀਆਂ ਜੇ ਤੂੰ ਤੁੱਠਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ ਇਹਾ ਪਾਈ ਮੂਦਾ ਤੜੀ ਨਿਤ ਹਿਰਦੈ ਰਖਾਂ ਸੰਭਾਲ ਪਾਪ ਜੁਲਾਈ ਪੰਧ ਤੋਂ ਨੈਣੀ ਦਰਸ ਦਿਖਾਲ ਸਰਵਣੀ ਸੁਣੀ ਕਹਾਣੀਆਂ ਜੇ ਗੁਰ ਥੀ ਵੈ ਕਿਰਪਾਲ ਕੀਤੀ ਲੱਖ ਕਰੋੜ ਪ੍ਰੀਏ ਰੋਮ ਨ ਪੂਜਨ ਤੇਰਿਆਂ ਤੂੰ ਸਾਹੀ ਤੂੰ ਸਾਹੋ ਹੋ ਕਹਿ ਨਾ ਸਕਾਂ ਗੁਣ ਤੇਰਿਆਂ ਸਹੀਆ ਤੋ ਅਸੰਖ ਮੰਜੋ ਹਬ ਵਧਾਣੀਆਂ ਇੱਕ ਇੱਕ ਭੋਰੀ ਨਦਰ ਨਿਹਾਲ ਦੇਹੋ ਦਰਸ ਰੰਗ ਮਾਣੀਆਂ ਜੈ ਡਿੱਠੇ ਮਨ ਧੀਰੀਐ ਕਿਲਫਲ ਕਿਲਵਿਖ ਵੰਜਨ ਦੂਰੈ ਸੋਕੋਂ ਵਿਸਰੇ ਮਾਓ ਮੈਂ ਜੋ ਰਹਿਆ ਭਰਪੂਰੇ ਹੋਏ ਨੇ ਮਾਣੀ ਢਹਿ ਪਈ ਮਿਲਿਆ ਸਹਿਜ ਸੁਭਾਈ ਪੂਰਬ ਲਿਖਿਆ ਪਾਇਆ ਨਾਨਕ ਸੰਤ ਸਹਾਈ ਸੂਹੀ ਮਹੱਲਾ ਪੰਜਵਾਂ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾ ਬਿਨਾ ਸਭ ਕੂੜ ਗਾਲੀ ਹੋਚੀਆਂ ਨਾਮ ਨਿਧਾਨ ਅਪਾਰ ਭਗਤਾਂ ਮਨ ਵਸੈ ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ ਰਹਾਉ ਮੋਹ ਬਾਦ ਅਹੰਕਾਰ ਸਰ ਪਰ ਰੋਨਿਆ ਸੁਖ ਨਾ ਪਾਇਨ ਮੂਲ ਨਾਮ ਵਿਛੁਨਿਆ ਮੇਰੀ ਮੇਰੀ ਧਾਰ ਬੰਧਨ ਬੰਧਿਆਂ ਨਰਕ ਸੁਰਗ ਅਵਤਾਰ ਮਾਇਆ ਧੰਦਿਆ ਸੋਧਤ ਸੋਧਤ ਸੋਧ ਤਤ ਵਿਚਾਰਿਆ ਨਾ ਬਿਨਾ ਨਾਹੇ ਸੁਖ ਨਾ ਬਿਨਾ ਸੁਖ ਨਾਹੇ ਸਰ ਪਰ ਹਾਰਿਆ ਆਵਨ ਜਾਹੇ ਅਨੇਕ ਮਰਮਰ ਜਨਮ ਤੇ ਬਿਨ ਬੂਜੇ ਸਭ ਬਾਦ ਜੋਨੀ ਭਰਮ ਤੇ ਜਿਨ ਕੋ ਭਏ ਦਿਆਲ ਤਿਨ ਸਾਧੂ ਸੰਗ ਪਿਆ ਹਰ ਅੰਮ੍ਰਿਤ ਹਰ ਕਾ ਨਾਮ ਤਿਨੀ ਜਨੀ ਜਪ ਲਿਆ ਖੋਜੈ ਕੋਟ ਅਸੰਖ ਬਹੁਤ ਅਨੰਤ ਕੇ ਜਿਸ ਬੁਝਾਏ ਆਪ ਨੇੜਾ ਤਿਸ ਹੈ ਵਿਸਾਰ ਨਾਹੀਂ ਦਤਾਰ ਵਿਸਰ ਨਾਹੀਂ ਦਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਨਾਨਕ ਚਾਓ ਇਹੋ ਰਾਗ ਸੂਹੀ ਮਹੱਲਾ ਪਹਿਲਾ ਕੁਚੱਜੀ ਇੱਕ ਓਂਕਾਰ ਸਤਿਗੁਰ ਪਾਸ ਇੱਕ ਓਂਕਾਰ ਸਤਿਗੁਰ ਪ੍ਰਸਾਦ
ਮੰਝ ਕੁਚੰਜੀ ਅਮਾਵਣ ਡੋਸੜੇ ਹੋਂ ਕਿਸ ਸੋ ਰਾਵਣ ਜਾਓ ਜੀਓ ਇੱਕ ਦੋ ਇੱਕ ਚੜ੍ਹਾਂਦੀਆਂ ਕੌਣ ਜਾਣੇ ਮੇਰਾ ਨਾਉ ਜੀਓ ਜਿਨੀ ਸਖੀ ਸੋ ਰਾਵਿਆ ਸੇ ਅੰਬੜੀ ਅੰਬੀ ਛਾਬੜੀ ਇਹ ਜੀਓ ਸੇ ਗੁਣ ਮੰਜਨ ਆਵਨੀ ਕਹਿ ਜੀ ਦੋਸ ਧਰਿਓ ਜੀਓ ਕਿਆ ਗੁਣ ਤੇਰੇ ਵਿਥਰਾ ਹੋਂ ਕਿਆ ਕਿਆ ਕਿੰਨਾ ਤੇਰਾ ਨਾਉ ਜੀਓ ਇਕਤ ਟੋਲ ਨ ਅੰਬੜਾਂ ਹੋਂ ਸਦ ਕੁਰਬਾਣੇ ਤੇਰੇ ਜਾਓ ਜੀਓ ਸੋਨਾ ਰੂਪਾ ਰੰਗਲਾ ਮੋਤੀ ਤੈ ਮਾਣਕ ਜੀਓ ਸੇ ਵਸਤੂ ਸਹਿ ਦਿੱਤੀਆਂ ਮੈਂ ਤਿੰਨ ਸਿਉਂ ਲਾਇਆ ਚਿੱਤ ਜੀਓ ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ ਹੁਣ ਟੇਨੀ ਟੋਲੀ ਭੁੱਲੀ ਇਸ ਤਿਸ ਕੰਤ ਨਾ ਬੈਠੀ ਪਾਸ ਜੀਓ ਅੰਦਰ ਕੁੰਜਾਂ ਕੁਰਲੀਆਂ ਬਗ ਬੈਠੇ ਆਏ ਜੀਓ ਸਾਤਨ ਚੱਲੀ ਸਹੁਰੇ ਕਿਆ ਮੂੰਹ ਦੇਸੀ ਅਗੈ ਜਾਏ ਜੀਓ ਸੁੱਤੀ ਸੁੱਤੀ ਝਾਲ ਥੀਆ ਪੂਲੜੀ ਬਾਟੜੀ ਆਸਤੀ ਓ ਤੈਸੋ ਨਾਲੋਂ ਮੁੱਤੀ ਇਸ ਦੁੱਖਾਂ ਕੂਤਰੀ ਆਸ ਜੀਓ ਤੁਧ ਗੁਣ ਮੈਂ ਸਭ ਅਵਗਣਾ ਇੱਕ ਨਾਨਕੀ ਅਰਦਾਸ ਸੀ ਜੀਓ ਸਭ ਰਾਤੀ ਸੁਹਾਗਣੀ ਮੈਂ ਡੁਹਾਗਣ ਕਾਈ ਰਾਤ ਜੀਓ ਸੂਹੀ ਮਹੱਲਾ ਪਹਿਲਾ ਸੁਚੱਜੀ ਜਾਂ ਤੂੰ ਤਾਂ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਸ ਜੀਓ ਤੂੰ ਅੰਤਰ ਹੋਂ ਸੁਤੁਧ ਅੰਤਰ ਹੋਂ ਸੁਖ ਵਸਾਂ ਤੂੰ ਅੰਤਰ ਸਵਾਸ ਜੀਓ ਭਾਣੇ ਤਖਤ ਵਡਾਈਆਂ ਭਾਣੇ ਭੀਖ ਉਦਾਸ ਜੀਓ ਭਾਣੇ ਥਲ ਸਿਰ ਸਰਵ ਹੈ ਕਮਲ ਫੂਲੇ ਆਕਾਸ਼ ਜੀਓ ਭਾਣੇ ਭਵਜਲ ਲੰਘੀ ਹੈ ਭਾਣੇ ਮੰਜ ਪਰਿਆਸ ਜੀਓ ਭਾਣੇ ਸੋ ਸੋਹ ਰੰਗਲਾ ਸਿਫਤ ਰਤਾ ਗੁਣਤਾਸ ਜੀਓ ਭਾਣੇ ਸੋਹ ਪਿਹਾਵਲਾ ਹੋਂ ਆਵਣ ਜਾਣ ਮੁਈ ਆਸ ਜੀਓ ਤੂੰ ਸੋ ਅਗੰਮ ਅਤੋਲਵਾ ਹੋਂ ਕਹਿ ਕਹਿ ਢਹਿ ਪਏ ਆਸ ਜੀਓ ਕਿਆ ਮੰਗੋ ਕਿਆ ਕਹਿ ਸੁਣੀ ਮੈਂ ਦਰਸ਼ਨ ਭੂਖ ਪਿਆਸ ਜੀਓ ਗੁਰਸਬਦੀ ਸੋਹ ਪਾਇਆ ਸਚ ਨਾਨਕ ਕੀ ਅਰਦਾਸ ਜੀਓ ਸੂਹੀ ਮਹੱਲਾ ਪੰਜਵਾਂ ਗੁਣ ਬੰਤੀ ਜੋ ਦਿਸੇ ਗੁਰਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਏ ਜੀਓ ਅੱਖਾਂ ਬਿਰਥਾਂ ਜੀ ਕੀ ਗੁਰਸੱਜਣ ਦੇਹ ਮਿਲਾਏ ਜੀਓ ਸੋਈ ਦਸ ਉਪਦੇਸੜਾ ਮੇਰਾ ਮਨ ਅਨਤ ਨਾ ਕਾਹੂ ਜਾਏ ਜੀਓ ਐ ਮਨ ਤੈਂ ਕੂ ਡੇਵ ਸਾ ਮੈਂ ਮਾਰਗ ਦੇਹੋ ਬਤਾਏ ਜੀਓ ਹੋਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਣਾਏ ਜੀਓ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭ ਦੁੱਖ ਗਵਾਏ ਜੀਓ ਇਤ ਮਾਰਗ ਚੱਲੇ ਭਾਈੜੇ ਗੁਰ ਕਹੇ ਸੁਕਾਰ ਕਮਾਏ ਜੀਓ ਤਿਆਗੈ ਮਨ ਕੀ ਮੰਤੜੀ ਵਸਾਰੇ ਦੂਜਾ ਭਾਉ ਜੀਓ ਇਉਂ ਪਾਵੇ ਹਰ ਦਰਸਾਵੜਾ ਨਹਿ ਲੱਗੈ ਤੱਤੀ ਵਾਉ ਜੀਓ ਹੋਂ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮ ਆਉ ਜੀਓ ਹਰ ਭਗਤ ਖਜ਼ਾਨਾ ਬਖਸਿਆ ਗੁਰ ਨਾਨਕ ਕੀਆ ਪਸਾਉ ਜੀਓ ਮੈਂ ਬਹੁੜ ਨਾ ਤ੍ਰਿਸਨਾ ਭੁੱਖੜੀ ਹੋਂ ਰੱਜਾਂ ਤ੍ਰਿਪਤ ਅਘਾਏ ਜੀਓ ਜੋ ਗੁਰ ਦਿਸੈ ਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਇਓ ਜੀਓ ਰਾਗ ਸੂਹੀ ਸ਼ੰਤ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਭਰ ਜੋਬਨ ਮਤ ਪੀੜੀ ਕਰ ਪਹੁਣੀ ਬਲਰਾਮ ਜੀਓ ਮੈਲੀ ਅਵਗਣ ਚਿੱਤ ਬਿਨ ਗੁਰ ਗੁਣ ਨਾ ਸਮਾਮਨੀ ਬਲਾਮ ਰਾਮ ਜੀਓ ਗੁਣ ਸਾਰ ਨਾ ਜਾਣੀ ਭਰਮ ਭੁਲਾਣੀ ਜੋਬਨ ਬਾਦ ਗਵਾਇਆ ਵਰ ਕਰ ਦਰ ਦਰਸ਼ਨ ਨਹੀਂ ਜਾਤਾ ਫਿਰਕਾ ਸਹਿਜ ਨਾ ਪਾਇਆ ਸਤਿਗੁਰ ਪੂਛ ਨਾ ਮਾਰਗ ਚਾਲੀ ਸੂਤੀ ਰਹਿਣ ਵਿਹਾਣੀ ਨਾਨਕਨ ਬਾਲਤਨ ਰੰਡੇਪਾ ਬਿਨ ਪਿਰ ਧਨ ਕੁਲ ਕੁਮਲਾਣੀ ਬਾਬਾ ਮੈਂ ਵਰਦੇ ਮੈਂ ਹਰ ਭਾਵੈ ਤਿਸਕੀ ਬਲਰਾਮ ਜੀਓ ਰਵ ਰਹਿਆ ਜੁਗ ਚਾਰ ਤ੍ਰਿਭਵਨ ਬਾਣੀ ਜਿਸਕੀ ਬਲਰਾਮ ਜੀਓ ਤ੍ਰਿਭਵਨ ਕੰਤੈ ਰਵੈ ਸੁਹਾਗਣ ਅਵਗਣ ਬੰਤੀ ਦੂਰੇ ਜੈਸੀ ਆਸਾ ਤੈਸੀ ਮਨਸਾ ਪੂਰ ਰਹਿਆ ਪਰ ਪੂਰੇ ਹਰ ਕੀ ਨਾਰਸੁ ਸਰਬ ਸੁਹਾਗਣ ਰਾਂਡਨਾ ਮੈਲੈ ਵੇਸੇ ਨਾਨਕ ਮੈਂ ਵਰਸਾਚਾ ਭਾਵੈ ਜੁਗ ਜੁਗ ਪ੍ਰੀਤਮ ਤੈਸੇ ਬਾਬਾ ਲਗਨ ਗਣਾਏ ਹੰਪੀ ਵੰਝਾਂ ਸੋਹਰੇ ਬਲਰਾਮ ਜੀਓ ਸਾਹ ਹੁਕਮ ਰਜਾਏ ਸੋ ਨਾ ਟਲੈ ਜੋ ਪ੍ਰਭ ਕਲੇ ਕਰੇ ਬਲਰਾਮ ਜੀਓ ਕਿਰਤ ਪਿਆ ਕਰਤੇ ਪਾਇਆ ਮੇਟ ਨਾ ਸਕੈ ਕੋਈ ਜਾਂਝੀ ਨਾਉ ਨਰੇ ਨਿਹਕੇ ਰਵ ਰਹਿਆ ਤੇਹ ਲੋਈ ਮਾਏ ਨਰਾਸੀ ਰੋਏ ਬਛੁਨੀ ਬਾਲੀ ਬਾਲੈ ਹਿਤੈ ਨਾਨਕ ਸਾਚ ਸ਼ਬਦ ਸੁਖ ਮਹਿਲੀ ਗੁਰ ਚਰਣੀ ਪ੍ਰਭ ਚੇਤੇ ਬਾਬਲ ਦਿੱਤੜੀ ਦੂਰ ਨਾ ਆਵੈ ਘਰ ਪਈਏ ਬਲਰਾਮ ਜੀਓ ਰਹਿਸੀ ਵੇਖ ਦੂਰ ਪਿਰ ਰਾਵੀ ਘਰ ਸੋਹੀਏ ਬਲਰਾਮ ਜੀਓ ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪ੍ਰਧਾਨੇ ਸੰਜੋਗੀ ਮੇਲਾ ਥਾਨ ਸੁਹੇਲਾ ਗੁਣਵੰਤੀ ਗੁਰ ਗਿਆਨੇ ਸਤ ਸੰਤੋਖ ਸਦਾ ਸਚ ਪੱਲੈ ਸਚ ਬੋਲੇ ਪਿਰ ਭਾਏ ਨਾਨਕ ਵਿਛੜ ਨਾ ਦੁਖ ਪਾਏ ਗੁਰਮਤ ਅੰਕ ਸਮਾਏ
ਰਾਗ ਸੂਹੀ ਮਹੱਲਾ ਪਹਿਲਾ ਸ਼ੰਤ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਮਹੱਲਾ ਪਹਿਲਾ ਸ਼ੰਤ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਮ ਕਰ ਸਾਜਨ ਆਏ ਸੱਚ ਮੇਲ ਮਲਾਏ ਸਹਿਜ ਮਲਾਏ ਹਰ ਮਨ ਪਾਏ ਪੰਚ ਮਿਲੇ ਸੁਖ ਪਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਸੇਤੀ ਮਨ ਲਾਇਆ ਅੰਦਿਨ ਮੇਲ ਪਿਆ ਮਨ ਮਾਨਿਆ ਕਰ ਮੰਦਰ ਸੋਹਾਈ ਪੰਚ ਸ਼ਬਦ ਤੁਨ ਆਨੰਦ ਬਾਜੇ ਹਮ ਕਰ ਸਾਜਨ ਆਏ ਆਵੋ ਮੀਤ ਪਿਆਰੇ ਮੰਗਲ ਗਾਵੋ ਨਾਰੇ ਸੱਚ ਮੰਗਲ ਗਾਵੋ ਤਾਂ ਪ੍ਰਭਾਵੋ ਸੋਹਿਲੜਾ ਜੁਗ ਚਾਰੇ ਆਪਣੇ ਕਰ ਆਇਆ ਥਾਨ ਸੁਹਾਇਆ ਕਾਰਜ ਸ਼ਬਦ ਸਵਾਰੇ ਗਿਆਨ ਮਹਾਰਸ ਨੇਤਰੀ ਅੰਜਨ ਤ੍ਰਿਪਵਨ ਰੂਪ ਦਿਖਾਇਆ ਸਖੀ ਮਿਲੋ ਰਸ ਮੰਗਲ ਗਾਵੋ ਹਮ ਕਰ ਸਾਜਨ ਆਇਆ ਮੰਤਨ ਅੰਮ੍ਰਿਤ ਭਿੰਨਾ ਅੰਤਰ ਪ੍ਰੇਮ ਰਤਨਾ ਅੰਤਰ ਰਤਨ ਪਦਾਰਥ ਮੇਰ ਪਰਮ ਤਤ ਵਿਚਾਰੋ ਜੰਤ ਪੇਖ ਤੂੰ ਸਫਲ ਉਦਾਤਾ ਸਿਰ ਸਿਰ ਦੇਵਣ ਹਾਰੋ ਤੂੰ ਜਾਨ ਗਿਆਨੀ ਅੰਤਰ ਜਾਮੀ ਆਪੇ ਕਾਰਣ ਕੀਨਾ ਸੁਖੋ ਸੁਨੋ ਸਖੀ ਮਨ ਮੋਹਨ ਮੋਹਿਆ ਤਨ ਮਨ ਅੰਮ੍ਰਿਤ ਪੀਨਾ ਆਤਮ ਰਾਮ ਸੰਸਾਰਾ ਸਾਚਾ ਖੇਲ ਤੁਮਾਰਾ ਸਾਚਾ ਖੇਲ ਤੁਮਾਰਾ ਅਗਮ ਪਾਰਾ ਤੁਦ ਬਿਨ ਕੌਣ ਬੁਝਾਏ ਸਿੱਧ ਸਾਧਕ ਸਿਆਣੇ ਕੀਤੇ ਤੁਝ ਬਿਨ ਕਵਣ ਕਹਾਏ ਕਾਲ ਬਿਕਾਲ ਭਏ ਦੇਵਾਨੇ ਮਨ ਰਾਖਿਆ ਗੁਰ ਠਾਏ ਨਾਨਕ ਅਵਗਣ ਸ਼ਬਦ ਜਲਾਏ ਗੁਣ ਸੰਗਮ ਪ੍ਰਭ ਪਾਏ ਰਾਗ ਸੂਹੀ ਮਹੱਲਾ ਪਹਿਲਾ ਕਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਵੋ ਸੱਜਣਾ ਹੋਂ ਦੇਖਾਂ ਦਰਸ਼ਨ ਤੇਰਾ ਰਾਮ ਕਰ ਆਪਣੇ ਖੜੀ ਤਕਾਂ ਮੈਂ ਮਨ ਚਾਉ ਕਨੇਰਾ ਰਾਮ ਮਨ ਚਾਉ ਕਨੇਰਾ ਸੁਣ ਪ੍ਰਭ ਮੇਰਾ ਮੈਂ ਤੇਰੇ ਪ੍ਰਵਾਸਾ ਦਰਸ਼ਨ ਦੇਖ ਪਹਿ ਨਿਹ ਕੇਵਲ ਜਨਮ ਮਰਨ ਦੁੱਖ ਨਾਸਾ ਸਗਲੀ ਜੋਤ ਜਾਤਾ ਤੂੰ ਸੋਈ ਮਿਲਿਆ ਭਾਏ ਸੁਭਾਏ ਨਾਨਕ ਸਾਜਨ ਕੋ ਬਲ ਜਾਈਏ ਸਾਚ ਮਿਲੇ ਕਰ ਆਏ ਕਰ ਆਏੜੇ ਸਾਜਨਾ ਤਨ ਤਨ ਖਰਸੀ ਸਰਸੀ ਰਾਮ ਤਾਂ ਤਨ ਖਰੀ ਸਰਸੀ ਰਾਮ ਹਰ ਮੋਹੜੀ ਸਾਚ ਸ਼ਬਦ ਠਾਕੁਰ ਦੇਖ ਰਹੰਸੀ ਰਾਮ ਗੁਣ ਸੰਗਰ ਹੰਸੀ ਖਰੀ ਸਰਸੀ ਜਾਂ ਰਾਵੀ ਰੰਗਰਾਤੈ ਅਵਗਣ ਮਾਰ ਗੁਣੀ ਕਰ ਛਾਇਆ ਪੂਰੇ ਪੁਰਖ ਵਿਧਾਤੈ ਤਸਕਰ ਮਾਰ ਵਸੀ ਪੰਚਾਇਣ ਅੰਦਲ ਕਰੇ ਵਿਚਾਰੇ ਨਾਨਕ ਰਾਮ ਨਾਮ ਨਿਸਤਾਰਾ ਗੁਰਮਤ ਮਿਲੇ ਪਿਆਰੇ ਵਰ ਪਾਇੜਾ ਬਾਲੜੀਏ ਆਸਾ ਮਨਸਾ ਪੂਰੀ ਰਾਮ ਫਿਰ ਰਾਵੜੀ ਸ਼ਬਦ ਰਲੀ ਰਵ ਰਹਿਆ ਨਹਿ ਦੂਰੀ ਰਾਮ ਪਰ ਦੂਰ ਨਾ ਹੋਈ ਘਟਕਟ ਸੋਈ ਤਿਸ ਕੀ ਨਾਰ ਸਬਾਈ ਆਪੇ ਰਸੀਆ ਆਪੇ ਰਾਵੈ ਜਿਉਂ ਤਿਸ ਦੀ ਵਡਿਆਈ ਅਮਰ ਡੋਲ ਅਮੋਲ ਅਪਾਰਾ ਗੁਰ ਪੂਰੇ ਸਦ ਪਾਈਏ ਨਾਨਕ ਆਪੇ ਜੋਗ ਸੁਜੋਗੀ ਨਦਰ ਕਰੇ ਲਿਵ ਲਾਈਐ ਵੀਰ ਉੱਚੜੀਏ ਮਾੜੜੀਏ ਤੇਹੋ ਲੁਆ ਸਿਰ ਤਾਜਾ ਰਾਮ ਹੋਂ ਬਿਸਮ ਪਈ ਦੇਖ ਗੁਣਾ ਅਨਹਦ ਸ਼ਬਦ ਅਗਾਜਾ ਰਾਮ ਸ਼ਬਦ ਵਿਚਾਰੀ ਕਰਨੀ ਸਾਰੀ ਰਾਮ ਨਾਮ ਨਿਸਾਣੋ ਨਾਮ ਬਿਨਾਂ ਖੋਟੇ ਨਹੀਂ ਠਾਰ ਨਾਮ ਰਤਨ ਪਰਵਾਣੋ ਪਤਮਤ ਪੂਰੀ ਪੂਰਾ ਪਰਵਾਨਾ ਨਾ ਆਵੇ ਨਾ ਜਾਸੀ ਨਾਨਕ ਗੁਰਮੁਖ ਆਪ ਪਛਾਣੇ ਪ੍ਰਭ ਜੈਸੇ ਅਵਨਾਸੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਸ਼ੰਤ ਮਹੱਲਾ ਪਹਿਲਾ ਘਰ ਚੌਥਾ ਜਿਨ ਦੇਖਿਆ ਤਿਨ ਧੰਦੜੇ ਲਾਇਆ ਦਾਨ ਤੇਰੇ ਕਟ ਚਾਨਣਾ ਤਨ ਚੰਦ ਦੇ ਪਾਇਆ ਚੰਦੋ ਦੇ ਪਾਇਆ ਦਾਨ ਹਰ ਕੇ ਦੁੱਖ ਅੰਧੇਰਾ ਉੱਠ ਗਿਆ ਗੁਣ ਜਾਣ ਜੰਜ ਲਾੜੇ ਨਾਲ ਸੋਹੇ ਪਰਖ ਮੋਹਣੀਏ ਲਿਆ ਵਿਵਾਹ ਹੋਆ ਸੋਭ ਸੇਤੀ ਪੰਚ ਸ਼ਬਦੀ ਆਇਆ ਜਿਨ ਕੀਆ ਤਿਨ ਦੇਖਿਆ ਜਗ ਧੰਦੜੇ ਲਾਇਆ ਹੋਂ ਬਲਿਹਾਰੀ ਸਾਜਨਾ ਮੀਤਾ ਅਵਰੀਤਾ ਇਹੋ ਤਨ ਜਿਨ ਸਿਉ ਗਾਡਿਆ ਮਨ ਲੀੜਾ ਦਿੱਤਾ ਲੀਆ ਤਾਂ ਦੀਆ ਮਾਨ ਜਿਨ ਸਿਉ ਸੇ ਸੱਜਣ ਕਿਉਂ ਵਿਸਰੈ ਜਿਨ ਦਿਨ ਜਿਨ ਦਿਸ ਆਏ ਹੋਏ ਰਲੀਆਂ ਜੀ ਸੇਤੀ ਗਹਿਰ ਹੈ ਸਗਲ ਗੁਣ ਅਵਗੁਣ ਨਾ ਕੋਈ ਹੋ ਹੈ ਨੀਤਾ ਨੀਤਾ ਹਾਂ ਬਲਿਹਾਰੀ ਸਾਜਨਾ ਮੀਤਾ ਅਵਰੀਤਾ ਗੁਣ ਕਾ ਹੋਵੇ ਵਾਸਲਾ ਕਢ ਵਾਸ ਲਈ ਜੈ ਜੇ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀ ਜੈ ਸਾਂਝ ਕਰੀ ਜੈ ਗੁਣੇ ਕੇਰੀ ਛੋੜ ਅਵਗਣ ਚੱਲੀਐ ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮਲੀਐ ਜਿੱਥੇ ਜਾਏ ਬਹੀਏ ਭਲਾ ਕਹੀਐ ਚੋਲ ਅੰਮ੍ਰਿਤ ਪੀਜੈ ਗੁਣ ਕਾ ਹੋਵੇ ਵਾਸਲਾ ਕਢ ਵਾਸ ਲਈ ਜੈ
आप करे किस आखिए होर करे ना कोई आखण ता को जाइए जे भूलड़ा होई जे होए भूला जाए कहिए आप करता क्यों भुलै सुने देखे बाज कहें दान न मंगिया देवे दान दे दाता जग विधाता नानका सच सोई आप करे किस आखिए होर करे ना कोई सुही महला पहला मेरा मन राता गुण रवे मन पावे सोई गुर की पौड़ी साच की साचा सुख होई सुख सहज आवे साच पावे साच की मत क्यों टले इसनान दान सुज्ञान मजन आप छल्यो क्यों छले परपंच मोह बिकार थाके कूड़ कपट ना दोई मेरा मन राता गुण रवे मन पावे सोई साहेब सो सहलाइए जिन कारण किया मैल लागी मन मैले किन अमृत पिया मत अमृत पिया इहो मन दिया गुर पह मूल कराया आपनड़ा प्रभ सहज पछाता जामन साचे लाया तिस लाल गुण गावा जे तिस पावा को मिले होए पराया साहेब सो सहलाइए जिन जग तो पाया आए गया की न आयो क्यों आवे जाता प्रीतम स्यों मन मान्या हर से ती राता साहेब रंग राता सच की बाता जिन बिंब का कोट उसारिया पंचपू नायको आप सरंदा जिन सच का पिंड सवारिया हम अवगण आरे तू सुन प्यारे तुद पावे सच सोई आवण जाना ना थिए साची मत हुई अंजन तैसा अंजिए जैसा पिर पावे समझे सूझे जानिए जे आप जनावे मार्ग पावे आपे मनुआ लेव ए कर्म सुकर्म कुराए आपे कीमत कौन अपेव ए तांत मंत पखंड न जाना राम हृदय मन मान्या अंजन नाम तिसे ते सूझे गुर प्रसाद गुर शब्दी सच जान्या साजन होवन अपने क्यों पकड़ कर जाही साजन राते सच के संगे मन माहे साजन करे रलिया करम धर्म सबाया अठसठ तीर्थ पुन पूजा नाम साचा पाया आप साजे थाप वेखे तिसे पाणा पाया साजन रंग रंगी लड़े रंग लाल बनाया अंधा आगू जेथिए क्यों पादर जाने आप मुसे मत होछिए क्यों राह पछाणे क्यों राहे जावे महल पावे अंध की मत अंधली बिन हर नाम बिन नाम हर के कछ न सूझे अंध बूढ़ो तंदली दिन रात चानन चाओ उपजे शब्द गुर का मन वसे कर जोड़ गुर पह कर बिनंती राह पादर गुर दसे मन पर देसी जेथिये सब देस पर आया किस पे खोलो गंठड़ी दुखी पर आया जगत सबाया

ना गुर का शब्द सुनाया, मन परदेसी जे थिए सब देश पराया। गुर महली कर आपने सो भरपूर रीणा, सेवक सेवा ता करे सच शब्द पतीना। सचे शब्द पतीजे अंक पीजे सो महल महला अंतरे, आप करता करे सोई प्रभ आप अंत निरंतरे। गुरु शब्द मेला ता सुहेला बाजंत अनहद बीणा, गुर महली कर आपने सो भरपूर लीना। कीत्या क्या सलाइए कर वेखै सोई, ताँ की कीमत ना पवै जे लुचै कोई। कीमत सो पावै आप जनावै आप भुल ना भुल ए, जय जयकार करे तुद पावै गुर के शब्द अमुल ए। हीणो नीच करो बेनंती साच न छोड़ो पाई, नानक जिन कर देखिया देवै मत साई। राग सुही संत महला तीजा, कर दूजा एक ओंकार सतगुर प्रसाद। सुख सोलड़ा हर त्यावो गुरमुख हर फल पावो, गुरमुख फल पावो हर नाम त्यावो। जन्म जन्म के दुख निवारे, बलिहारी गुर अपने बिठों जिन कार्ज सब सवारे। हर प्रभु कृपा करे हर जापो, सुख फल हर जन पावो। नानक कहे सुनो जन पाई सुख सुलड़ा हर त्यावो। सुन हर गुण पीने सहज सुभाए, गुरमत सहजे नाम त्याए। जिनको तुर लिखिया तिन गुर मिलिया तिन जन्म मरण पो पागा। अंदरो दुर्म दूजी खोई सो जन हर लिव लागा। जिनको कृपा कीनी मेरे स्वामी तिन अंदिन हर गुण गाए। सुन मन पीने सहज सुभाए, जुग में राम नाम निस्तारा। गुरते उपजे शब्द विचारा, गुर शब्द विचारा राम नाम प्यारा। जिस कृपा करे सो पाए, सहजे गुण गावे दिन राती किलबिक सब गवाए। सबको तेरा तू सबना का, हो तेरा तू हमारा। जुग में राम नाम निस्तारा, साजन आए बुठे कर माही। हर गुण गावे त्रिपत घाई, हर गुण गाए सदा त्रिपतासी। फिर भूख ना लागे आए, दह दिस पूज होवे हर जन की। जो हर हर नाम ते आए, नानक हर आपे जोड़ बिछोड़े। हर बिन को दूजा नाही, साजन आए बुठे कर माही। एक ओंकार सतगुर प्रसाद। राग सुही महला तीजा, कर तीजा भगत जना की हर जीव राखै। जुग जुग रखदा आया राम, सो भगत जो गुरमुख होवै। होमै शब्द जलाया राम, होमै शब्द जलाया मेरे हर पाया। जिस दी साची बाणी, सची भगत करे दिन राती गुरमुख आख बखाणी। भगतां की चाल सची अत निर्मल, नाम सच्चा मन पाया। नानक भगत सोहे दर साचै, जिन सचो सच कमाया। हर भगतां की जात पत है, भगत हर के नाम समाणे राम। हर भगत करे विचों आप गवाव है, जिन गुण अवगुण पछाणे राम। गुण अवगुण पछाणे हर नाम बखाणे, पै भगत मीठी लागी। अंदन भगत करे दिन राती कर ही मह बरागी। भगत राते सदा मन निर्मल, हर जियो वेखै सदा नाले। नानक से भगत हर के दर साचे, अंदन नाम समाले। मनमुख भगत करे बिन सतगुर, बिन सतगुर मुक्त भगत न होई राम। होमे माया रोग व्यापे, मर जन्मे दुख होई राम। मर जन्मे दुख होई दूजे पाए पर जब गोई। बिन गुण बिन गुर तत् न जानिया, भगत विहूणा सब जग भरमया। अंत गया पछतानिया, कोट मदे किने पछाणिया। हर नामा सच सोई, नानक नाम मिले वडियाई। दूजे पाए पत खोई, भगतां के कर कारज साचा। हर गुण सदा बखाणे राम।
ਭਗਤ ਖਜ਼ਾਨਾ ਆਪੇ ਦੀਆ, ਕਾਲ ਕੰਟਕ ਮਾਰਸ ਮਾਣੇ ਰਾਮ, ਕਾਲ ਕੰਟਕ ਮਾਰਸ ਮਾਣੇ ਹਰ ਮਨ ਭਾਣੇ, ਨਾਮ ਨਿਧਾਨ ਸੱਚ ਪਾਇਆ, ਸਦਾ ਖੁੱਟ ਕਦੇ ਨਖੁੱਟੈ, ਸਦਾ ਖੁੱਟ ਕਦੇ ਨਾ ਨਖੁੱਟੈ, ਹਰ ਦੀਆ ਸਹਿਜ ਸੁਭਾਇਆ, ਹਰ ਜਨ ਉੱਚੇ ਸਦ ਹੀ ਉੱਚੇ, ਗੁਰ ਕੇ ਸ਼ਬਦ ਸੁਹਾਇਆ, ਨਾਨਕ ਆਪੇ ਬਖਸ਼ ਮਿਲਾਏ, ਜੁਗ ਜੁਗ ਸੋਭਾ ਪਾਇਆ, ਸੋਹੀ ਮਹੱਲਾ ਤੀਜਾ, ਸ਼ਬਦ ਸੱਚੇ ਸੱਚ ਸੁਹਿਲਾ, ਜਿੱਥੇ ਸੱਚੇ ਕਾ ਹੋਏ ਵਿਚਾਰੋ ਰਾਮ, ਹੋਮੈ ਸਭ ਕਿਲ ਵਿਖ ਕਾਟੇ, ਸਾਚ ਰੱਖਿਆ ਉਰ ਧਾਰੇ ਰਾਮ, ਸੱਚ ਰੱਖਿਆ ਉਰ ਧਾਰੇ ਦੁੱਤਰ ਤਾਰੇ, ਫਿਰ ਭਵਜਲ ਤਰਨ ਨਾ ਹੋਈ, ਸੱਚਾ ਸਤਿਗੁਰ ਸੱਚੀ ਬਾਣੀ, ਜਿਨ ਸੱਚ ਵਿਖਾਲਿਆ ਸੋਈ, ਸੱਚੇ ਗੁਣ ਗਾਵੇ ਸੱਚ ਸਮਾਵੇ, ਸੱਚ ਵੇਖੇ ਸੱਚ ਸੋਈ, ਸੱਚ ਵੇਖੇ ਸਭ ਸੋਈ, ਨਾਨਕ ਸਾਚਾ ਸਾਹਿਬ ਸਾਚੀ ਨਾਈ, ਸੱਚ ਨਿਸਤਾਰਾ ਹੋਈ, ਸੱਚੇ ਸਤਿਗੁਰ ਸੱਚ ਬੁਝਾਇਆ, ਪਤ ਰਾਖੇ ਸੱਚ ਸੋਈ ਰਾਮ, ਸੱਚਾ ਭੋਜਨ ਭਾਉ ਸੱਚਾ ਹੈ, ਸੱਚੇ ਨਾਮ ਸੁਖ ਹੋਈ ਰਾਮ, ਸਾਚੇ ਨਾਮ ਸੁਖ ਹੋਈ, ਮਰੇ ਨਾ ਕੋਈ ਗਰਭ ਨਾ ਜੂਨੀ ਵਾਸਾ, ਜੋਤੀ ਜੋਤ ਮਿਲਾਈ ਸਾਚ ਸਮਾਈ, ਸੱਚ ਨਾਏ ਪਰਗਾਸਾ, ਜਿਨੀ ਸੱਚ ਜਾਤਾ ਸੇ ਸੱਚ ਹੋਏ, ਅੰਦਿਨ ਸੱਚ ਧਿਆਇਨ, ਨਾਨਕ ਸੱਚ ਨਾਮ ਜਿਨ ਹਿਰਦੇ ਵਸਿਆ, ਨਾ ਵਿਛੜ ਦੁੱਖ ਪਾਇਨ, ਸੱਚੀ ਬਾਣੀ ਸੱਚੇ ਗੁਣ ਗਾਵੈ, ਤਿਤਕਰ ਸੁਹਿਲਾ ਹੋਈ ਰਾਮ, ਨਿਰਮਲ ਗੁਣ ਸਾਚੇ ਤਨ ਮਨ ਸਾਚਾ, ਵਿੱਚ ਸਾਚਾ ਪੁਰਖ ਪ੍ਰਭ ਸੋਈ ਰਾਮ, ਸਭ ਸੱਚ ਵਰਤੇ ਸੱਚੋ ਬੋਲੈ, ਜੋ ਸੱਚ ਕਰੇ ਸੋ ਹੋਈ, ਜਹ ਦੇਖਾ ਤੈ ਸੱਚ ਪਸਰਿਆ, ਅਵਰ ਨਾ ਦੂਜਾ ਕੋਈ, ਸੱਚੇ ਉਪਜੈ ਸੱਚ ਸਮਾਵੈ, ਮਰ ਜਨਮੈ ਦੂਜਾ ਹੋਈ, ਨਾਨਕ ਸਭ ਕਿਛ ਆਪੇ ਕਰਤਾ, ਆਪ ਕਰਾਵੈ ਸੋਈ, ਸੱਚੇ ਭਗਤ ਸੋਹੈ ਦਰਬਾਰੇ, ਸੱਚੋ ਸੱਚ ਵਖਾਣੇ ਰਾਮ, ਕਟ ਅੰਤਰੇ ਸਾਚੀ ਬਾਣੀ, ਸਾਚੋ ਆਪ ਪਛਾਣੇ ਰਾਮ, ਆਪ ਪਛਾਣੇ ਤਾਂ ਸੱਚ ਜਾਣੇ, ਸਾਚੇ ਸੋਜੀ ਹੋਈ, ਸੱਚਾ ਸ਼ਬਦ ਸੱਚੀ ਹੈ ਸੋਭਾ, ਸਾਚੇ ਹੀ ਸੁਖ ਹੋਈ, ਸਾਚਰ ਤੇ ਭਗਤ ਇਕਰੰਗੀ, ਦੂਜਾ ਰੰਗ ਨ ਕੋਈ, ਨਾਨਕ ਜਿਸ ਕੋ ਮਸਤਕ ਲਿਖਿਆ, ਤੇ ਸੱਚ ਪ੍ਰਾਪਤ ਹੋਈ, ਸੋਹੀ ਮਹੱਲਾ ਤੀਜਾ, ਜੁਗ ਚਾਰੇ ਧਨ ਜੇ ਪਵੈ, ਬਿਨ ਸਤਿਗੁਰ ਸੁਹਾਗ ਨ ਹੋਈ ਰਾਮ, ਨਿਹਚਲ ਰਾਜ ਸਦਾ ਹਰਕੇਰਾ, ਤਿਸ ਬਿਨ ਅਵਰ ਨ ਕੋਈ ਰਾਮ, ਤਿਸ ਬਿਨ ਅਵਰ ਨ ਕੋਈ ਸਦਾ ਸੱਚ ਸੋਈ, ਗੁਰਮੁਖ ਏਕੋ ਜਾਣਿਆ, ਧਨ ਪਿਰ ਮਿਲਾਵਾ ਹੋਆ, ਗੁਰਮਤੀ ਮਨ ਮਾਨਿਆ, ਸਤਿਗੁਰ ਮਿਲਿਆ ਤਾਂ ਹਰ ਪਾਇਆ, ਬਿਨ ਹਰ ਨਾਮੇ ਮੁਕਤ ਨਾ ਹੋਈ, ਨਾਨਕ ਕਾਮਣ ਕੰਤੈ ਰਾਵੈ, ਮਨ ਮਾਨੇ ਸੁਖ ਹੋਈ, ਸਤਿਗੁਰ ਸੇਵ ਧਨ ਬਾਲੜੀਏ, ਹਰ ਵਰ ਪਾਵੈ ਸੋਈ ਰਾਮ, ਸਦਾ ਹੋਵੈ ਸੁਹਾਗਣੀ, ਫਿਰ ਮੈਲਾ ਵੇਸ ਨਾ ਹੋਈ ਰਾਮ, ਫਿਰ ਮੈਲਾ ਵੇਸ ਨਾ ਹੋਈ, ਗੁਰਮੁਖ ਬੂਝੈ ਕੋਈ, ਹੋਮੈ ਮਾਰ ਪਛਾਣਿਆ, ਕਰਣੀ ਕਾਰ ਕਮਾਵੈ ਸ਼ਬਦ ਸਮਾਵੈ, ਅੰਤਰ ਏਕੋ ਜਾਣਿਆ, ਗੁਰਮੁਖ ਪ੍ਰਪਾਵੈ ਦਿਨ ਰਾਤੀ, ਆਪਣਾ ਸਾਚੀ ਸੋਭਾ ਹੋਈ, ਨਾਨਕ ਕਾਮਣ ਪਿਰ ਰਾਵੈ ਆਪਣਾ, ਰਵ ਰਹਿਆ ਪ੍ਰਭ ਸੋਈ, ਗੁਰ ਕੀ ਕਾਰ ਕਰੇ ਤਨ ਬਾਲੜੀਏ, ਹਰ ਵਰ ਦੇ ਮਿਲਾਏ ਰਾਮ, ਹਰ ਕੇ ਰੰਗ ਰਤੀ ਹੈ ਕਾਮਣ, ਮਿਲ ਪ੍ਰੀਤਮ ਸੁਖ ਪਾਏ ਰਾਮ, ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ, ਸੱਚ ਵਰਤੇ ਸਭ ਥਾਈ, ਸੱਚਾ ਸਿਗਾਰ ਕਰੇ ਦਿਨ ਰਾਤੀ, ਕਾਮਣ ਸੱਚ ਸਮਾਈ, ਹਰ ਸੁਖਦਾਤਾ ਸ਼ਬਦ ਪਛਾਤਾ, ਕਾਮਣ ਲਿਆ ਕੰਠ ਲਾਏ, ਨਾਨਕ ਮਹਿਲੀ ਮਹਿਲ ਪਛਾਣੇ, ਗੁਰਮਤੀ ਹਰ ਪਾਏ, ਸਾਤਨ ਬਾਲੀ ਤੁਰ ਮੇਲੀ, ਮੇਰੇ ਪ੍ਰਭ ਆਪ ਮਿਲਾਈ ਰਾਮ, ਗੁਰਮਤੀ ਕਟ ਚਾਨਣ ਹੋਆ, ਪ੍ਰਭ ਰਬ ਰਹਿਆ ਸਭ ਥਾਈ ਰਾਮ, ਪ੍ਰਭ ਰਬ ਰਹਿਆ ਸਭ ਥਾਈ।

ਸਤਿਗੁਰ ਬਲਿਆਰੀ ਜਿਨੇ ਥਾਂ ਸੁਹਾਇਆ। ਕਰ ਮੰਦਰ ਹਟਨਾਲੇ ਸੋਹੇ ਜਿਸ ਵਿੱਚ ਨਾਮ ਨਿਵਾਸੀ ਰਾਮ ਸੰਤ ਭਗਤ ਹਰ ਨਾਮ ਅਰਾਧੇ ਕੱਟੀਏ ਜਮ ਕੀ ਫਾਸੀ ਰਾਮ ਕੱਟੀ ਜਮ ਫਾਸੀ ਆਪ ਅਬਨਾਸੀ ਹਰ ਹਰ ਨਾਮ ਧਿਆਏ ਸਗਲ ਸਮਗਰੀ ਪੂਰਨ ਹੋਈ ਮਨ ਇੱਛੇ ਫਲ ਪਾਏ ਸੰਤ ਸਾਜਨ ਸੁਖ ਮਾਣੋ ਰਲੀਆਂ ਦੁੱਖ ਦਰਦ ਭਰਮ ਨਾਸੀ ਸ਼ਬਦ ਸਵਾਰੇ ਸਤਿਗੁਰ ਪੂਰੇ ਨਾਨਕ ਸਤ ਬਲ ਜਾਸੀ ਦਾਤ ਖਸਮ ਕੀ ਪੂਰੀ ਹੋਈ ਨਿਤ ਨਿਤ ਚੜੇ ਸਵਾਈ ਰਾਮ ਪਾਰ ਬ੍ਰਹਮ ਖਸਮਾਨਾ ਕੀਆ ਜਿਸ ਦੀ ਵੱਡੀ ਵਡਿਆਈ ਰਾਮ ਆ ਜੁਗਾਦ ਭਗਤਨ ਕਾ ਰਾਖਾ ਸੋ ਪ੍ਰਭ ਦਿਆਲਾ ਜੀ ਸਹਿ ਜੀ ਜਾਂ ਸਭ ਸੁਖੀ ਵਸਾਵੈ ਪ੍ਰਭ ਆਪੇ ਕਰ ਪ੍ਰਤਪਾਲਾ ਦਹਿ ਦਸ ਪੂ ਰਿਹਾ ਜਸ ਸਵਾਮੀ ਕੀਮਤ ਕਹਿ ਨਾ ਜਾਈ ਕਹੋ ਨਾਨਕ ਸਤਿਗੁਰ ਬਲਿਹਾਰੀ ਜਨ ਆਪ ਚਲ ਨੀਮ ਰਖਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਹਰ ਹਰ ਕਥਾ ਨਿਤ ਸੁਣੀਏ ਰਾਮ ਆਂਧਨ ਚੋਜ ਭਗਤ ਪਾ ਪੰਜਨ ਅਨਹਦ ਬਾਜੈ ਧੁਨੀਏ ਰਾਮ ਅਨਹਦ ਚੁਣਕਾਰੇ ਤਤ ਵਿਚਾਰੇ ਸੰਤ ਗੋਸ਼ਟ ਨਿਤ ਹੋਵੈ ਹਰ ਨਾਮ ਰਾਧੇ ਮਹਿਲ ਸਭ ਕਾਟੈ ਕਿਲਵਿਖ ਸਗਲੇ ਖੋਵੈ ਤੈ ਜਨਮ ਨਾ ਮਰਨਾ ਆਵਣ ਜਾਣਾ ਬਹੁ ਨਾ ਪਾਈਐ ਜੋਨੀਐ ਨਾਨਕ ਗੁਰ ਪਰਮੇਸ਼ਰ ਪਾਇਆ ਜਿਸ ਪ੍ਰਸਾਦ ਇਚ ਪੁੰਨੀਐ ਸੂਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਆ ਹਰ ਕੰਮ ਕਰਾਵਣ ਆਇਆ ਰਾਮ ਤਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈ ਕਹਾਰ ਪਿਆ ਜਗ ਅੰਤਰ ਲਾਥੇ ਸਗਲ ਬਸੂਰੇ ਪੂਰਨ ਪੁਰਖ ਅਚਿਤ ਅਵਨਾਸੀ ਜਸ ਵੇਦ ਪੁਰਾਣੀ ਗਾਇਆ ਆਪਣਾ ਬਿਰਧ ਰੱਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ ਨਵ ਨਦ ਰਿਦ ਸਿਧ ਦੀਨੇ ਕਰਤਾ ਤੋਟ ਨਾ ਵੈ ਕਾਈ ਰਾਮ ਖਾਦ ਖਰਚਤ ਬਿਲਛਤ ਸੁਖ ਪਾਇਆ ਕਰਤੇ ਕੀ ਦਾਸ ਸਵਾਈ ਰਾਮ ਦਾਸ ਵਾਈ ਨੁਖੁੱਟ ਨਾ ਜਾਈ ਅੰਤਰ ਜਾਮੀ ਪਾਇਆ ਕੋਟ ਬਿਘਨ ਸਗਲੇ ਉੱਠ ਨਾਠੈ ਦੁੱਖ ਨਾ ਨੇੜੇ ਆਇਆ ਸੁਖ ਸਾਂ ਸਹਿਜ ਘਨੇਰੇ ਬਿਰਸੀ ਭੂਖ ਸਵਾਈ ਨਾਨਕ ਗੁਣ ਗਾਵੈ ਸਵਾਮੀ ਕਹਿ ਅਚਰ ਜਸ ਵਡਿਆਈ ਰਾਮ ਜਿਸ ਕਾ ਕਾਰਜ ਤਿੰਨੀ ਕੀਆ ਮਾਣਸ ਕਿਆ ਵਿਚਾਰਾ ਰਾਮ ਭਗਤ ਸੋਏ ਹਰ ਕੇ ਗੁਣ ਗਾਵੈ ਸਦਾ ਕਰੇ ਜੈਕਾਰਾ ਰਾਮ ਗੁਣ ਗਾਏ ਗੁਵਿੰਦ ਅੰਧ ਹੰਦ ਬਾਜੈ ਸਤ ਸੰਗਤ ਸੰਗ ਬਣੀ ਜਿਨ ਉੱਤਮ ਕੀਆ ਤਾਲ ਕੇਰਾ ਤਿਸ ਕੀ ਉਪਮਾ ਕਿਆ ਗਣੀ ਅੜਸੜ ਤੀਰਥ ਪੁੰਨ ਕਿਰਿਆ ਮਹਾ ਨਿਰਮਲ ਚਾਰਾ ਪਤਤ ਪਾਵਣ ਬਿਰਧ ਸਵਾਮੀ ਨਾਨਕ ਸ਼ਬਦ ਆਧਾਰਾ ਗੁਣ ਨਿਧਾਨ ਮੇਰਾ ਪ੍ਰਭ ਕਰਤਾ ਉਸ

ਗੁਣਗਾਨ ਕੀ ਜੈ ਵਿਸਰਨੈ ਇੱਕ ਖਿੰਨੋ ਗੁਣ ਗਪਾਲ ਉਚਿਤ ਰਸਨਾ ਸਦਾ ਕਾਵਿਏ ਆਂਦਨੋ ਜਸ ਪ੍ਰੀਤ ਲਾਗੀ ਨਾਮ ਸੇਤੀ ਮੰਤਨ ਅੰਮ੍ਰਿਤ ਪੀਜੈ ਬਿਰਮੰਤ ਨਾਨਕੇ ਚ ਪੁਨੀ ਪੇਖ ਦਰਸ਼ਨ ਜੀਜੈ ਰਾਗ ਸੂਹੀ ਮਹਲਾ ਪੰਜਵਾਂ ਛਾਂਦੇ ਕਿਉਂਕਾਰ ਸਤਿਗੁਰ ਪ੍ਰਸਾਦ ਮਿੱਠ ਬੋਲੜਾ ਜੀ ਸੱਜਣ ਸਵਾਮੀ ਮੋਰਾ ਓ ਸੰਭਲ ਤੱਕੀ ਜੀਓ ਕਦੇ ਨਾ ਬੋਲੇ ਕੌਰਾ ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨ ਨੇ ਅਵਗਣ ਕੋ ਨਾ ਚਿਤਾਰੇ ਪਤਤ ਪਾਵਣ ਹਰ ਬਿਰਦ ਸਦਾ ਵੈ ਇੱਕ ਤਿਲ ਨੇ ਭੰਨੇ ਘਲ ਘਟ ਘਟ ਵਾਸੀ ਸਰਬਨਵਾਸੀ ਨੇਰੇ ਹੀ ਤੇ ਨੇਰਾ ਨਾਨਕ ਦਾ ਸਦਾ ਸਰਨਾਗਤ ਹਰ ਅੰਮ੍ਰਿਤ ਸੱਜਣ ਮੇਰਾ ਓ ਬਿਸਮ ਭਈ ਜੀ ਹਰ ਦਰਸ਼ਨ ਦੇਖ ਪਾਰਾ ਮੇਰਾ ਸੁੰਦਰ ਸਵਾਮੀ ਜੀ ਹੋ ਚਰਨ ਕਮਲ ਭਗਤਾਰਾ ਪ੍ਰਾਪੇਖਤ ਜੀ ਮਾਂ ਠੰਡੀ ਥੀ ਮੈਂ ਤੇ ਜੇਵ ਡਵਰ ਨਾ ਕੋਈ ਆਦ ਅੰਤ ਮਦ ਪ੍ਰਭ ਰਵਿਆ ਜਲ ਥਲ ਮਈਲ ਸੋਈ ਚਰਨ ਕਮਲ ਜਪ ਸਾਗਰ ਤਰਿਆ ਭਉ ਜਲ ਉਤਰੇ ਪਾਰਾ ਨਾਨਕ ਸਰਨ ਪੂਰਨ ਪਰਮੇਸ਼ਰ ਤੇਰਾ ਅੰਤ ਨ ਪਾਰਾ ਵਾਰਾ ਓ ਨਿਮਖ ਨਾ ਛੋਡਾਂ ਜੀ ਹਰ ਪ੍ਰੀਤਮ ਪ੍ਰਾਣ ਆਧਾਰੋ

ਪ੍ਰੀਤਮ ਮਨੋ ਸੁਧਾਰੋ, ਮੈਂ ਖੋਜਤ ਖੋਜਤ ਜੀਹਾ ਨਿਚਲ ਸੋ ਕਰ ਪਾਇਆ, ਸਬਦ ਰਵ ਡਿੱਠੇ ਜੀਓ ਤਾਂ ਚਰਨ ਕਮਲ ਚਿਤ ਲਾਇਆ, ਪ੍ਰਭ ਅਬਨਾਸੀ ਹੋ ਤਿਸ ਕੀ ਦਾਸੀ, ਮਰੇ ਨਾ ਆਵੈ ਜਾਵੈ, ਧਰਮਾਰਥ ਕਾਮ ਸਭ ਪੂਰਨ, ਮਨ ਚਿੰਦੇ ਫਲ ਪਾਵੈ, ਸਤ ਸਿਮਰਤ ਗੁਣ ਗਾਵੈ, ਕਰਤਾ ਸੇ ਸਾਧਕ ਮੁੰਜਨ ਧਿਆਇਆ, ਨਾਨਕ ਸਰਨ ਕਿਰਪਾ ਨਿਤ ਸਵਾਮੀ, ਵਡਭਾਗੀ ਹਰ ਹਰ ਗਾਇਆ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਰਾਗ ਸੂਹੀ ਕੀ ਸਲੋਕਾਂ ਨਾਲ ਮਹੱਲਾ ਤੀਜਾ, ਸਲੋਕ ਮਹੱਲਾ ਤੀਜਾ, ਸੂਹੈ ਵੇ ਸੁਹਾਗਣੀ ਪਰ ਫਿਰ ਰਾਵਣ ਜਾਏ, ਫਿਰ ਛੋਡਿਆ ਕਰ ਆਪਣੇ ਮੋਹੀ ਦੂਜੇ ਪਾਏ, ਮਿੱਠਾ ਕਰਕੇ ਖਾਇਆ ਬਹੁ ਸਦਿਓ ਵਧਿਆ ਰੋਗ, ਸੁਧ ਪਧਾਰ ਹਰ

ਕਿਰਪਾ ਕਰੀ ਸਦਾ ਸੁਹਾਗਣ ਹਰ ਮੇਲੀ ਕਰਤਾਰ ਨਾਨਕ ਪਿਰ ਪਾਇਆ ਹਰ ਸਾਚਾ ਸਦਾ ਸੁਹਾਗਣ ਨਾਰ ਮਲਾ ਤੀਜਾ ਸੂਵੀਏ ਨਿਮਾਣੀਏ ਸੋਹੋ ਸੋ ਸਦਾ ਸਮਾਲ ਨਾਨਕ ਜਨਮ ਸਵਾਰੇ ਆਪਣਾ ਕੁਲ ਵੀ ਛੁੱਟੀ ਨਾਲ ਪੌੜੀ ਆਪੇ ਤਖ਼ਤ ਰਚਾਈਆਂ ਨੇ ਆਕਾਸ਼ ਪਤਾਲਾ ਧਰਤੀ ਹੁਕਮੇ ਧਰਤੀ ਸਾਜੀਆਂ ਸੱਚੀ ਧਰਮਸਾਲਾ ਆਪ ਪਾਇਕ ਪਾਵਦਾ ਆ ਸੱਚੇ ਦੀਨ ਦਿਆਲਾ ਸਭਨਾ ਰਿਖ ਸਬਾਏ ਦਾ ਤੇਰਾ ਹੁਕਮ ਨਿਰਾਲਾ ਆਪੇ ਆਪ ਵਰਤਦਾ ਆਪੇ ਪ੍ਰਤਪਾਲਾ ਸਲੋਕ ਮਹਲਾ ਤੀਜਾ ਸੂਬਤਾ ਸੁਹਾਗਣੀ ਜਾਮਨ ਲਹਿ ਤਾ ਸਾਚਾ ਨਾਉ ਸਤਿਗੁਰ ਆਪਣਾ ਮਨਾਇ ਲੈ ਰੂਪ ਚੜੀ ਤਾਂ ਅਗਲਾ ਦੂਜਾ ਨਾਹੀ ਤਾਹ ਐਸਾ ਸੰਗਾਰ ਬਣਾਏ ਤੂੰ ਮੈਲਾ ਕਦੇ ਨਾ ਹੋ ਬਈ ਐਨ ਸਲਾਘੈ ਭਾਓ ਨਾਨਕ ਸੁਹਾਗਣ ਕਾ ਕਿਆ ਚਿੰਨ ਹੈ ਅੰਦਰ ਸੱਚ ਮੁਖ ਉਜਲਾ ਖਸਮੇ ਮੈਂ ਸਮਾਏ ਮੱਲਾ ਤੀਜਾ ਲੋਕਾਂ ਵੇਹ ਸੂ ਵਹਿ ਸੂਆ ਵੇਸ ਕਰੀ ਵੇਸੀ ਸੋਹਨਾ ਪਾਈਏ ਕਰ ਕਰ ਵੇਸ ਰਹੀ ਨਾਨਕ ਦਿਨ ਸੋ ਪਾਇਆ ਜਿਨ ਗੁਰ ਕੀ ਸਿੱਖ ਸੁਣੀ ਜੋ ਤਿਸ ਭਾਵੈ ਸੋ ਥੀਏ ਇਨ ਵਿਦ ਕੰਤ ਮਿਲੀ ਪੌੜੀ ਹੁਕਮੀ ਸਿਰਤ ਸਾਜੀਅਨ ਬਪਾ ਸੰਸਾਰਾ ਤੇਰਾ ਹੁਕਮ ਨਾ ਜਾਪੀ ਕੇਤੜਾ ਸੱਚੇ ਇਲਾਕੇ ਪਾਰਾ ਇੱਕ ਨਾ ਨੂੰ ਤੂੰ ਮੇਲ ਲੈ ਗੁਰ ਸ਼ਬਦ ਵਿਚਾਰਾ ਸੱਚ ਰਤੇ ਸੇ ਨਿਰਮਲੈ ਹੋਮੇ ਤਜ ਵਿਕਾਰਾ ਜਿਸ ਨੂੰ ਤੂੰ ਮਿਲੈ ਸੋ ਤੁਧ ਮਿਲੇ ਸੋਈ ਸਚਿਆਰਾ ਸਲੋਕ ਮਹਲਾ ਤੀਜਾ ਸੂਵੀਏ ਸੂਹਾ ਸਭ ਸੰਸਾਰ ਹੈ ਜਿਨ ਦੁਰਮਤ ਦੂਜਾ ਪਾਓ ਕਿਨ ਮੈਂ ਝੂਠ ਸਭ ਬਿਸਤ ਜਾਏ ਜਿਉ ਟਿਕੇ ਨਾ ਬਿਰਖ ਕੀ ਛਾਓ ਗੁਰਮੁਖ ਲਾਲੋ ਲਾਲ ਹੈ ਜਿਉ ਰੰਗ ਮਜੀਠ ਸਚੜਾਓ ਉਲਟੀ ਸਾਖ ਸਿਵੇ ਘਰ ਆਈ ਮਨ ਵਸਿਆ ਹਰ ਅੰਮ੍ਰਿਤ ਨਾਉ ਨਾਨਕ ਬਲਿਹਾਰੀ ਗੁਰ ਆਪਣੇ ਜਿਤ ਮਿਲੀਏ ਹਰ ਗੁਣ ਗਾਓ ਮੱਲਾ ਤੀਜਾ ਸੂਹਾ ਰੰਗ ਵਿਕਾਰ ਹੈ ਕਾਂਤ ਨਾ ਪਾਇਆ ਜਾਏ ਇਸ ਲਹਿੰਦੇ ਬਿਲਮ ਨਾ ਹੋਵੇ ਰੰਡ ਬੈਠੀ ਦੂਜੇ ਪਾਏ ਮੌਂਦਿਆਣੀ ਡੂਮਣੀ ਸੂਹੇ ਵੇਸ ਲਵਾਏ ਸ਼ਬਦ ਸੱਚੇ ਰੰਗ ਲਾਲ ਕਰ ਪੈ ਪਾਏ ਸਿੰਗਾਰ ਬਣਾਏ ਨਾਨਕ ਸਾਹ ਸੁਹਾਗਣੀ ਜੇ ਚੱਲਣ ਸੱਚੇ ਸਤਿਗੁਰ ਪਾਏ ਪੌੜੀ ਆਪੇ ਆਪ ਪਾਈਆਂ ਨੇ ਆਪ ਕੀਮਤ ਪਾਈ ਤਦਾਂਤ ਨਾ ਜਾ ਪਈ ਗੁਰ ਸ਼ਬਦ ਵਜਾਈ ਮਾਇਆ ਮੋਗ ਵਾਰ ਹੈ ਦੂਜੇ ਪਰਮਾਈ ਮਨਮੁਖ ਠੌਰ ਨਾ ਪਾਵਣੀ ਫਿਰ ਆਵੈ ਜਾਈ ਜੋ ਤਿਸ ਪਾਵੈ ਸੋ ਥੀਏ ਸਭ ਚੱਲੇ ਰਜਾਈ ਸਲੋਕ ਮਹਲਾ ਤੀਜਾ

ਸਦਾ ਝੂਠ ਬੋਲੇ ਮਨਮੁਖ ਕਰਮ ਖੁਆਰ ਜਿਸ ਪੂਰਬ ਹੋਵੇ ਲਿਖਿਆ ਤੇ ਸਤਿਗੁਰ ਮਿਲੇ ਪਧਾਰ ਸੁਹਾਵੇ ਸਭ ਉਤਾਰ ਧਰੇ ਗਲ ਪਹਿਰੇ ਖਿਮਾ ਸਿੰਗਾਰ ਪਾਈਏ ਸੋਹਰੇ ਸੋ ਸੋਭਾ ਪਾਏ ਜਿਸ ਪੂਜ ਕਰੇ ਸਭ ਸੰਸਾਰ ਉਹ ਰਲਾਈ ਕਿਸੇ ਦੀ ਨਾ ਰਲੇ ਜਿਸ ਰਾਵੇ ਸਿਰਜਣਹਾਰ ਨਾਨਕ ਗੁਰਮੁਖ ਸਦਾ ਸੁਹਾਗਣੀ ਜਿਸ ਅਵਨਾਸੀ ਪੁਰਖ ਪਧਾਰ ਮੱਲਾ ਪਹਿਲਾ ਸੁਹਾ ਰੰਗ ਸੁਪਨੇ ਨਸੀ ਬੇਨਤਾ ਕੇ ਗਲਹਾਰ ਸੱਚਾ ਰੰਗ ਮਜੀਠ ਕਾ ਗੁਰਮੁਖ ਬ੍ਰਹਮ ਵਿਚਾਰ ਨਾਨਕ ਪ੍ਰੇਮ ਮਹਾਰਸੀ ਸਭ ਬੁਰਿਆਈਆਂ ਛਾਰ ਪੌੜੀ ਇਹ ਜਗ ਆਪ ਪਾਈਐਨ ਕਰ ਚੂਜ ਵਡਾਣ ਪੰਚ ਧਾਤ ਵਿੱਚ ਰੱਖੀਐਨ ਮੋਹ ਝੂਠ ਗਮਾਨ ਆਏ ਜਾਏ ਪਰਮਾਈਐ ਮਨਮੁਖ ਅਗਿਆਨ ਇੱਕ ਨਾ ਆਪ ਬੁਝਾਈਐਨ ਗੁਰਮੁਖਾਰ ਗਿਆਨ ਭਗਤ ਖਜ਼ਾਨਾ ਬਖਸ਼ੀਐਨ ਹਰ ਨਾਮ ਨਿਧਾਨ ਸਲੋਕ ਮਹਲਾ ਤੀਜਾ ਸੁਹੀਐ ਸੁਹਾ ਵੇਸ ਛੱਡ ਤੂੰ ਤਾਂ ਫਿਰ ਲਾਗੀ ਪਿਆਰ ਸੂਹੇ ਵੇ ਪਿਰ ਕਿਨੇ ਨਾ ਪਾਇਓ ਮਨਮੁਖ ਤਜ ਮੁਹੀ ਗਵਾਰ ਸਤਿਗੁਰ ਮਿਲੀਏ ਸੁਹਾ ਵੇਸ ਗਿਆ ਹੋਮੇ ਵਿੱਚੋਂ ਮਾਰ ਮਨ ਤਨ ਰਤਾ ਲਾਲ ਹੋਆ ਰਸਨਾ ਰੱਤੀ ਗੁਣਸਾਰ ਸਦਾ ਸੁਹਾਗਣ ਸ਼ਬਦ ਮਨ ਭੈ ਕਰੇ ਸ਼ਿੰਗਾਰ ਨਾਨਕ ਕਰਮੀ ਮਹਿਲ ਪਾਇਆ ਪਿਰ ਰੱਖਿਆ ਅਵਤਾਰ ਮੱਲਾ ਤੀਜਾ ਮੁੰਦੇ ਸੁਹਾ ਪਰ ਹਰੋ ਲਾਲ ਕਰੋ ਸ਼ਿੰਗਾਰ ਆਵਣ ਜਾਣਾ ਵਿਸਰੇ ਗੁਰ ਸ਼ਬਦੀ ਵਿਚਾਰ ਮੁੰਦ ਸੁਹਾਵੀ ਸੋਹਣੀ ਜਿਸ ਘਰ ਸਹਿਜ ਪਧਾਰ ਨਾਨਕ ਸਾਥ ਹਨ ਰਾਵੀਏ ਰਾਵੇ ਰਾਵਣ ਹਾਰ ਪੌੜੀ ਮੋਹ ਕੂੜ ਕਟੋ ਬਹਿ ਮਨਮੁਖ ਮੁਗਧ ਰਾਤਾ ਹੋਮੇ ਮੇਰਾ ਕਰਮ ਹੋਏ ਕਛੂ ਸਾਥ ਨਾ ਲਿੱਤਾ ਸਿਰ ਉੱਪਰ ਜਮਕਾਲ ਨਾ ਸੋਜੇ ਦੂਜੇ ਪਰਮਿਤਾ ਫਿਰ ਵੇਲਾ ਹੱਥ ਨਾ ਆਵੇ ਜਮਕਾਲ ਵਸ ਕੀਤਾ ਜੇ ਹੱਥ ਹੁਰ ਲਿਖ ਪਾਈ ਸੇ ਕਰਮ ਕਮਿਤਾ ਸਲੋਕ ਮਹਲਾ ਤੀਜਾ ਸਤੀਆਂ ਸਤੀਆਂ ਸਤੀਆਂ ਇਹ ਨਾ ਆਖੀਆਂ ਜੋ ਮੜਿਆ ਨਾਲ ਜੜਨ ਨਾਨਕ ਸਤੀਆਂ ਜਾਣੀਆਂ ਜੇ ਬਿਰਹੋਂ ਚੋਟ ਮਰਨ ਮੱਲਾ ਪਹਿਲਾ ਸੋ ਵੀ ਸਤੀਆਂ ਜਾਣੀਆਂ ਸੀਸ ਸੰਤੋਖ ਰਹਿਣ ਸੇਵਣ ਸਾਈ ਆਪਣਾ ਨਿਤ ਉੱਠ ਸੰਭਾਲਣ ਮੱਲਾ

ਜੇ ਕਿਉਂ ਆਗ ਜਲਾਏ, ਭਾਵੇਂ ਜੀਉ ਕਹਿ ਮਾਰੋ ਦੂਰੋਂ ਹੀ ਭੱਜ ਜਾਏ ਪੌੜੀ, ਤੁਧ ਦੁੱਖ ਸੁੱਖ ਨਾਲ ਪਾਇਆ ਲੇਖ ਕਰਤੇ ਲਿਖਿਆ, ਨਾ ਮੈਂ ਜੀਵੜ ਹੋਰ ਦਾਤ ਨਹੀਂ ਤੇ ਸਰੂਪ ਨਾ ਰੱਖਿਆ, ਨਾਮ ਖੁੱਟ ਨਦਾਨ ਹੈ ਗੁਰਮੁਖ ਮਨ ਵਸਿਆ, ਕਰ ਕਿਰਪਾ ਨਾਮ ਦੇਵ ਸੀ ਫਿਰ ਲੇਖ ਨਾ ਲਿਖਿਆ, ਸੇਵਕ ਭੈ ਸੋ ਜਨ ਮਿਲੇ ਜਨ ਹਰ ਜਪ ਜਪਿਆ।

ਭਗਤੀ ਕਾਰਨ ਧਨ ਸਾਂਚੀ ਹੈ ਭਲਕੇ ਚੱਲਣ ਹੋਵੇ। ਨਾਨਕ ਨਾਲ ਨਾ ਚੱਲ ਸੀ ਫਿਰ ਪਛਤਾਵਾ ਹੋਏ। ਮਹਲਾ ਦੂਜਾ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀਐ ਨਾਨਕ ਕਾ ਸਵਾਰ। ਮਹਲਾ ਦੂਜਾ ਮਨ ਹਟ ਤਰਫ ਨਾ ਜਾਪੈ ਜੇ ਬਹੁਤਾ ਕਾਲ ਹੈ ਤਰਫ ਜਾਣੇ ਸਤ ਭਉ ਦੇ ਜਿਨ ਨਾਨਕ ਸ਼ਬਦ ਵਿਚਾਰੇ ਪੌੜੀ ਕਰਤੇ ਕਾਰਨ ਜਿਨ ਕੀਆ ਸੋ ਜਾਣੇ ਸੋਈ ਆਪੇ ਸਿਰ ਸਾਜੀਐ ਨੇ ਆਪੇ ਫਨ ਗੋਈ ਜੁਗ ਚਾਰੇ ਸਭ ਭਵ ਥੱਕੀ ਕਿਨ ਕੀਮਤ ਹੋਈ ਗੁਰਮੁਖ ਏਕ ਵਿਖਾਲਿਆ ਮਨ ਤਨ ਸੁਖ ਹੋਈ ਗੁਰਮੁਖੰਡ ਸਦਾ ਸਲਾਈਐ ਕਰਤਾ ਕਰੇ ਸੋ। ਇਸ ਲੋਕ ਮਹਲਾ ਦੂਜਾ ਜਿਨਾ ਭਹੋ ਨਹਿ ਭਹੋ ਮੁਚ ਭਹੋ ਨਿਰਭਾਹ ਨਾਨਕ ਹੈ ਪਟ ਅੰਤਰਾ ਤਿਤ ਦੀਵਾਨ ਗਇਆ। ਮਹਲਾ ਦੂਜਾ ਤੁਰਦੇ ਕੋ ਤੁਰਦਾ ਮਿਲੇ ਉੱਡਦੇ ਕੋ ਉੱਡਤਾ ਜੀਵਤੇ ਕੋ ਜੀਵਤਾ ਮਿਲੇ ਮੂਏ ਕੋ ਮੂਆ ਨਾਨਕ ਸੋ ਸਲਾਹੀ ਹੈ ਜਿਨ ਕਾਰਨ ਕੀਆ ਪੌੜੀ ਸੱਚ ਧਿਆਨ ਸੇ ਸੱਚੇ ਗੁਰ ਸ਼ਬਦ ਵਿਚਾਰੀ ਹੋਮੇ ਮਾਰ ਮਨ ਨਿਰਮਲਾ ਹਰ ਨਾਮ ਉਤਾਰੀ ਕੋਠੇ ਮੰਡਪ ਮਾੜੀਆਂ ਲਗ ਪੈ ਗਵਾਰੀ ਜਿਨਾ ਕੀਏ ਤਿਸੇ ਨਾ ਜਾਣ ਹੈ ਮਨ ਮੁਖ ਗੋਵਾਰੀ ਜਿਸ ਬੁਝਾਏ ਸੋ ਬੁਝ ਸੀ ਸੱਚਿਆ ਕਹਿ ਜੰਤ ਵਿਚਾਰੀ। ਸਲੋਕ ਮਹਲਾ ਤੀ

ਤਸ ਭੋਜਨ ਪਹੁ ਕਰੇ ਮਨ ਤਨ ਸੰਭੈ ਕੰਤ ਕਹੁ ਤੋ ਨਾਨਕ ਭੋਗ ਕਰੇ ਮਹਲਾ ਤੀਜਾ ਕਾਜਲ ਫੂਲ ਤੰਬੋਲ ਰਸ ਲੈ ਤਨ ਕੀਆ ਸਿੰਗਾਰ ਸਿਰ ਜੇ ਕੰਤ ਨਾ ਆਯੋ ਐਵੇ ਪਹਿ ਵਿਕਾਰ ਮਹਲਾ ਤੀਜਾ ਤਨ ਪੇਰੇ ਨਾ ਆਖੀਅਨ ਬਹਿਣ ਕੱਠੇ ਹੋਏ ਇਕ ਜੋਤ ਦੋਏ ਮੀਰ ਇਕ ਜੋਤ ਦੋਏ ਮੂਰਤੀ ਤਨ ਫਿਰ ਕਹੀਏ ਸੋਏ ਪੌੜੀ ਪੈ ਬਿਨ ਭਗਤ ਨ ਹੋਵੇ ਨਾਮ ਨਾ ਲਾਗੇ ਪਿਆਰ ਸਤਿਗੁਰ ਮਿਲੀਏ ਪਹੋ ਪਜੈ ਪੈ ਪਹਿਰਾ ਰੰਗ ਸਵਾਰ ਮਨ ਤਨ ਰਤਾ ਰੰਗ ਸਿਉ ਹੋਮੇ ਤ੍ਰਿਸ਼ਨਾ ਮਾਰ ਮਨ ਤਨ ਨਿਰਮਲ ਅਤ ਸੋਹਣਾ ਭੇਟਿਆ ਕ੍ਰਿਸ਼ਨ ਮਨਾਰ ਮੁਰਾਰ ਪਹੋ ਪਹੋ ਸਭ ਤੇ ਸਦਾ ਸੋ ਸੱਚ ਵਰਤੇ ਸੰਸਾਰ ਮਹੱਲਾ ਸਲੋਕ ਮਹੱਲਾ ਪਹਿਲਾ ਵਾਹੋ ਖਸਮ ਤੂੰ ਵਾਹੋ ਜਿਨ ਰਚਨਾ ਹਮ

ਹਰ ਸਲਾਈ ਸਦਾ ਸਦਾ ਮਨ ਤਨ ਸੌਂਪ ਸਰੀਰ ਗੌਰ ਸ਼ਬਦੀ ਸਚ ਪਾਇਆ ਸਾਚਾ ਗਹਿਰ ਗੰਭੀਰ ਮਨ ਤਨ ਹਿਰਦੇ ਰਵ ਰਿਹਾ ਹਰ ਹੀਰਾ ਹੀਰ ਜਨ ਮਰਨ ਕਾ ਦੁੱਖ ਗਿਆ ਫਿਰ ਪਵੇ ਨਾ ਫੀਰ ਨਾਨਕ ਨਾਮ ਸਲਾਹੇ ਤੂੰ ਹਰ ਗੁਣੀ ਗਹੀਰ ਸਲੋਕ ਮਹਲਾ ਪਹਿਲਾ ਨਾਨਕ ਇਹ ਤਨ ਜਾਲ ਜਨ ਜਲਿਆ ਨਾ ਵਿਸਾਰਿਆ ਪਾਉਂਦੀ ਜਾਏ ਪਰਾਲ ਪਿੱਛੇ ਹੱਥ ਨਾ ਬੜੇ ਤਿੱਤ ਨਿਬੰਦੇ ਤਾਲ ਮਹਲਾ ਪਹਿਲਾ ਨਾ

ਸਾਹਿਬ ਦੀ ਸੇਵੀਏ ਸੱਚ ਸ਼ਬਦ ਇਨਸਾਨ ਪੂਰਾ ਦਾਟ ਬਣਾਇਆ ਰੰਗ ਗੁਰਮਤ ਮਾਨ ਅਗਮ ਗੋਚਰ ਅਲਖੈ ਗੁਰਮੁਖ ਜਨ ਗੁਰਮੁਖ ਹਰ ਜਾਣ ਲੋਕ ਮਹਲਾ ਪਹਿਲਾ ਨਾਨਕ ਬਦਰਾ ਮਾਲਕਾ ਭੀਤਰ ਧਰਿਆ ਆਣ ਖੋਟੇ ਖਰੇ ਪਰਖੀਅਨ ਸਾਹਿਬ ਕੇ ਦੀਵਾਨ ਮਹਲਾ ਪਹਿਲਾ ਨਾਵਣ ਚੱਲੇ ਤੀਰਤੀ ਮਨ ਖੋਟੇ ਤਨ ਚੋਰ ਇੱਕ ਪਹੁਲਤੀ ਨਾਤਿਆਂ ਦੋ ਪਹਿ ਚੜੀਏ ਸੋਰ ਬਾਹਰ ਧੋਤੀ ਤੂੰਬੜੀ ਅੰਦਰ ਵਿਸਨ ਕੋਰ ਸਾਧ ਭਲੇ ਅਨਾਤਿਆਂ ਚੋਰ ਸੋ ਚੋਰਾਂ ਚੋਰ ਪੌੜੀ ਆਪੇ ਹੁਕਮ ਚਲਾਏ ਦਾ ਜਗ ਤੰਦੇ ਲਾਇਆ ਇੱਕ ਆਪੇ ਆਪ ਲਾਈਆਂ ਨੇ ਗੁਰ ਕੈ ਸੁਖ ਪਾਇਆ ਦਹਿ ਦਸੇ ਮਨ ਧਾਮ ਦਾ ਗੁਰ ਠਾਕਰ ਹਾਇਆ ਨਾਮੇ ਨੂੰ ਸਭ ਲੋਏ ਦੀ ਗੁਰਮਤੀ ਪਾਇਆ ਤੁਰ ਲਿਖਿਆ ਮੇਟਨ ਸਖੀਏ ਜੋ ਹਰ ਲਿਖ ਪਾਇਆ ਸਲੋਕ ਮਹਲਾ ਪਹਿਲਾ ਦੋ ਦੀਵੇ ਚੌਦਾਂ ਹੱਟ ਨਾਲੇ ਜੇਤੇ ਜੀਤੇ ਤੇ ਵਣਜਾਰੇ ਖੁੱਲੈ ਹੱਟ ਹੋਆ ਵਾਪਾਰ ਜੋ ਪਹੁੰਚੇ ਸੋ ਚੱਲਣ ਹਾਰ ਧਰਮ ਦਲਾਲ ਪਾਏ ਨਿਸ਼ਾਨ ਨਾਨਕ ਸੱਚ ਨਾਨਕ ਨਾਮ ਲਾਹਾ ਪਰਵਾਨ ਘਰ ਆਏ ਵਜੀ ਵਧਾਈ ਸੱਚ ਨਾਮ ਕੀ ਮਿਲੀ ਵਡਿਆਈ ਮਹਲਾ ਪਹਿਲਾ ਰਾਤੀ ਹੋਵਣ ਕਾਲੀਆਂ ਸੁਪੇ ਦਾ ਸੇਵਨ ਦਹਿ ਪੱਗਾਂ ਤਪੇ ਘਣਾ ਕਾਲਿਆਂ ਕਾਲੇ ਬਨ ਅੰਧੇ ਅਗਲੀ ਬਾਹਰੇ ਮੂਰਖ ਅੰਧ ਗਿਆਨ ਨਾਨਕ ਨਦਰੀ ਬਾਹਰੇ ਕਬੂ ਨ ਪਾਵੇ ਮਾਨ ਪੌੜੀ ਕਾਇਆ ਕੋਟ ਰਚਾਇਆ ਹਰ ਸਾਚੇ ਆਪੈ ਇੱਕ ਦੂਜੇ ਭੈ ਖੁਆਈਆਂ ਨੂੰ ਹੋਮੇ ਵਿੱਚ ਵਿਆਪੈ ਇਹ ਮਾਸ ਜਨਮ ਦੁਰਲੱਭ ਹੈ ਮਨਮੁਖ ਸੰਤਾਪੈ ਜਿਸ ਆਪ ਬੁਝਾਵੈ ਸੋ ਬੁਝ ਸੀ ਜਿਸ ਸਤਿਗੁਰ ਥਾਪੈ ਸਭ ਜਗ ਖੇਲ ਰਚਾਈਆਂ ਸਭ ਵਰਤੈ ਆਪੈ ਸਲੋਕ ਮਹਲਾ ਪਹਿਲਾ

ਨਾਨਕ ਕੂੜੇ ਕੀਤਿਆਂ ਕੂੜੇ ਤਣੀਏ ਤਾਣ, ਕੂੜਾ ਕੱਪੜ ਕੱਛੀਐ ਕੂੜਾ ਪਹਿਨਣ ਮਾਣ। ਮਹਲਾ ਪਹਿਲਾ, ਬੱਗਾਂ ਵਾਂਗੂ ਸਿੰਘੀਆਂ ਨਾਲੇ ਮਿਲੀ ਕਲਾਣ, ਇੱਕ ਦਾ ਤੇ ਇੱਕ ਮੰਗ ਤੇ ਨਾਮ ਤੇਰਾ ਪ੍ਰਵਾਨ। ਨਾਨਕ ਜੀ ਨੇ ਸੁਣ ਕੇ ਮੰਨਿਆ ਹੋ ਤਿੰਨ ਵਿੱਚੋਂ ਕੁਰਬਾਨ ਪੌੜੀ, ਮਾਇਆ ਮੋਹ ਸਭ ਕੂੜ ਹੈ ਕੂੜੋ ਹੋ ਗਿਆ। ਓਮੇ ਝਗੜਾ ਪਾਈਐਨ ਝਗੜੇ ਜਗ ਮੂਆ, ਗੁਰਮੁਖ ਝਗੜ ਚਕਾਈਐਨ ਇੱਕੋ ਰੱਬ ਰਿਹਾ। ਸਭ ਆਤਮ ਰਾਮ ਪਛਾਣਿਆ ਭਉ ਜਲ ਤਰ ਗਿਆ, ਜੋਤ ਸਮਾਣੀ ਜੋਤ ਵਿੱਚ ਹਾਰ ਨਾਮ ਸਮਾਇਆ। ਸਲੋਕ ਮਹਲਾ ਪਹਿਲਾ, ਸਤਿਗੁਰ ਭੁਖਿਆ ਸਤਿਗੁਰ ਭੀਖਿਆ ਤੇ ਮੈਂ ਤੂੰ ਸਮਰੱਥ ਦਤਾਰ, ਓਮੇ ਗਰਭ ਨਵਾਰੀਏ ਕਾਮ ਕ੍ਰੋਧ ਹੰਕਾਰ, ਲਭ ਲੋਭ ਪਰ ਜਾਲੀਏ ਨਾ ਮਿਲੇ ਆਧਾਰ, ਐਨਸ ਨਾਭ ਤਨ ਨਿਰਮਲਾ ਮਹਿਲਾ ਕਬੂ ਨਾ ਹੋਏ, ਨਾਨਕੇ ਬਦ ਛੁੱਟੀਏ ਨਦਰ ਤੇਰੀ ਸੁਖ ਹੋਏ। ਮਹਲਾ ਪਹਿਲਾ, ਇੱਕੋ ਕੰਤ ਸਬਾਈਆਂ ਜਿੱਤੀ ਦਰ ਖਲੀਆਂ, ਨਾਨਕ ਕੰਤੇ ਰਤੀਆਂ ਪੁੱਛੋ ਵਾਤੜੀਆਂ। ਮਹਲਾ ਪਹਿਲਾ, ਸਭੇ ਕੰਤੇ ਰਤੀਆਂ ਮੈਂ ਦੁਹਾ ਗਣ ਕੇਤ, ਮੈਂ ਤਾਂ ਨਿਆਵ ਗੁਣੇ ਤੜੇ ਖਸੁ ਨ ਫੇਰੇ ਤਿਤ। ਮਹਲਾ ਪਹਿਲਾ, ਓਮ ਬਲਿਹਾਰੀ ਤਿੰਨ ਕੋ ਸਿਫ ਜਨਾ ਕੇ ਵਤ, ਸਭ ਰਾਤੀ ਦੁਹਾਗਣੀ ਇੱਕ ਮੈਂ ਦੁਹਾਗਣ ਰਾਤ ਪੌੜੀ, ਦਰ ਮੰਗਤ ਜਾਚੇ ਦਾਨ ਹਰ ਦੀਜੇ ਕਿਰਪਾ ਕਰ, ਗੁਰਮੁਖ ਦੇ ਮਿਲਾਏ ਜਾਨ ਪਾਵੇ ਨਾਮ ਹਰ, ਅਨਹਰ ਸ਼ਬਦ ਵਜਾਏ ਜੋਤੀ ਜੋਤ ਧਾਰ, ਹਿਰਦੇ ਹਰ ਗੁਣ ਗਾਏ ਜੈ ਜੈ ਸ਼ਬਦ ਹਰ, ਜਾਗ ਮਹਿ ਵਰਤੈ ਆਪ ਹਰ ਸੇਤੀ ਪ੍ਰੀਤ ਕਰ। ਸਲੋਕ ਮਹਲਾ ਪਹਿਲਾ, ਜਿਨੀ ਨਾ ਪਾਇਓ ਪ੍ਰੇਮ ਰਸ ਕੰਤ ਨਾ ਪਾਇਓ ਸਾਓ, ਸੁਨੇ ਘਰ ਕਾ ਪ੍ਰਾਹੁਣਾ ਜਿਉ ਆਇਆ ਤਿਉ ਜਾਓ। ਮਹਲਾ ਪਹਿਲਾ, ਸੋਲਾ ਮੈਂ ਦਿਨੇ ਕਹਿ ਰਾਤੀ ਮਿਲਣ ਸਹੰਸ, ਸਿਫਤ ਸਲਾਹਣ ਛੱਡ ਕੇ ਕੁਰੰਗੀ ਲੱਗਾ ਹੰਸ, ਫਿਟ ਅਜਿਹਾ ਜੀਵਿਆ ਜਿਤ ਖਾਏ ਵਧਿਆ ਪੇਟ, ਨਾਨਕ ਸੱਚੇ ਨਾ ਬਿਨ ਸਭੋ ਦੁਸ਼ਮਣ ਹੇਤ ਪੌੜੀ, ਢਾਡੀ ਗੁਣ ਗਾਵੇ ਨਿਤ ਜਨਮ ਸਵਾਰਿਆ, ਗੁਰਮੁਖ ਸੇਵ ਸਲਾਹੇ ਸੱਚਾ ਔਰ ਧਾਰਿਆ, ਘਰ ਦਰ ਪਾਵੇ ਮਹਿਲ ਨਾਮ ਪਿਆਰਿਆ, ਗੁਰਮੁਖ ਪਾਇਆ ਨਾਮ ਹੋ ਗੁਰ ਕੋ ਵਾਰਿਆ, ਤੂੰ ਆਪ ਸਵਾਰੇ ਆਪ ਸਿਰਜਣ ਹਾਰਿਆ। ਸਲੋਕ ਮਹਲਾ ਪਹਿਲਾ, ਦੀਵਾ ਬਲੇ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ, ਉਗਵੈ ਸੂਰ ਨਾ ਜਾਪੈ ਚੰਦ, ਉਗਵੈ ਸੂਰ ਨਾ ਜਾਪੈ ਚੰਦ, ਜੈ ਗਿਆਨ ਪ੍ਰਗਾਸ ਗਿਆਨ ਮਟੰਤ, ਵੇਦ ਪਾਠ ਸੰਸਾਰ ਕੀ ਕਾਰ, ਪ੍ਰਬਲ ਪੰਡਿਤ ਕਰੇ ਵਿਚਾਰ, ਬਿਨ ਬੂਝੇ ਸਭ ਹੋਏ ਖੁਆਰ, ਨਾਨਕ ਗੁਰਮੁਖ ਉਤਰ ਸਪਾਰ। ਮਹਲਾ ਪਹਿਲਾ, ਸ਼ਬਦੇ ਸਾਧਨਾ ਆਇਓ ਨਾਮ ਨਾ ਲਾਗੋ ਪਿਆਰ, ਰਸਨਾ ਭਿੱਖਾ ਬੋਲਣਾ ਨਿਤ ਨਿਤ ਹੋਏ ਕੁਵਾਰ, ਨਾਨਕ ਪਾਈਏ ਕਿਰਤ ਕਮਾਵਣਾ ਕੋਈ ਨਾ ਮੇਟਣ ਹਾਰ ਪੌੜੀ, ਜੋ ਪ੍ਰਭ ਸਲਾਹੇ ਆਪਣਾ ਸੋ ਸੁਭਾ ਪਾਵੈ, ਹੋਮੇ ਵਿੱਚੋਂ ਦੂਰ ਕਰ ਸੱਚ ਮਨ ਵਸਾਵੈ, ਸਾਚੀ ਬਾਣੀ ਗੁਣ ਉਚਰੈ ਸਾਚਾ ਸੁਖ ਪਾਵੈ, ਮੇਲ ਭੈਹਾ ਚਿਰੀ ਵਿਛੁਨੀਆ ਗੁਰਪੁਰਖ ਮਿਲਾਵੈ, ਮਨ ਮਹਿਲਾ ਹੈ ਇਹ ਸੁਧ ਹੈ ਹਰ ਨਾਮ ਧਿਆਵੈ। ਸਲੋਕ ਮਹਲਾ ਪਹਿਲਾ, ਕਾਇਆ ਕੁਸਵਾਨ ਫਲ ਫੁਲ ਨਾਨਕ ਗੁਪਤ ਮਾਲ, ਇਨੀ ਫੁੱਲੀ ਰੱਬ ਰਹੇ ਅਵਰ ਨਾ ਚੁਣੀਏ ਡਾਲ। ਮਹਲਾ ਦੂਜਾ, ਨਾਨਕ ਤੇਨਾ ਬਸੰਤ ਜਿਨ ਘਰ ਵਸਿਆ ਕੰਤ, ਜਿਨ ਕੇ ਕੰਤ ਦਸਾ ਪੂਰੀ ਸੇ ਐਨ ਸਵਿਰੇ ਜਲੰਤ ਪੌੜੀ, ਆਪੇ ਬਖਸ਼ ਦਇਆ ਕਰ ਗੁਰ ਸਤਿਗੁਰ ਬਚਨੀ, ਅੰਦਨ ਸੇਵੀ ਰੱਬ ਰਹਾ ਮਨ ਸਾਚੇ ਰਚਨੀ, ਮੇਰਾ ਭਰਾ ਬੇਅੰਤ ਹੈ ਅੰਤ ਕਿਨੇ ਨ ਲਖਣੀ, ਸਤਿਗੁਰ ਚਰਨੀ ਲੱਗਿਆ ਹਰ ਨਾਮ ਨਿਤ ਜਪਣੀ, ਜੋ ਇੱਛੇ ਸੁਫਲ ਪਾਏ ਸੀ ਸਭ ਘਰੇ ਵਿੱਚ ਜਚਣੀ। ਸਲੋਕ ਮਹਲਾ ਪਹਿਲਾ, ਪਹਿਲਾ ਬਸੰਤ ਆਗਮਨ ਪਹਿਲਾ ਮੌਲਿਓ ਸੋਏ, ਜਿਤ ਮੌਲੀਏ ਸਭ ਮੌਲੀਏ ਤਿਸੇ ਨ ਮੌਲਿਓ ਕੋਏ। ਮਹਲਾ ਦੂਜਾ, ਪਹਿਲ ਬਸੰਤ ਆਗਮਨ ਤਿਸਕਾ ਕਰੋ ਵਿਚਾਰ, ਨਾਨਕ ਸੋ ਸਾ ਲਾਈਐ ਜੇ ਸਭ ਸਹਿ ਦੇ ਆਧਾਰ। ਮਹਲਾ ਦੂਜਾ, ਮਿਲਿਆ ਮਿਲਿਆ ਨਾ ਮਿਲੇ, ਮਿਲਿਆ ਮਿਲਿਆ ਜੇ ਹੋਏ, ਅੰਤਰ ਆਤਮੇ ਜੋ ਮਿਲਿਆ, ਅੰਤਰ ਆਤਮੇ ਜੋ ਮਿਲੇ, ਮਿਲਿਆ ਕਹੀਏ ਸੋਏ ਪੌੜੀ।

ਨਾਮੇ ਗੁਣ ਗਾਵੈ, ਗੁਰ ਕੈ ਸ਼ਬਦ ਸਲਾਹੀਏ ਹਰ ਨਾਮ ਸਮਾਵੈ। ਸਤਿਗੁਰ ਸੇਵਾ ਸਫਲ ਹੈ, ਸੇਵੀਏ ਫਲ ਪਾਏ। ਸਲੋਕ ਮਹਲਾ ਦੂਜਾ, ਕਿਸੀ ਕੋਈ ਕੋਏ ਮਾਂਜਨ ਵਾਣੀ ਇੱਕ ਤੂੰ, ਕਿਉ ਨਾ ਮਰੀਜੈ ਰੋਏ ਜਾਂ ਲਗ ਚਿਤ ਨਾ ਆਵੇ। ਮਹਲਾ ਦੂਜਾ, ਜਾਂ ਸੁਖ ਤਾਂ ਸੋਹਰਾਵੀਏ ਦੁੱਖ ਵੀ ਸੰਭਾਲਿਓ, ਨਾਨਕ ਕਹਿ ਸਿਆਣੀ ਹੋਇਓ ਕੰਤ ਮਲਾਵਾ ਹੋਏ ਪੌੜੀ। ਉਹ ਕਿਆ ਸਲਾਹੀ ਕਰਮ ਜੰਤ ਵੱਡੀ ਤੇਰੀ ਵਡਿਆਈ, ਤੂੰ ਹਕਮ ਦਿਆਲ ਅਗਮ ਹੈ ਆਪ ਲੈ ਮਲਾਈ। ਮੈਂ ਤੁਦ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਿਖਾਈ, ਜੋ ਤੇਰੀ ਸਰਨਾਗਤੀ ਤਿਨ ਲੈ ਛਡਾਈ। ਨਾਨਕ ਬੇਪਰਵਾਹ ਹੈ ਤਿਸ ਨੂੰ ਤਿਲ ਨਾ ਤਮਾਈ, ਰਾਗ ਸੂਹੀ ਬਾਣੀ ਭਗਤ ਕਬੀਰ ਜੀਓ ਕੀ, ਤਥਾ ਸਭਨਾ ਭਗਤਾਂ ਕੀ।

0: ਬਾਬਲ ਮਹੱਲਾ ਪੰਜਵਾਂ ਸਰਬ ਨਿਧਾਨ ਪੂਰਨ ਗੁਰਦੇਵ ਰਹਾਉ ਹਰ ਹਰ ਨਾਮ ਜਪਤ ਨਰ ਜੀਵੈ ਮਰ ਖੁਆਰ ਸਾਕਤ ਨਰ ਥੀਵੈ ਰਾਮ ਨਾਮ ਹੁਆ ਰਖਵਾਰਾ ਚਖ ਮਾਰੋ ਸਾਕਤ ਬੇਚਾਰਾ ਨਿੰਦਾ ਕਰ ਕਰ ਪਚਹਿ ਕਨੇਰੇ ਮ੍ਰਿਤਕ ਫਾਸ ਗਲੈ ਸਿਰ ਪੈਰੇ ਕਹੁ ਨਾਨਕ ਜਪੈ ਜਨ ਨਾਮ ਤਾਂ ਕੇ ਨਿਕਟ ਨਾ ਆਵੈ ਜਾਮ ਰਾਗ ਬਿਲਾਵਲ ਮਹੱਲਾ ਪੰਜਵਾਂ ਘਰ ਚੌਥਾ ਦੁੱਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਵਨ ਸੰਯੋਗ ਮਿਲੋ ਪ੍ਰਭ ਆਪਣੇ ਪਲ ਪਲ ਨਿਮਕ ਸਦਾ ਹਰ ਜਪਨੇ ਚਰਨ ਕਮਲ ਪ੍ਰਭ ਕੇ ਨਿਤ ਧਿਆਵੋ ਮਨ ਸੋ ਮਤ ਜਿਤ ਪ੍ਰੀਤਮ ਪਾਵੋ ਰਹਾਉ ਐਸੀ ਕਿਰਪਾ ਕਰੋ ਪ੍ਰਭ ਮੇਰੇ ਹਰ ਨਾਨਕ ਬਿਸਰੋ ਨਾ ਕਾਹਿਓ ਨਾ ਕਾਹੂ ਬੇਰੇ ਬਿਲਾਵਲ ਮਹੱਲਾ ਪੰਜਵਾਂ ਚਰਨ ਕਮਲ ਪ੍ਰਭ ਹਿਰਦੇ ਧਿਆਏ ਰੋਗ ਗਏ ਸਗਲੇ ਦੁੱਖ ਸਗਲੇ ਸੁਖ ਪਾਏ ਗੁਰਦੁੱਖ ਕਾਟਿਆ ਦੀਨੋ ਦਾਨ ਸਫਲ ਜਵਨ ਸਫਲ ਜਵ ਜਨਮ ਜੀਵਨ ਪ੍ਰਵਾਨ ਰਹਾਉ ਕਥ ਕਥਾ ਅੰਮ੍ਰਿਤ ਪ੍ਰਭਾਨੀ ਕਹੁ ਨਾਨਕ ਜਪ ਜੀਵੈ ਗਿਆਨੀ ਬਿਲਾਵਲ ਮਹੱਲਾ ਪੰਜਵਾਂ ਸ਼ਾਂਤ ਪਾਈ ਗੁਰ ਸਤਿਗੁਰ ਪੂਰੇ ਸੁਖ ਉਪਜੇ ਬਾਜੇ ਅਨਹਤੂਰੇ ਰਹਾਉ ਤਾਪ ਪਾਪ ਸੰਤਾਪ ਬਿਨਾਸੇ ਹਰ ਸਿਮਰਤ ਕਿਲ ਵਿਕਸਬ ਨਾਸੇ ਅੰਧ ਕਰੋ ਮਿਲ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈਜ ਸਵਾਰੀ ਬਿਲਾਵਲ ਮਹੱਲਾ ਪੰਜਵਾਂ ਮਮਤਾ ਮੋਹਤ ਰੋ ਮਦਮਾਤਾ ਬੰਧਨ ਬਾਂਧਿਆ ਅਤ ਬਿਕਰਾਲ ਦਿਨ ਦਿਨ ਦਿਨ ਸ਼ਿਜਿਤ ਬਿਕਾਰ ਕਰਤ ਔਧ ਫਾਥੀ ਫਾਥਾ ਮਾਇਆ ਫਾਥਾ ਜਮ ਕੇ ਜਾਲ ਤੇਰੀ ਸਰਨ ਪ੍ਰਭ ਦੀਨ ਦਿਆਲਾ ਬਹਾਂ ਬਿਖਮ ਸਾਗਰ ਅਤ ਭਾਰੀ ਉਧਰੋ ਸਾਧੂ ਸੰਗਰ ਵਾਲਾ ਰਹਾਉ ਪ੍ਰਭ ਸੁਖਦਾਤੇ ਸਮਰੱਥ ਸੁਆਮੀ ਜੀਉ ਪਿੰਡ ਸਭ ਤੁਮਰਾ ਮਾਲ ਪ੍ਰਭ ਕੇ ਬੰਧਨ ਕਾਟੋ ਪਰਮੇਸ਼ ਭਰਮ ਕੇ ਬੰਧਨ ਕਾਟੋ ਪਰਮੇਸ਼ਰ ਨਾਨਕੇ ਪ੍ਰਭ ਸਦਾ ਕਿਰਪਾਲ ਬਿਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸਮਾਰਿਆ ਸਾਧ ਜਨਾ ਹੋਏ ਕਿਰਪਾਲਾ ਬਿਕਸੇ ਸਭ ਪਰਵਾਰਿਆ ਕਾਰਜ ਸਤਿਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤਿੰਨ ਤਿਰ ਭਵਨ ਹਰਿਆ ਹੋਏ ਸਗਲੇ ਜੀ ਸਧਾਰਿਆ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛ ਪੁਜਾਰਿਆ ਬਿਲਾਵਲ ਮਹੱਲਾ ਪੰਜਵਾਂ ਜਿਸ ਉਪਰ ਹੋਵਤ ਕਿਰਪਾਲ ਜਿਸ ਉਪਰ ਹੋਵਤ ਦਿਆਲ ਹਰ ਸਿਮਰਤ ਕਾਟੇ ਸੋ ਕਾਲ ਰਹਾਉ ਸਾਧ ਸੰਗ ਭਜੀ ਗੋਪਾਲ ਗੁਣ ਗਾਵਤ ਟੂਟੇ ਜਮਜਾਲ ਆਪੇ ਸਤਿਗੁਰ ਆਪੇ ਪ੍ਰਤਪਾਲ ਨਾਨਕ ਜਾਚੈ ਸਾਧ ਰਵਾਲ ਬਿਲਾਵਲ ਮਹੱਲਾ ਪੰਜਵੇਂ ਮਨਮੈ ਸਿੰਚੋ ਹਰ ਹਰ ਨਾਮ ਅੰਦਨ ਕੀਰਤਨ ਹਰ ਗੁਣ ਗਾਮ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪੈਰ ਪ੍ਰਭ ਜਾਨੋ ਨੇਰੇ ਰਹਾਉ ਕਹੁ ਨਾਨਕ ਜਾਂ ਕੇ ਨਿਰਮਲ ਭਾਗ ਹਰ ਚਰਨੀ ਤਾਂ ਕਾ ਮਨ ਲਾਗ ਬਿਲਾਵਲ ਮਹੱਲਾ ਪੰਜਵਾਂ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਕਰ ਆਇਆ ਰਹਾਉ ਰਜ ਰਜ ਭੋਜਨ ਖਾਵੋ ਮੇਰੇ ਭਾਈ ਅੰਮ੍ਰਿਤ ਨਾਮ ਮ੍ਰਿਤ ਮਹਿ ਧਿਆਈ ਨਾਨਕ ਗੁਰ ਪੂਰੇ ਸਰਨਾਈ ਜਿਨ ਆਪਣੇ ਨਾਮ ਕੀ ਪੈਜ ਰਖਾਈ ਬਿਲਾਵਲ ਮਹੱਲਾ ਪੰਜਵਾਂ ਸਤਿਗੁਰ ਕਰ ਦੀਨੇ ਅਸਥਿਰ ਕਰਬਾਰ ਰਹਾਉ ਜੋ ਜੋ ਨਿੰਦ ਕਰੇ ਇਸ ਗ੍ਰਹਿਣ ਕੀ ਤਿਸ ਆਗੇ ਹੀ ਮਾਰੇ ਕਰਤਾਰ ਨਾਨਕ ਦਾਸ ਤਾਂ ਕੀ ਸਰਨਾਈ ਜਾਂ ਕੋ ਸ਼ਬਦ ਅਖੰਡ ਅਪਾਰ ਬਿਲਾਵਲ ਮਹੱਲਾ ਪੰਜਵਾਂ
1: ਤਾਪ ਸੰਤਾਪ ਸਗਲੇ ਗਏ ਬਿਨਸਤ ਰੋਗ ਤਾਪ ਸੰਤਾਪ ਸਗਲੇ ਗਏ ਬਿਨਸਤ ਰੋਗ ਪਰਮੰਤੁ ਬਖਸ਼ ਸੰਤਨ ਰਤੋ ਗਰਹਲ ਸੁਖਾ ਤ੍ਰਿ ਮੰਦਿਰ ਸਿਆ ਮਨ ਤਨ ਮੇਰੋ ਦੁਗਨ ਗਾਵਨ ਤਨਾਮ ਕੇ ਤੇ ਰੋਗ ਦੇ ਜੋ ਜੋ ਆਏ ਬਸਤਾ ਦੇਸ ਮੈਂ ਇਹ ਸਭ ਦੇ ਸੰਜੋਗ ਮਨ
2: ਬਿਲਾਵਲ ਮਹੱਲਾ ਪੰਜਵਾਂ ਕਾਹੁ ਸੰਗ ਨ ਚਾਲੀ ਮਾਇਆ ਜੰਜਾਲ ਉਠ ਸਿਧਾਰੇ ਛਤਰਪਤ ਸੰਤਨ ਕੇ ਖਿਆਲ ਰਹਾਉ ਆਹ ਬੁੱਧ ਕਉ ਬਿਨਸਨਾ ਇਹ ਧੁਰ ਕੀ ਢਾਲ ਬਹੁ ਜੋਨੀ ਜਨਮੈ ਮਰਹਿ ਵਿਖਿਆ ਬਿਗਰਾਲ ਸਤ ਭਜਨ ਸਾਧੂ ਕਹਿ ਨਿਤ ਜਪੈ ਗੋਪਾਲ ਸਿਮਰ ਸਿਮਰ ਨਾਨਕ ਤਰੇ ਹਰ ਕੀ ਰੰਗ ਲਾਲ ਬਿਲਾਵਲ ਮਹੱਲਾ ਪੰਜਵਾਂ ਸਹਿਜ ਸਮਾਦ ਆਨੰਦ ਸੂਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਉ ਜੈ ਜੈਕਾਰ ਜਗਤਰ ਮੈਂ ਲੋਚੇ ਸਭ ਜੀਆ ਸੁਪ੍ਰਸੰਨ ਪੈ ਸਤਿਗੁਰ ਪ੍ਰਭ ਕਛ ਬਿਘਨ ਨਾ ਥੀਆ ਜਾਂ ਕਾ ਅੰਗ ਦਿਆਲ ਪ੍ਰਭ ਤਾਂ ਕੇ ਸਭ ਦਾਸ ਸਦਾ ਸਦਾ ਵਡਿਆਈਆਂ ਨਾਨਕ ਗੁਰਪਾਸ ਰਾਗ ਬਿਲਾਵਲ ਮਹੱਲਾ ਪੰਜਵਾਂ ਕਰ ਪੰਜਵਾਂ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿੱਤਰ ਮੰਡਲ ਜਗ ਸਾਜਿਆ ਜਿਉਂ ਬਾਲੂ ਘਰ ਬਾਰ बिनसत बार न लगी जो कागद बुंदार सुन मेरी मनसा मने माहे सत देख विचार सिद्ध साधकी रही जोगी तज गए कर बार रहाओ जैसा सुपना रहन का तैसा संसार दृष्ट मान सब बिनसै क्या लग है गवार कहां सो पाई मीत है देख नैन पसार एक चाले एक चल सै सब अपनी बार जिन पूरा सतगुरु सेव्या से अस्थिर हर द्वार जन नानक हर का दास है राख पैज मरार बिलावल महला पंजवा लोकन किया वडियाइया बैसंतर पागो जो मिले प्यारा आपना ते बोल करागो जो प्रभ जियो दयाल होए तौ भगती लागो लपट रहो मन बासना गुर मिल एह त्यागो राहाओ करो बेनती अतकनी ए जियो हुम आगो अर्थ आन सब वारिया प्रे नेमख सुहागो पंच संग गुर ते छुटै दुख अर रागो हृदय प्रगास प्रगट पया निस बासर जागो सरन सुहागण आया जिस मस्तक भागो कहो नानक तिन पाया तन मन सीध लागो बिलावल महला पंजवा लाल रंग तिसको लगा जिसके विड़पागा मैला कदे ना होवई नह लागे दागा प्रभ पाया सुखदाइया मिलिया सुख पाए सहज समाना पीतरे छोड़िया नह जाय रहा जरा मरा नह ब्यापी फिर दुख ना पाया पी अमृत आ गान्या गुर अमर कराया सो जाने जिन चाख्या हर नाम अमोला कीमत कही न जाइए क्या कह मुख बोला सफल दर्श तेरा पार ब्रह्म गुण निध तेरी बाणी पावो तूर तेरे दास की नानक कुरबाणी बिलावल महला पंजमा राखो अपनी सरन प्रभ मोहे कृपा तारे सेवा कछु न जानो नीच मूर खारे मान करो तुद उपरे मेरे प्रीतम प्यारे हम अपराधी साध पूरते तुम बख्शन हारे राव हम अवगन कर है असांख नीत तुम निर्गुण दा तारे दासी संगत प्रभु त्याग ए कर्म हमारे तुम देवो सब किश दया तार हम अकीर्त किनारे लाग परे तेरे दान स्यो नह चित खसमारे तुझते बाहर किछ नहीं पव काट नहारे कहो नानक सरन दयाल गुर लेह मुगद उधारे बिलावल महला पंजवा दोष न काहू दीजिए प्रभ अपना त्याइए जिस सेवै सुख होए कना मन सोई गाइए कहिए काए प्यारे तुझ बिना तुम दयाल स्वामी साब अवगन हमारा हाव जो तुम राखो त्यो रहा अवर नहीं चारा ने तरिया तर तेरिया इक नाम आधारा जो तुम करहो सोई पला मन लेता मुक्ता सगल समग्री तेरिया सब तेरी जुगता चरण पखारो कर सेवा जो ठाकुर पावै हो कृपाल दयाल प्रभ नानक गुण गावै बिलावल महला पंजवा मिरत हसै सिर उपरै पशुआ नहीं बूझै बाद साध अहंकार मैं मरना नहीं सूझै सतगुर सेवो अपना काहे फिरो अभागे देख कुसंबा रंगुला काहे भूल लागे रहाओ कर पाप दर्ब किया वर्तन कहताई माटी सू माटी रली नागा उठ जाई जांकै किए श्रम करै ते बैर विरोधी अंतकाल भज जाहेगे काहे जलो क्रोधी दास रेण सोई हुआ जिस मस्तक कर्मा कहो नानक बंधन छुटे सतगुर की सरना बिलावल महला पंजमा पिंगल पर्वत पापरे खल चतर बकीता अंदले त्रिभवन सूजिया गुरपेट पुनीता महिमा साधु संग की सुनहो मेरे मीता मैल खोई कूट अगहरे निर्बल पै चीता रहाओ ऐसी भगत गोविंद की कीट हस्ती जीता जो जो किन्नो अपनो तिस अभय दान दीता सिंह बिलाई होए गयो त्रिण मेर दिखीता श्रम करे दम आड़ को ते गणित नीता कवन बढ़ाई कह सको बेअंत गुनीता कर कृपा मोहि नाम दियो नानक दर सरीता बिलावल महला पंजवा अहबुद प्रवाद नीत लोभ रसना साध ਲਪਟ ਕਪਟ ਗ੍ਰਹਿ ਵਿਦਿਆ ਮਿਥਿਆ ਵਿਖਿਆਦ ਐਸੀ ਪੇਖੀ ਨੇਤਰ ਮਹਿ ਪੂਰੇ ਗੁਰ ਪ੍ਰਸਾਦ ਰਾਜ ਮਿਲਖ ਧਨ ਜੋਬਨਾ ਨਾਮੈ ਬਿਨਬਾਦ ਰਹਾਉ ਰੂਪ ਧੂਪ ਸੰਗੋਧਤਾ ਕਾਪਰ ਪੋਗਾਦ ਮਿਲਤ ਸੰਗ ਪਾਪਿਸ਼ਟ ਤਨ ਹੋਏ ਦੁਰਗਾਦ ਫਿਰਤ ਫਿਰਤ ਮਾਨੁਖ ਭਇਆ ਫਿਨ ਭਗਨ ਦੇਹਾਦ ਇਹ ਅਵਸਰ ਤੇ ਚੁੱਕਿਆ ਬਹੁ ਜੋਨ ਪ੍ਰਮਾਦ ਪ੍ਰਭ ਕਿਰਪਾ ਤੇ ਗੁਰਮਿਲੇ ਹਰ ਹਰ ਬਿਸਮਾਦ ਸੂਖ ਸਹਿਜ ਨਾਨਕ ਆਨੰਦ ਤਾਂ ਕੈ ਪੂਰਨ ਨਾਦ ਬਿਲਾਵਲ ਮਹੱਲਾ ਪੰਜਵਾਂ ਪਏ ਸੰਤ ਬੋਹਿਥਾ ਤਰੇ ਸਾਗਰ ਜੀਤ ਮਾਰਗ ਪਾਏ ਉਦਿਆਨ ਮੈਂ ਗੁਰ ਦੱਸੇ ਭੇਤ ਹਰ ਹਰ ਹਰ ਹਰ ਹਰ ਹਰੇ ਹਰ ਹਰ ਹਰ ਹੇਤ ਊਠਤ ਬੈਠਤ ਸੋਭਤੇ ਹਰ ਹਰ ਹਰ ਚੀਤ ਰਹਾਉ ਪੰਜ ਚੋਰ ਆਗੇ ਭਗੈ ਜਬ ਸਾਧ ਸੰਗੀਤ ਪੂੰਜੀ ਸਾਬਤ ਘਣੋ ਲਾਭ ਗ੍ਰਹਿ ਸੋਭਾ ਸੇਤ ਨਿਸ਼ਚਲ ਆਸਣ ਮਿਟੀ ਚਿੰਤ ਨਾਹੀ ਡੋਲੇਤ ਭਰਮ ਭੁਲਾਵਾ ਮਿਟ ਗਿਆ ਪ੍ਰਭ ਪੇਖਤ ਨੇਤ ਗੁਣ ਗੰਭੀਰ ਗੁਣ ਨਾਇਕਾ ਗੁਣ ਕਹੀਐ ਕੀਤ ਨਾਨਕ ਪਾਇਆ ਸਾਧ ਸੰਗ ਹਰ ਹਰ ਅਮੇਤ ਬਿਲਾਵਲ ਮਹੱਲਾ ਪੰਜਵਾਂ ਬਿਨ ਸਾਧੂ ਜੋ ਜੀਵਣਾ ਤੇਤੋ ਬਿਰਤਾਰੀ ਮਿਲਤ ਸੰਗ ਸਭ ਭ੍ਰਮ ਮਿਟੇ ਗਤ ਭਈ ਹਮਾਰੀ ਜਾ ਦਿਨ ਪੇਟੇ ਸਾਧ ਮੋਹੇ ਉਹਾ ਦਿਨ ਬਲਿਹਾਰੀ ਤਨ ਮਨ ਆਪਣੋ ਜੀਰਾ ਫਿਰ ਫਿਰ ਹਉ ਵਾਰੀ ਰਾਹਾਉ ਈਤ ਛਡਾਈ ਮੋਹ ਤੇਤ ਨਿੰਦੜ ਤਾਰੀ ਸਗਲ ਰੇਣ ਇਹ ਮਨ ਪਿਆ ਬਿਨਸੀ ਅਵਤਾਰੀ ਨਿੰਦ ਚਿੰਦ ਪਰ ਦੁਖ ਨਾ ਇਹ ਖਿੰਨ ਮੈਂ ਜਾਰੀ ਦਇਆ ਮਯਾਰ ਨਿਕਟ ਪੇਖ ਨਾਹੀ ਦੋਰ ਆਰੀ ਤਨ ਮਨ ਸੀਤਲ ਪਏ ਅਬ ਮੁਕਤੇ ਸੰਸਾਰੀ ਹੀਤ ਚੀਤ ਸਭ ਪ੍ਰਾਣ ਧਨ ਨਾਨਕ ਦਰਸਾਰੀ ਬਿਲਾਵਲ ਮਹੱਲਾ ਪੰਜਵਾਂ ਟਹਿਲ ਕਰੋ ਤੇਰੇ ਦਾਸ ਕੀ ਪੱਗ ਝਾਰੂ ਬਾਲ ਮਸਤਕ ਆਪਣਾ ਪੇਟ ਦਿਓ ਗੁਣ ਸੁਣੋ ਰਸਾਲ ਤੁਮ ਮਿਲਤੇ ਮੇਰਾ ਮਨ ਜੀਓ ਤੁਮ ਮਿਲੋ ਦਇਆਲ ਨਿਸਬਾਸਰ ਮਨ ਅਨਦ ਹੋਤ ਚਿਤਵਤ ਕਿਰਪਾਲ ਰਹਾਓ ਜਗਤ ਉਧਾਨ ਸਾਧ ਪ੍ਰਭ ਤਿੰਨ ਲਾਗੋ ਪਾਲ ਮੋਕੋ ਤੀਜੇ ਦਾਨ ਪ੍ਰਭ ਸੰਤਨ ਪਗਰਾਲ ਉਕਤ ਸਿਆਣਪ ਕਛ ਨਹੀਂ ਨਾਹੀ ਕਛ ਕਾਲ ਭ੍ਰਮ ਪੈ ਰਾਖੋ ਮੋਹਤੇ ਕਾਟੋ ਜਮ ਜਾਲ ਬਿਨੋ ਕਰੋ ਕਰੁਣਾ ਪਤੇ ਪਿਤਾ ਪ੍ਰਤਿਪਾਲ ਗੁਣ ਗਾਵੋ ਤੇਰੇ ਸਾਧ ਸੰਗ ਨਾਨਕ ਸੁਖ ਸਾਲ ਬਿਲਾਵਲ ਮਹੱਲਾ ਪੰਜਵਾਂ ਕੀਤਾ ਲੋੜੈ ਸੋ ਕਰੈ ਤੁਝ ਬਿਨ ਕਛ ਨਾਹੇ ਪ੍ਰਤਾਪ ਤੁਮਾਰਾ ਦੇਖ ਕੈ ਜਮ ਦੂਤ ਛੱਡ ਜਾਹੇ ਤੁਮਰੀ ਕਿਰਪਾ ਤੇ ਛੂਟੀਐ ਬਿਨਸੇ ਅਹਮੇਵ ਸਰਬ ਕਲਾ ਸਮਰੱਥ ਪ੍ਰਭ ਪੂਰੇ ਗੁਰਦੇਵ ਰਹਾਉ ਖੋਜਤ ਖੋਜਿਆ ਨਾਮੈ ਬਿਨ ਕੂਰ ਜੀਵਨ ਸੁਖ ਸਭ ਸਾ ਸੰਗ ਪ੍ਰਭ ਮਨਸਾ ਪੂਰ ਜਿਤ ਜਿਤ ਲਾਵੋ ਤਿਤ ਤਿਤ ਲਗੈ ਸਿਆਣਪ ਸਭ ਜਾਲੀ ਜਦ ਕਲ ਤੁਮ ਭਰਪੂਰ ਹਾਓ ਮੇਰੇ ਦੀਨ ਦਇਆਲੀ ਸਭ ਕਿਛ ਤੁਮ ਤੇ ਮੰਗਣਾ ਬੜਭਾਗੀ ਪਾਏ ਨਾਨਕ ਕੀ ਅਰਦਾਸ ਪ੍ਰਭ ਜੀਵਾ ਗੁਣ ਗਾਏ ਬਿਲਾਵਲ ਮਹੱਲਾ ਪੰਜਵਾਂ ਸਾਧ ਸੰਗਤ ਕਹਿ ਬਾਸਵੈ ਕਲਮਲ ਸਭ ਨਸਨਾ ਪ੍ਰਭ ਸੇਤੀ ਰੰਗ ਰਾਤਿਆ ਤਾਂ ਤੈ ਗਰਭ ਨਾ ਗ੍ਰਸਨਾ ਨਾਮ ਕਹਿਤ ਗੋਬਿੰਦ ਕਾ ਸੂਚੀ ਭਈ ਰਸਨਾ ਮੰਤਨ ਨਿਰਮਲ ਹੋਈ ਹੈ ਗੁਰ ਕਾ ਜਪ ਜਪਨਾ ਰਹਾਉ ਹਰ ਰਸ ਝਾਕਤ ਧਰਾਪਿਆ ਮਨ ਰਸ ਲੈ ਹਸਨਾ ਬੁੱਧ ਪ੍ਰਗਾਸ ਪ੍ਰਗਟ ਪਈ ਉਲਟ ਕਮਲ ਬੇਗਸਨਾ ਸੀਤਲ ਸ਼ਾਂਤ ਸੰਤੋਖ ਹੋਏ ਸਭ ਬੂਝੀ ਤ੍ਰਿਸ਼ਨਾ ਦੈਤ ਸਤਾਵਤ ਮਿਟ ਗਏ ਨਿਰਮਲ ਥਾਨ ਵਸਨਾ ਰਾਖਣ ਹਾਰੇ ਰਾਖਿਆ ਭੈ ਭ੍ਰਮ ਪਸਨਾ ਨਾਮ ਨਿਧਾਨ ਨਾਨਕ ਸੁਖੀ ਪੀਕ ਸਾਧ ਦਰਸਨਾ ਬਿਲਾਵਲ ਮਹੱਲਾ ਪੰਜਵਾਂ ਪਾਣੀ ਪੱਖਾ ਪੀਸ ਦਾਸ ਕੈ ਤਬ ਹੋਏ ਨਿਹਾਲ ਰਾਜ ਮਿਲਕ ਸਿਕਦਾਰੀਆਂ ਅਗਨੀ ਮਹਿਜਾਲ ਸੰਤ ਜਨਾ ਕਾ ਛੋਹਰਾ ਤਿਸ ਚਰਨੀ ਲਾਗ ਮਾਇਆ ਧਾਰੀ ਛਤਰਪਾ ਤਿੰਨ ਛੋਡੋ ਤਿਆਗ ਰਹਾ ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ ਗ੍ਰਹਿ ਸਾਕਤ ਛੱਤੀ ਪ੍ਰਕਾਰ ਤੇ ਬਿਖੂ ਸਮਾਨ ਭਗਤ ਜਨਾ ਕਾ ਲੂੰਗਰਾ ਓਡ ਨਗਨ ਨਾ ਹੋਈ ਸਾਕਤ ਸਿਰ ਪਾਉ ਰੇਸ਼ਮੀ ਪਹਿਰਤ ਪਤ ਖੋਈ ਸਾਕਤ ਸਿਉਂ ਮੁਖ ਜੋਰਿਆ ਅੱਧ ਬੀਚੋਂ ਟੂਟੈ ਹਰ ਜਨ ਕੀ ਸੇਵਾ ਜੋ ਕਰੈ ਇਤ ਉਤ ਹੈ ਛੂਟੈ ਸਭ ਕਿਛ ਤੁਮ ਹੀ ਤੇ ਹੋਆ ਆਪ ਬਣਤ ਬਣਾਈ ਦਰਸ਼ਨ ਭੇਟ ਸਾਧਕਾ ਨਾਨਕ ਗੁਣ ਗਾਈ ਬਿਲਾਵਲ ਮਹੱਲਾ ਪੰਜਵਾਂ ਸ਼੍ਰਵਣੀ ਸੁਣੋ ਹਰ ਹਰ ਹਰੇ ਠਾਕੁਰ ਜਸ ਗਾਵੋ संत चरण कर शीश धर हर नाम ध्यावो कर कृपा दयाल प्रभ एह निद सिद्ध पावो संत जना की रेणुका लै माथे लावो रहाओ नीच ते नीच अत नीच होए कर बिनो बुलावो पाव मलोवा आप त्याग संत संग समावो सास सास न विसरे अन कते न तावो सफल दर्श गुरु पेटिए मान मोह मिटावो सत संतोख दया धर्म सिंगार बनावो सफल सुहागण नानका अपने प्रभ पावो बिलावल महला पंजमा अटल बचन साधु जना सब मैं प्रगटाया जिस जन हुआ सासंग तिस भेटी हर राया एह प्रतीत गोविंद की जप हर सुख पाया अनक बातां सब कर रहे गुरु घर लै आया रहाओ शरण परे की राखता नाही सहसाया करम भूम हर नाम बोए अवसर दुल पाया अंतर जामी आ प्रभ सब करे कराया पतित पुनीत घने करे ठाकुर बिरदाया मत भूलो मनुख जन माया परमाया।

0: ਲਭ ਤੇ ਅਨਕ ਛਿਦਰ ਮਨ ਮਹਿਟਕੈ ਨਿਰਮਲ ਦ੍ਰਿਸ਼ਟੇ ਕਿਉਂ ਬਿਸਰੇ ਪ੍ਰਭ ਮਨੈ ਤੇ ਜਿਸਕੇ ਗੁਣ ਏਹ ਪ੍ਰਭ ਤਜ ਰਚੇ ਜੇ ਆਨ ਸਿਉ ਸੁਰਲੀਏ ਖੇਹ ਰਹਾ ਸਿਮਰੋ ਸਿਮਰੋ ਸਾਸ ਸਾਸ ਮਤ ਬਿਲਮ ਕਰੇਹ ਛੋੜ ਪ੍ਰਪੰਚ ਪ੍ਰਭ ਸਿਉ ਰਚੋ ਤਜ ਕੂੜੇ ਨੇਹ ਜਿਨ ਅਨਕ ਏਕ ਬਹੁ ਰੰਗ ਕੀਏ ਹੈ ਹੋਸੀ ਏਹ ਕਰ ਸੇਵਾ ਤਿਸ ਪਾਰ ਬ੍ਰਹਮ ਗੁਰ ਤੇ ਮਤ ਲੇਹ ਉੱਚੇ ਤੇ ਉੱਚਾ ਵੱਡਾ ਸਭ ਸੰਗ ਬਰਨੇਹ ਦਾਸ ਦਾਸ ਕੋ ਦਾਸਰਾ ਨਾਨਕ ਕਰ ਲੇਹ ਬਿਲਾਵਲ ਮਹੱਲਾ ਪੰਜਵਾਂ ਏਕ ਟੇਕ ਗੋਬਿੰਦ ਕੀ ਤਿਆਗੀ ਅਨਸਾਸ ਸਭ ਉਪਰ ਸਮਰੱਥ ਪ੍ਰਭ ਪੂਰਨ ਗੁਣਤਾਸ ਜਨਕਾ ਨਾਮ ਆਧਾਰ ਹੈ ਪ੍ਰਭ ਸਰਨੀ ਪਾਹਿ ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਹੇ ਰਹਾਉ ਆਪ ਰੱਖੇ ਆਪ ਦੇਵਸੀ ਆਪੇ ਪ੍ਰਤਿਪਾਰੇ ਦੀਨ ਦਿਆਲ ਕਿਰਪਾ ਨਿਧੇ ਸਾਸ ਸਾਸ ਸਮਾਰੇ ਕਰਨ ਹਾਰ ਜੋ ਕਰ ਰਿਹਾ ਸਾਈ ਵਡਿਆਈ ਗੁਰ ਪੂਰੇ ਉਪਦੇਸਿਆ ਸੁਖ ਖਾਸਮ ਰਜਾਈ ਚਿੰਤ ਅੰਦੇਸਾ ਗਣਤ ਤਜ ਜਨ ਹੁਕਮ ਪਛਾਤਾ ਨੈ ਬਿਨਸੇ ਨੈ ਛੂੜ ਜਾਏ ਨਾਨਕ ਰੰਗ ਰਾਤਾ ਬਿਲਾਵਲ ਮਹੱਲਾ ਪੰਜਵਾਂ ਮਹਾਂ ਤਪਤ ਭਈ ਸ਼ਾਂਤ ਪਰਸਤ ਪਾਪ ਨਾਠੈ ਅੰਧ ਕੂਪ ਮੈਂ ਗਲਤ ਥੇ ਕਾਢੇ ਤੇ ਹਾਥੇ ਓਏ ਹਮਾਰੇ ਸਾਜਨਾਮ ਉਨਕੀ ਰੇਣ ਜਿਨ ਭੇਟਤ ਹੋਵਤ ਸੁਖੀ ਜੀਵ ਦਾਨ ਦੇਣ ਰਹਾਉ ਪਰਾ ਪੁਰਬਲਾ ਲਿਖਿਆ ਮਿਲ ਅਬ ਆਏ ਵਸਤ ਸੰਗ ਹਰ ਸਾਧਕੈ ਪੂਰਨ ਆਸ ਆਏ ਪੈ ਬਿਨਸੇ ਤਿਹ ਲੋਕੇ ਪਾਏ ਸੁਖ ਥਾਨ ਦਇਆ ਕਰੀ ਸਮਰੱਥ ਗੁਰ ਬਸਿਆ ਮਨ ਨਾਮ ਨਾਨਕ ਕੀ ਤੂੰ ਟੇਕ ਪ੍ਰਭ ਤੀਰਾ ਆਧਾਰ ਕਰਨ ਕਾਰਨ ਸਮਰੱਥ ਪ੍ਰਭ ਹਰ ਅਗੰਮ ਅਪਾਰ ਬਿਲਾਵਲ ਮਹੱਲਾ ਪੰਜਵਾਂ ਸੋਈ ਮਲੀਨ ਦੀਨਹੀਨ ਜਿਸ ਪ੍ਰਭ ਬਿਸਰਾਨਾ ਕਨੇ ਹਾਰ ਨਾ ਬੂਝਈ ਆਪ ਕਨੇ ਬੇਗਾਨਾ ਦੂਖ ਤਦਈ ਜਦ ਵਿਸਰੈ ਸੁਖ ਪ੍ਰਭ ਚਿਤ ਆਏ ਸੰਤਨ ਕੈ ਆਨੰਦ ਇਹੋ ਨਿਤ ਹਰ ਗੁਣ ਗਾਏ ਰਹਾਉ ਉੱਚੇ ਤੇ ਨੀਚਾ ਕਰੇ ਨੀਚ ਖਿਨ ਮੈਂ ਥਾਪੈ ਕੀਮਤ ਕਹੀ ਨਾ ਜਾਈਏ ਠਾਕੁਰ ਪ੍ਰਤਾਪੈ ਪੇਕਤ ਲੀਲਾ ਰੰਗ ਰੂਪ ਚੱਲਣੇ ਦਿਨ ਆਇਆ ਸੁਪਨੇ ਕਾ ਸੁਪਨਾ ਭਇਆ ਸੰਗ ਚੱਲਿਆ ਕਮਾਇਆ ਕਰਨ ਕਾਰਨ ਸਮਰੱਥ ਪ੍ਰਭ ਤੇਰੀ ਸਰਨਾਈ ਹਰ ਦਿਨ ਸਰੈਣ ਨਾਨਕ ਜਪੈ ਸਾਧ ਸਾਧ ਬਲ ਜਾਈ ਬਿਲਾਵਲ ਮਹੱਲਾ ਪੰਜਵਾਂ ਜਲ ਢੋਵੋ ਇਹ ਸੀਸ ਕਰ ਕਰ ਪਾਗ ਪਖਲਾਵੋ ਬਾਹਰ ਜਾਉ ਲਖ ਬੇਰੀਆ ਦਰਸ ਪੇਖ ਜੀਵ ਆਵੋ ਕਰੋ ਮਨੋਰਥ ਮਨੈ ਮਾਹਿ ਆਪਣੇ ਪ੍ਰਭ ਤੇ ਪਾਵੋ ਦੇਹੋ ਸੂਨੀ ਸਾਧ ਕੈ ਬੀਜਨ ਟੋ ਲਾਵੋ ਰਹਾਉ ਅੰਮ੍ਰਿਤ ਗੁਣ ਸ਼ਾਂਤ ਬੋਲਤੇ ਸੁਣ ਮਨਹਿ ਪਿਲਾਵੋ ਓਆ ਰਸ ਮੈਂ ਸ਼ਾਂਤ ਤ੍ਰਿਪਤ ਹੋਏ ਬਿਖੈ ਜਲਨ ਬੁਝਾਵੋ ਜਾ ਭਗਤ ਕਰੇ ਸੰਤ ਮੰਡਲੀ ਤਿੰਨ ਮਿਲ ਹਰ ਗਾਵੋ ਕਰੋ ਨਮਸਕਾਰ ਭਗਤ ਜਨ ਧੂਰ ਮੁਖ ਲਾਵੋ ਉਠਤ ਬੈਠਤ ਜਪੋ ਨਾਮ ਇਹੋ ਕਰਮ ਕਮਾਵੋ ਨਾਨਕ ਕੀ ਪ੍ਰਭ ਬੇਨਤੀ ਹਰ ਸਰਨ ਸਮਾਵੋ ਬਿਲਾਵਲ ਮਹੱਲਾ ਪੰਜਵਾਂ ਇਹੋ ਸਾਗਰ ਸੋਈ ਤਰੇ ਜੋ ਹਰ ਗੁਣ ਗਾਏ ਸਾਧ ਸੰਗਤ ਕਹਿ ਸੰਗ ਵਸੈ ਬੜਭਾਗੀ ਪਾਏ ਸੁਣ ਸੁਣ ਜੀਵੇ ਦਾਸ ਤੁਮ ਬਾਣੀ ਜਨ ਆਖੀ ਪ੍ਰਗਟ ਭਈ ਸਭ ਲੋ ਮੈਂ ਸਿਵ ਕੀ ਰਾਖੀ ਰਹਾਉ ਅਗਨ ਸਾਗਰ ਤੇ ਕਾਢਿਆ ਪ੍ਰਭ ਜਲਨ ਬੁਝਾਈ ਅੰਮ੍ਰਿਤ ਨਾਮ ਜਲ ਸੰਚਿਆ ਗੁਰ ਭਏ ਸਹਾਈ ਜਨਮ ਮਰਨ ਦੁੱਖ ਕਾਟਿਆ ਸੁਖ ਕਾ ਥਾਨ ਪਾਇਆ ਕਾਢੀ ਸਿਲਕ ਪ੍ਰਮ ਮੁਖ ਕੀ ਆਪਣੇ ਪ੍ਰਭ ਭਾਇਆ ਮਤ ਕੋਈ ਜਾਣੋ ਅਵਰ ਕਛ ਸਭ ਪ੍ਰਭ ਕੈ ਹਾਥ ਸਰਬ ਸੁਖ ਨਾਨਕ ਪਾਏ ਸੰਗ ਸੰਤਨ ਸਾਥ ਬਿਲਾਵਲ ਮਹੱਲਾ ਪੰਜਵਾਂ ਬੰਧਨ ਕਾਟਿਆ ਪ੍ਰਭ ਹੋਆ ਕਿਰਪਾਲ ਦੀਨ ਦਿਆਲ ਪ੍ਰਭ ਪਾਰ ਬ੍ਰਹਮ ਤਾਂ ਕੀ ਨਦਰ ਨਿਹਾਲ ਗੁਰ ਪੂਰੇ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਭਇਆ ਪ੍ਰਭ ਧਿਆਵਣ ਯੋਗ ਰਹਾਉ ਔਖਦ ਹਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਧ ਸੰਗਤ ਮਨ ਤਨ ਹਿਤੈ ਫਿਰ ਦੁਖ ਨਾ ਜਾਪੈ ਹਰ ਹਰ ਹਰ ਹਰ ਜਾਪੀਐ ਅੰਤਰ ਲਿਵਲਾਈ ਕਿਲ ਵਿਖ ਉਤਰੈ ਸ਼ੁੱਧ ਹੋਏ ਸਾਧੂ ਸਰਣਾਈ ਸੁਨਤ ਜਪਤ ਹਰ ਨਾਮ ਜਸ ਤਾਂ ਕੀ ਦੂਰ ਬਲਾਈ ਮਹਾਂਮੰਤਰ ਨਾਨਕ ਕਥੈ ਹਰ ਕੇ ਗੁਣ ਗਾਈ ਬਿਲਾਵਲ ਮਹੱਲਾ ਪੰਜਵਾਂ ਭੈ ਤੇ ਉਪਜੇ ਭਗਤ ਪ੍ਰਭ ਅੰਤਰ ਹੋਏ ਸ਼ਾਂਤ ਨਾਮ ਜਪਤ ਗੋਬਿੰਦ ਕਾ ਬਿਨਸੈ ਭ੍ਰਮ ਭ੍ਰਾਂਤ ਗੁਰਪੂਰਾ ਜਿਸ ਭੇਟਿਆ ਤਾਂ ਕੇ ਸੁਖ ਪ੍ਰਵੇਸ਼ ਮਨ ਕੀ ਮਤ ਤਿਆਗੀਐ ਸੁਣੀਐ ਉਪਦੇਸ਼ ਰਹਾਉ सिमरत सिमरत सिमरिए सो पुरख दातार मानते कबू ना बीसरै सो पुरख अपार चरण कमल सो रंग लगा अचरज गुरदेव जाको कृपा करहो प्रभ ताको लावो सेव निद निदान अमृत पिया मन तन आनंद नानक कबहू ना बीसरै प्रभ परमानंद बिलावल महला पंजवा त्रिसन बुझी ममता गई नाठ भै परमा थित पाई आनंद पया गुर कीने धर्मा गुरपुरा आराध्या बिनसी मेरी पीर तन मन सब शीतल पया पाया सुख बीर रहा सोबत हर जप जाग्या पेख्या बिस्मात पी अमृत त्रिपतास्या ताका अचरज स्वाद आप मुक्त संगीत रे कुल कुटंब उधारे सफल सेवा गुरुदेव की निर्मल दरबारे नीच अनाथ अजानमय निर्गुण गुणहीन नानक को कृपा पई दास अपना कीन बिलावल महला पंजवा हर भगतां का आसरा अन नाही ठाओ तान दीवान परवार धन प्रभ तेरा नाओ कर कृपा प्रभ अपनी अपने दास रख दिए निंदक निंदा कर पचे जमकाल ग्रसीए रहाओ संता एक त्यावना दूसर को नाहे एक आगे बेनती रव्या श्रव थाए कथा पुरातन उसनी भगतन की बाणी सगल दुष्ट खंड खंड किए जन लिए मानी सात बचन नानक कहे प्रगट सब माहे प्रभ ते प्रभ के सेवक सरन प्रभ तिन कौ पाओ नाहे बिलावल महला पंजवा बंधन काटे सो प्रभु जाके कल हाथ अवर कर्म नहीं छूटिए राखो हर नाथ तौ शरणागत माधवै पूरन दयाल छूट जाए संसार ते राखे गोपाल रहाओ आसा परम बेकार मोह इन मैं लोभाना चूड़ समग्री मन वसी पार ब्रह्म न जाना परम ज्योत पूरन पुरख सब जी तुम्हारे ज्यो तो राखे तू रहा प्रभ अगम अपारे करण कारण समर्थ प्रभ दे अपना नाओ नानक तरिए साध संग हर के नानक तरिए साध संग हर हर गुण गाओ बिलावल महला पंजवा कवन कवन नहीं पतरिया तुमरी प्रतीत महा मोहनी मोहया नरक की रीत मन खुटर तेरा नहीं विश्वास तू महा उदमादा खरका पैखर तौ छुटे जो ऊपर लादा रहाओ जप तब संजम तुम खंडे जम के दुख डांड सिमरे नाही जून दुख निर्लजे भांड हर संग सहाई महामीत तिस्यों तेरा भेद बीदा पंज बटवारिये बीदा पंज बटवारी उपजो महाखेद नानक तिन संतन शरणागति जिन मन वस कीना तन धन सर्वस अपना प्रभ जन को दीना बिलावल महला पंजवा उदम करत आनंद पया सिमरत सुख सार जप जप नाम गोबिंद का पूरन विचार चरण कमल गुर के जपत हर जप हो जीवा पार ब्रह्म आराधे मुख अमृत पीवा राहाओ जी जंत सब सुख बसै सब कै मन लोच पार उपकार नित चित दे नाही कछ पोच धन सुथान बसंत धन जय जपिए नाम कथा कीर्तन हर अत कना सुख सहज विश्राम ममानते कदि न विसरे अनाथ को नाथ नानक प्रभ सरनाथ की जा कै सब किछ हाथ बिलावल महला पंजवा जिंतु बद कर छोड़िया फुन सुख मैं पाया सदा सिमर चरनार बिंद शीतल होताया जीवत्या अथवा मोया किछ काम न आवै जिन हो रचन रचाया को तिस्यों रंग लावै रहाओ रे प्राणी ऊसन सीत करता करै काम ते काढ़ कीरी ते हस्ती करे टूटा ले गांडे अंडज जीरज सीतज उत्पुजा प्रभ की एह कीरत किरत कवारण सर्व फल रविये हर निरत हम ते कुछ न होवना सरण प्रभ साध मोह मगन कूप अंत ते नानक गुर काढ़ बिलावल महला पंजवा खोजत खोजत मैं फिरा खोजो बन थान अछल अछेद अभेद प्रभ ऐसे भगवान कब देखो प्रभ अपना अंतम कब देखो प्रभ अपना आत्म कै रंग जागन ते सुपना पला बसी प्रभ संग रहाओ वर्ण आश्रम शास्त्र सुनो दर्शन की प्यास रूप न रेख न पंच तत् ठाकुर अविनाश ओह स्वरूप संतन कह विरले जोगी सर कर कृपा जा को मिले धन धन ते ईसर सो अंतर सो बाहरे बिनसे तय परमा नानक तिज प्रभ भेटिया जाके पूर्ण करमा बिलावल महला पंजवा जी जानत सो प्रसन्न पए देख प्रभ प्रताप करज उतारिया सतगुरु कर आहर आप खात खर्चत निबहत रहे गुर शब्द अखूट पूर्ण पई समग्री कबहू नहीं टूट राहा साध संग आराधना हर निद आपार धर्म अर्थ अर काम मोख देते नहीं बार भक्त अराधे एक रंग गोबिंद गोपाल राम नाम तन संचया जाका नहीं सुमार सरन परे प्रभ तेरिया प्रभ की वडियाई नानक अंत न पाई है बेअंत गोसाई बिलावल महला पंजमा सिमर सिमर पूर्ण प्रभ कारज पय रास करतारपुर करता वसै संतन कै पास रहाओ बिघनन को लागता गुर पै अरदास रखवाला गोविंद राय भगतन की रास तोड़ न आवे कदे मूल पूरन भंडार चरण कमल मन तन वसै प्रभ अगम अपार बस्त कमावत सब सुखी किछ ऊना दिसे संत प्रसाद पेटी प्रभु पूरन जगदीसे जय जय कार सबै करै सच थान सुहाया जप नानक नाम निदान सुख पूरा गुर पाया बिलावल महला पंजमा हर हर हर आराधिये होई है आरोग रामचंद की लष्टका जिन मारिया रोग रहाओ गुर पूरा हर जापे नित कीचै भोग साध संगत कै वारने मिलिया संजोग जे सिमरत सुख पाइये बिनसे बियोग नानक प्राप शरणागति करण कारण जोग राग बिलावल महला पंजमा धूप दे कर पंजमा एक ओंकार सतगुर प्रसाद अवर उपाव सब त्याग्या दारू नाम लया ताप पाप सब मिटे रोग शीतल मन पया गुर पूरा आराध्या सगला दुख गया राखण हारी राख्या अपनी करमया राहा बाहां पकड़ प्रभ काढ़या कीना अपनया सिमर सिमर मन तन सुखी नानक निरपया बिलावल महला पंजवा कर तर मस्तक था पया नाम दीनो दान सफल सेवा पार ब्रह्म की ताकी नहीं हान आपे ही प्रभ राखता भगतन की आन जो जो चितवे साध जन सो लेता मान रहा सरन परे चरनार बिंद जन प्रभ के प्राण सहज सुभाए नानक मिले ज्योति जोत समान बिलावल महला पंजवा चरण कमल का आसरा दीनो प्रभ आप प्रभ शरणागत जन परे ताका सद प्रताप राखण हार अपार प्रभ ताकी निर्मल शिव राम राज रामदासपुर कीने गुरुदेव रहा सदा सदा हर त्याइये किच बिघन न लागे नानक नाम सलाही है पै दुश्मन भागै बिलावल महला पंजमा मन तन प्रभ आराधिये मेरे साध समागै उचरत गुण गोपाल जास दूर ते जम भागै राम नाम जो जन जपै आन दिन सद जागै तंत मंत नह जोही तित चाख न लागै रहा काम क्रोध मद मान मोह बिनसे अनुरागै आनंद मगन रस राम रंग नानक सरनागै बिलावल महला पंजवा जी जुगत बस प्रभु कै जो कहे सुकरना पए प्रसन्न गोपाल राय पाओ किछ नहीं करना दुख न लागे कदे तुद पार ब्रह्म चितारे जम कंकर नेड़ न आवई गुर सिख प्यारे रहा उकरण कारण समरथ है जिस बिन नहीं होर नानक प्रभ शरणागति साचा मन जोर बिलावल महला पंजवा सिमर सिमर प्रभ अपना नाठा दुख ठाओ विश्राम पाए मिल साध संग तांते बहुड़ न ताओ बलिहारी गुरु अपने चरणन बल जाओ आनंद सुख मंगल बने पेखत गुण गाओ रहाओ कथा कीर्तन राग नाद तुन एह बनयो सुहाओ नानक प्रभ सो प्रसन्न पाए बांछत पद पाओ बिलावल महला पंजमा दास तेरे की बेनती रिद कर प्रगास तुमरी कृपा ते पार ब्रह्म दुखन को नास चरण कमल का आसरा प्रभ पुरख गुणतास कीर्तन नाम सिमरत रहो जब लग कट सास ਰਹਾਉ ਮਾਤ ਪਿਤਾ ਬੰਦਪ ਤੂੰ ਹੈ ਤੂੰ ਸਰਬ ਨਿਵਾਸ ਨਾਨਕ ਪ੍ਰਭ ਸਰਨਾਗਤੀ ਜਾਗੋ ਨਿਰਮਲ ਜਾਸ ਬਿਲਾਵਲ ਮਹੱਲਾ ਪੰਜਵਾਂ ਸਰਬ ਸਿੱਧ ਹਰ ਗਾਈਏ ਸਭ ਭਲਾ ਮਨਾਵੈ ਸਾਧੂ ਸਾਧ ਸਾਧ ਮੁਖ ਤੇ ਕਹੇ ਸੁਣ ਦਾਸ ਮਿਲਾਵੈ ਸੁਖ ਸਹਿਜ ਕਲਿਆਣ ਰਸ ਪੂਰੇ ਗੁਰ ਕੀਨ ਜੀ ਸਗਲ ਦਿਆਲ ਪਏ ਹਰ ਹਰ ਨਾਮ ਚੀਨ ਰਹਾਉ ਪੂਰ ਰਹੋ ਸਰਬੱਤਰ ਮੈਂ ਪ੍ਰਭ ਗੁਣੀ ਗਹੀਰ ਨਾਨਕ ਭਾਗਤ ਆਨੰਦਮੈ ਪੇਖ ਪ੍ਰਭ ਕੀ ਧੀਰ ਬਿਲਾਵਲ ਮਹੱਲਾ ਪੰਜਵਾਂ ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ ਰਾਖ ਲਈਆ ਆਪਣਾ ਸੇਵਕੋ ਮੁਖ ਨਿੰਦਕ ਛਾਰ ਤੁਝੇ ਨਾ ਜੋਹੇ ਕੋ ਮੀਤ ਜਨ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂੰ ਰਾਖਿਆ ਦੇ ਆਪਣੇ ਹਾਥ ਰਹਾਉ ਜੀਅਨ ਕਾ ਦਾਤਾ ਏਕ ਹੈ ਬੀਆ ਨਹੀਂ ਹੋਰ ਨਾਨਕ ਕੀ ਬੇਨੰਤੀਆ ਮੈਂ ਤੇਰਾ ਜੋਰ ਬਿਲਾਵਲ ਮਹੱਲਾ ਪੰਜਵਾਂ ਮੀਤ ਹਮਾਰੇ ਸਾਜਨਾ ਰਾਖੇ ਗੋਬਿੰਦ ਨਿੰਦਕ ਮ੍ਰਿਤਕ ਹੋਏ ਗਏ ਤੁਮ ਹੋ ਨਚਿੰਦ ਰਹਾਉ ਸਗਲ ਮਨੋਰਥ ਪ੍ਰਭ ਕੀਏ ਭੇਟੇ ਗੁਰਦੇਵ ਜੈ ਜੈਕਾਰ ਜਗਤ ਮੈਂ ਸਫਲ ਜਾਕੀ ਸੇਵ ਊਚ ਅਪਾਰ ਅਗੰਤ ਹਰ ਸਭ ਜੀ ਜਿਸ ਹਾਥ ਨਾਨਕ ਪ੍ਰਭ ਸਰਨਾਗਤੀ ਜਤ ਕਤ ਮੇਰੇ ਸਾਥ ਬਿਲਾਵਲ ਮਹੱਲਾ ਪੰਜਵਾਂ ਗੁਰੂ ਪੂਰਾ ਆਰਾਧਿਆ ਹੋਏ ਕਿਰਪਾ ਮਾਰਗ ਸੰਤ ਬਤਾਇਆ ਟੂਟੇ ਜਮਜਾਲ ਦੁੱਖ ਭੋਗ ਸੰਸਾ ਮਿਟਿਆ ਗਾਵਤ ਪ੍ਰਭ ਨਾਮ ਸਹਿਜ ਸੁਖ ਆਨੰਦ ਰਸ ਪੂਰਨ ਸਭ ਕਾਮ ਰਹਾਉ ਜਲਨ ਬੁਜੀ ਸੀਤਲ ਪਏ ਰਾਖੇ ਪ੍ਰਭ ਆਪ ਨਾਨਕ ਪ੍ਰਭ ਸਰਨਾਗਤੀ ਜਾਂਕਾ ਵੱਡ ਪ੍ਰਤਾਪ ਬਿਲਾਵਲ ਮਹੱਲਾ ਪੰਜਵਾਂ ਤਰਤ ਸੁਹਾਵੀ ਸਫਲ ਥਾਨ ਪੂਰਨ ਭਏ ਕਾਮ ਭਾਉ ਨਾਠਾ ਭ੍ਰਮ ਮਿਟ ਗਿਆ ਰਵਿਆ ਨਿਤ ਰਾਮ ਸਾਧ ਜਨਾ ਕੈ ਸੰਗ ਬਸਤ ਸੁਖ ਸਹਿਜ ਬਿਸਰਾਮ ਸਾਈ ਘੜੀ ਸੁਲੱਖਣੀ ਸਿਮਰਤ ਹਰ ਨਾਮ ਰਹਾਉ ਪ੍ਰਗਟ ਭਏ ਸੰਸਾਰ ਮੈਂ ਫਿਰਤੇ ਪਹਿਨਾਮ ਨਾਨਕ ਤਿਸ ਸਰਨਾਗਤੀ ਘਟ ਘਟ ਸਭ ਜਾਨ ਬਿਲਾਵਲ ਮਹੱਲਾ ਪੰਜਵਾਂ ਰੋਗ ਮਿਟਾਇਆ ਆਪ ਪ੍ਰਭ ਉਪਜਿਆ ਸੁਖ ਸ਼ਾਂਤ ਵੱਡ ਪ੍ਰਤਾਪ ਅਚਰਜ ਰੂਪ ਹਰ ਕੀਨੀ ਦਾਤ ਗੁਰ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਹਾਮ ਤਿਸਕੀ ਸਰਨਾਗਤੀ ਜੋ ਸਦਾ ਸਹਾਈ ਰਹਾਉ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਬਿਲਾਵਲ ਮਹੱਲਾ ਪੰਜਵਾਂ ਮਰ ਮਰ ਜਨਮੇ ਜਿਨ ਬਿਸਰਿਆ ਜੀਵਨ ਕਾ ਦਾਤਾ ਪਾਰ ਬ੍ਰਹਮ ਜਨ ਸੇਵਿਆ ਅੰਦਿਨ ਰੰਗ ਰਾਤਾ ਸ਼ਾਂਤ ਸਹਿਜ ਆਨੰਦ ਕਨਾ ਪੂਰਨ ਭਈ ਆਸ ਸੁਖ ਪਾਇਆ ਹਰ ਸਾਧ ਸੰਗ ਸਿਮਰਤ ਗੁਣਤਾਸ ਰਹਾਉ ਸੁਣ ਸਾਮੀ ਅਰਦਾਸ ਜਨ ਤੁਮ ਅੰਤਰ ਜਾਮੀ ਥਾਂ ਥਨਾਂਤਰ ਰਵ ਰਹੇ ਨਾਨਕ ਕੇ ਸੁਆਮੀ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਓ ਨ ਲੱਗਈ ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦੀਆ ਏਕਾ ਲਿਵ ਲਾਈ ਰਹਾਉ ਰਾਖ ਲੀਏ ਤਿਨ ਰੱਖਣਹਾਰ ਸਭ ਵਿਆਦ ਮਿਟਾਈ ਕਹੁ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਇ ਬਿਲਾਵਲ ਮਹੱਲਾ ਪੰਜਵਾਂ ਆਪਣੇ ਬਾਲਕ ਆਪ ਰੱਖਿਆ ਉਹਨੂੰ ਪਾਰ ਬ੍ਰਹਮ ਗੁਰਦੇਵ ਸੁਖ ਸ਼ਾਂਤ ਸਹਿਜ ਆਨੰਦ ਭਏ ਪੂਰਨ ਭਈ ਸੇਵ ਰਹਾਉ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਇਆ ਰੋਗ ਮਿਟਾਏ ਜੀਵਾਲਿਆਨ ਜਾਂਕਾ ਬੜ ਪ੍ਰਤਾਪ ਦੁੱਖ ਮਾਰੇ ਬਖਸ਼ਿਆਨ ਆਪਣੀ ਕਲ ਧਾਰੀ ਮਨ ਵਾਂਛਤ ਫਲ ਦਿੱਤਿਆਨ ਨਾਨਕ ਬਲਿਹਾਰੀ ਰਾਗ ਬਿਲਾਵਲ ਮਹੱਲਾ ਪੰਜਵਾਂ ਚੌਪਦੇ ਦੋਪਦੇ ਘਰ ਸ਼ੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰੇ ਮੋਹਨ ਸ੍ਰਵਣੀ ਇਹਨਾਂ ਸੁਣਾਏ ਸਾਖਤ ਗੀਤ ਨਾਲ ਤੁਨ ਗਾਵਤ ਬੋਲਤ ਬੋਲ ਅਜਾਇ ਰਹਾਉ ਸੇਵਤ ਸੇਵ ਸੇਵ ਸਾਧ ਸੇਵੋ ਸਦਾ ਕਰੋ ਕਿਰਤਾਇ ਅਭੈ ਦਾਨ ਪਾਵੋ ਪੁਰਖ ਦਾਤੇ ਮਿਲ ਸੰਗਤ ਹਰ ਗੁਣ ਗਾਏ ਰਸਨਾ ਅਗਹਿ ਗੁਣ ਰਾਤੀ ਨੈਣ ਦਰਸ ਰੰਗ ਲਾਏ ਹੋ ਕਿਰਪਾਲ ਦੀਨ ਦੁਖ ਭੰਜਨ ਮੋਹ ਚਰਨ ਹਿਰਦੇ ਵਸਾਏ ਸਭ ਹੂੰ ਤਲੈ ਤਲੈ ਸਭ ਉੱਪਰ ਇਹ ਦ੍ਰਿਸ਼ਟ ਦ੍ਰਿਸ਼ਟ ਆਏ ਅਭਿਮਾਨ ਖੋਏ ਖੋਏ ਖੋਏ ਖੋਈ ਹੋ ਮੋਕੋ ਸਤਿਗੁਰ ਮੰਤਰ ਦ੍ਰਿੜਾਏ ਅਤੁਲ ਅਤੁਲ ਅਤੁਲ ਨਹਿ ਤੁਲੀਏ ਭਗਤ ਬਿਸ਼ਲ ਕਿਰਪਾਏ ਜੋ ਜੋ ਸਰਨ ਪਰਿਓ ਗੁਰੂ ਨਾਨਕ ਅਭੈ ਦਾਨ ਸੁਖ ਪਾਏ ਬਿਲਾਵਲ ਮਹੱਲਾ ਪੰਜਵਾਂ ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰੈ ਨਮਸਕਾਰ ਡੰਡੌਤ ਬੰਦਨਾ ਅਣਕ ਬਾਰ ਜਾਉ ਬਾਰੈ ਰਹਾਉ ਉਠਤ ਬੈਠਤ ਸੋਵਤ ਜਾਗਤ ਇਹੋ ਮਨ ਤੁਜੈ ਚਿਤਾਰੈ ਸੁਖ ਦੁਖ ਇਸ ਮਨ ਕੀ ਬਿਰਥਾ ਤੁਝ ਹੀ ਆਗਿਆ ਸਾਰੈ तू मेरी ओट बल बुद्ध तन तुम ही तुम है मेरे परिवार जो तुम करहो सोई पल हमरा पीख नानक सुख चरनार बिलावल महला पंजवां सुनियत प्राप्त हो सगल उदाहरण मोह मगन पतित संग प्राणी ऐसे मने विसारण रहाओ सांच बिख्या ले ग्राह जकीनी अमृत मन ते डारन काम क्रोध लोभ रत निंदा सत संतोख बिदारन इन ते काड लिहो मेरे स्वामी हार परे तुम सारन नानक की बेनंती प्रभ पै साध संग रंग तारन बिलावल महला पंजवां संतन के सुनियत प्रभ की बात कथा कीरत आनंद मंगल सुन कथा कीरत आनंद मंगल तुन पूर रही दिनस अर रात रहाओ कर कृपा अपने प्रभ कीने नाम अपने की कीनी दात आठ पहर गुण गावत प्रभ के काम क्रोध इस तांते जात तृप्त अगाए पीख प्रभ दर्शन अमृत हर रस भोजन खात चरण सरन नानक प्रभ तेरी कर कृपा संत संग मिलात
1: बिलावल महला पंजवा सोलित नारायण राख सोलिका हथ कही ना पहुचे सोलि होय मुआ ना पाक रहाओ काड कुठार खसम सिर काटया खिनमे हो गया है खाक मंदा चितवत चितवत पचया जन रचया तन दे ना ताक पुत्र मित तनक चुन रहो सो छोड़ गया सब भाई साख कौ नानी तिस प्रभ लिहारी जन जनका कीनो पूर्ण वाक बिलावल महला पंजवा

ਪਾਇਆ ਰਾਮ ਨਾਮ ਕਾ ਭਜਨ ਨਾ ਕਿੰਨਾ ਕਰਤ ਬੇਕਾਰ ਨਿਸ ਭੋਰ ਪਾਇਆ ਰਾਹੁ ਅਨਕ ਪ੍ਰਕਾਰ ਭੋਜਨ ਨਿਤ ਖਾਤੇ ਮੁਖ ਦੰਤਾ ਕਾ ਸੁਖੀ ਨ ਖਾਇਆ ਮੇਰੀ ਮੇਰੀ ਕਰ ਕਰ ਮੁਠਾ ਪਾਪ ਕਰਤ ਨਹੀਂ ਭਰੀ ਦਇਆ।

ਆਇਆ ਬੇਲਾਵਲ ਮਹੱਲਾ ਪੰਜਵਾਂ ਆਪਣਾ ਪ੍ਰਵਾਇਆ ਚੇਤ ਦੁਸ਼ਮਣ ਦੁਸ਼ਟ ਰਾਏ ਚੱਕ ਮਾਰਤ ਕੁਸਲ ਪਿਆ ਮੇਰੇ ਭਾਈ ਮੀਤ ਰਾਹ ਗਏ ਵਿਆਹ ਉਪਾਸ ਸਭ ਨਾਸੀ ਅੰਗੀ

ਦਾ ਸੁਪਨੇ ਕੋ ਰੱਖ ਨਾਰਾ ਨਾਨਕ ਦਾਸ ਦਾ ਹੈ ਚੇਰਾ ਬਿਲਾਵਲ ਮਹੱਲਾ ਪੰਜਵਾਂ ਗੋਬਿੰਦ ਸਿਮਰੋ ਆ ਕਲਿਆਣ ਮਿਟਿਓ ਪਾਤ ਪਿਆ ਸੁਖ ਸਚ ਅੰਤਰ ਜਾਮੇ ਸਿਮਰਿਆ ਜਾਣ ਰਹੋ ਜਿਸਕੇ ਦੇਹ ਤਿੰਨ ਕੀ ਸੁਖਾਲੇ ਭਗਤ ਜਨਾ ਕੋ ਸਾਚਾ ਤਾੜ ਦਾਸ ਆਪਣੇ ਕੀਆ ਪੈ ਰਾਖੀ ਪੈ ਪੰਜਨੇ ਉੱਪਰ ਕਰਤੇ ਮਾੜੇ ਪੈ ਮਿਤ ਰਾਏ ਮਿੱਟੇ ਬੁਰਾਏ ਦੁਸ਼ਟ ਦੂਤ ਹਰ ਕਾਢੇ ਛਾੜ ਸੁਖ ਸਹਿਜ ਆਨੰਦ ਖਰੇ ਰੇ ਨਾਨਕ ਜੀਵੇ ਹਰ ਗੁਣ ਵਖਾੜੇ ਬਿਲਾਵਲ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਭਾਈ ਕਿਰਪਾਲ ਕਰ ਸੁਖ ਸੁਆਰੇ ਸਤਿਗੁਰ

ਆਪ ਕਮਾਵਤ ਬੁੜੇ ਐਸੇ ਸਰਣ ਦੁਖ ਭੰਜਨ ਪੁਰਖ ਨਿਰੰਜਨ ਸਾਧ ਸੰਗਤ ਰਵਣ ਕੈਸੇ ਕੇਸਵ ਕਲੇਸ਼ ਨਾਸਿਅਕ ਖੰਡਨ ਨਾਨਕ ਜੀਵਤ ਦਰਸ ਦਿਸੈ ਰਾਗ ਬਿਲਾਵਲ ਮਹਲਾ ਪੰਜਵਾਂ।

ਦੇਖੇ ਨਹੀਂ। ਅਨਿਕ ਭਗਤਾਂ ਨਿਕ ਜਨ ਤਾਰੇ ਸਿਮਰੇ ਅਨਿਕ ਮੁਨੀ ਅੰਦਲੇ ਟਿਕ ਨਿਰ ਤਨ ਤਨ ਪਾਇਓ ਪ੍ਰਭ ਨਾਨਕ ਅਨਿਕ ਗੁਣੀ। ਰਾਗ ਬਿਲਾਵਲ ਮਹੱਲਾ ਪੰਜਵਾਂ ਕਰ ਤੇਰਵਾਂ ਪੜਤਾਲ ਇੱਕੋ ਅੰਕਾਰ ਸਤਿਗੁਰੂ ਪ੍ਰਸਾਦ ਮੋਹਨ ਨੀਤ ਨਯਾ ਵੇ ਹਾਵੇ ਹਾਰ ਕਜਰ ਬਸਤਰ ਆਭਰਨ ਕੀਨੇ ਓਡਿਨੀ ਓਡਿਨੀ ਓਡਿਨ ਕਵ ਕਰ ਆਪ ਹਰੀ ਰਾਹੁ ਸਨ ਸੁਹਾਗਨ ਚਰਨ ਸੀ ਸਰ ਲਾਲਨ।

ਬਲਸਪਤੀਆਂ ਮਹੱਲਾ ਪਹਿਲਾ ਕਰ ਦਸਵਾ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਨਿਕਟ ਵਸੈ ਦੇਖੇ ਸਭ ਕੋ ਸੋਈ ਗੁਰਮੁਖ ਬਿਰਲਾ ਬੁਝੇ ਕੋਈ ਵਿਣ ਪੈ ਪਿਆ ਭਗਤ ਨਾ ਹੋਈ ਸਦਰਤ ਸਦਾ ਸੁਖੋਈ ਐਸਾ ਗਿਆਨ ਪਦਾਰਥ ਨਾਮ ਗੁਰਮੁਖ ਭਾਵ ਸਰਸ ਰਸਮਾਨ ਰਹੋ ਗਿਆਨ ਗਿਆਨ ਕਥੈ ਸਭ ਕੋਈ ਕਥ ਕਥ ਬਾਦ ਕਰੇ ਦੁਖੋਈ ਕਥ ਕਹਿਣ ਤੇਰਾ ਨਾ ਕੋਈ ਬਿਨ ਰਸ ਰਾਤ ਮੁਕਤ ਨਾ ਹੋਈ ਗਿਆਨ ਧਿਆਨ ਸਭ ਗੁਰ ਤੇ ਹੋਈ ਸਤਿ ਰਹਿਤ ਸਾਚਾ ਮਨ ਸੋਈ ਮਨ

ਚੁਰਮਾਨੇਖੋਤ ਸਾਸਤ੍ਰ ਸਿਮਰਤ ਨਾਮ ਦ੍ਰਿੜਾਮੰਗ ਗੁਰਮੁਖ ਸਾਂਤ ਉੱਤਮ ਕੇ ਰਾਮ ਗੁਰਮੁਖ ਜੋਨੇ ਦੁਖ ਸਾਹਮ ਬੰਧਨ ਤੁਟੇ ਇੱਕ ਨਾਮ ਵਸਾਮੰਗ ਮੰਨੇ ਨਾਮ ਸੱਚੇ ਪਦ ਬੁਦਾ ਕਿਸ ਵੇਖਾ ਨਾਇ ਕੋ ਦੂਜਾ ਦੇ ਕਹੋ ਪਾਵੇ ਮਨ ਸੋਏ ਨਾਨਕ ਕਹੇ ਅਵਰ ਨਹੀਂ ਕੋਏ ਬਿਲਾਵਲ ਮਹਲਾ ਪਹਿਲਾ ਮਨ ਕਾ ਕਹਿਆ ਮਨ ਸਾ ਕਰੇ ਏ ਮਨ ਪੁੰਨ ਪਾਪ ਉਤਰੇ ਮਾਇਆ ਮਦ ਮਤ ਤ੍ਰਿਵਤ ਨਯਾ ਵ ਤ੍ਰਿਵਤ

ਦਿਖਈਆ ਗੁਰਮਤ ਨਾਮ ਅੰਮ੍ਰਿਤ ਜਲ ਪਾਇਆ ਅਗਨ ਬੁਝੀ ਗੁਰ ਸ਼ਬਦ ਬੁਝਈਆ ਇਹ ਮਨ ਨਾਚੇ ਸਤਿਗੁਰ ਆਗੈ ਅਨਹਦ ਸ਼ਬਦ ਧੁਨ ਤੂਰ ਬਜਈਆ ਹਰ ਹਰ ਉਸਤਤ ਕਰੇ ਦਿਨ ਰਾਤੀ ਰੱਖ ਰੱਖ ਚਰਨ ਹਰ ਤਾਲ ਪੁਰਈਆ ਹਰ ਕੇ ਰੰਗ ਰਾਤਾ ਮਨ ਗਾਵੇ ਹਰ ਰਸ ਰਸਾਲ ਰਸ ਸਾਵ ਸ਼ਬਦ ਰਵਈਆ ਨਿਜ ਕਰ ਤਾਰ ਚੁਐ ਅਤ ਨਿਰਮਲ ਜਿਨ ਪੀਆ ਤਿਨ ਹੀ ਸੁਖ ਲਹੀਆ ਮਨ ਹੱਠ ਕਰਮ ਕਰੇ ਅਭਿਮਾਨੀ ਜਿਉ ਬਾਲਕ ਬਾਲੂ ਘਰ ਉਸਰਈਆ ਆਵੇ ਲਹਿਰ ਸਮੁੰਦ ਸਾਗਰ ਕੀ ਖਿਨ ਮਹਿ ਭਿੰਨ ਭਿੰਨ ਢਹਿ ਪਈਆ ਹਰ ਰਸ ਸਾਗਰ ਹਰ ਹੈ ਆਪੇ ਇਹ ਜਗ ਹੈ ਸਭ ਖੇਲ ਖੇਲਈਆ ਜਿਉ ਜਲ ਤਰੰਗ ਜਲ ਜਲੇ ਸਮਾਵੇ ਨਾਨਕ ਆਪੇ ਆਪ ਰਮਈਆ ਬਿਲਾਵਲ ਮਹੱਲਾ ਪੰਜਵਾਂ ਸਤਿਗੁਰ ਪਰਚੇ ਮਨ ਮੁੰਦਰਾ ਪਾਈ ਗੁਰ ਕਾ ਸ਼ਬਦ ਤਨ ਭਸਮ ਦਿਰੜਈਆ ਅਮਰ ਪਿੰਡ ਪੈ ਸਾਧੂ ਸੰਗ ਜਨਮ ਮਰਨ ਦਉ ਮਿਟ ਗਈਆ ਮੇਰੇ ਮਨ ਸਾਧ ਸੰਗਤ ਮਿਲ ਰਹੀਆ ਕਿਰਪਾ ਕਰੋ ਮਧੂਸੂਦਨ ਮਾਧੋ ਮੈਂ ਖਿਨ ਖਿਨ ਸਾਧੂ ਚਰਨ ਪਖਈਆ ਰਹਾਉ ਤਜੈ ਗ੍ਰਸਤ ਭਇਆ ਬਨਵਾਸੀ ਇੱਕ ਖਿਨ ਮਨੁਆ ਟਿਕੇ ਨਾ ਟਿਕਈਆ ਤਾਵਤ ਤਾਏ ਤਦੈ ਕਰ ਆਵੈ ਹਰ ਹਰ ਸਾਧੂ ਸਰਨ ਪਵਈਆ ਤੀਆਂ ਪੂਤ ਛੋੜ ਸੁਨਿਆਸੀ ਆਸਾ ਆਸ ਮਨ ਬਹੁਤ ਕਰਈਆ ਆਸਾ ਆਸ ਕਰੇ ਨਹੀਂ ਬੂਜੈ ਗੁਰ ਕੈ ਸ਼ਬਦ ਨਿਰਾਸ ਸੁਖ ਲਹੀਆ ਉਪਜੀ ਤਰਗ ਦਿਗੰਬਰ ਹੋਆ ਮਨ ਮਹਿ ਦਹਿ ਦਹਿ ਦਿਸ ਚਲ ਚਲ ਗਬ ਗਵਨ ਕਰਈਆ ਕਰਈਆ ਪ੍ਰਭਵਨ ਕਰੇ ਪੂਜੈ ਨਹੀਂ ਤ੍ਰਿਸ਼ਨਾ ਸੰਗ ਸਾਧ ਦਇਆ ਕਰ ਲਹੀਆ ਆਸਣ ਸਿੱਧ ਸਿੱਖ ਹੈ ਬਹੁ ਤੇਰੇ ਮਨ ਮਾਗੈ ਰਿੱਧ ਸਿੱਧ ਚੇਟਕ ਚੇਟਕਈਆ ਤ੍ਰਿਪਤ ਸੰਤੋਖ ਮਨ ਸਾਂਤ ਨਾ ਆਵੈ ਮਿਲ ਸਾਧੂ ਤ੍ਰਿਪਤ ਹਰ ਨਾਮ ਸਿੱਧ ਪਈਆ ਅੰਡਜ ਜੇਰਜ ਸੇਤਜ ਉਤਪੁਜ ਸਭ ਵਰਨ ਰੂਪ ਜੀਆ ਜੰਤ ਉਪਈਆ ਸਾਧੂ ਸਰਨ ਪਰੇ ਸੋ ਉਬਰੈ ਖੱਤਰੀ ਬ੍ਰਾਹਮਣ ਸੂਦ ਵੈਸ ਚੰਡਾਲ ਚੰਡਈਆ ਨਾ ਮਾਂਜੈ ਦਿਓ ਕੰਬੀਰ ਤਰਲੋਚਨ ਔਜਾਤ ਰਵਿਦਾਸ ਚਮਿਆਰ ਚੁਮਈਆ ਜੋ ਜੋ ਮਿਲੈ ਸਾਧੂ ਜਨ ਸੰਗਤ ਤਨ ਤੰਨਾ ਜੱਟ ਸੈਣ ਮਿਲਿਆ ਹਰ ਦਈਆ ਸੰਤ ਜਨਾ ਕੀ ਹਰ ਪੈਜ ਰਖਾਈ ਭਗਤ ਵਛਲ ਅੰਗੀਕਾਰ ਕਰਈਆ ਨਾਨਕ ਸਰਨ ਪਰੇ ਜਗ ਜੀਵਨ ਹਰ ਹਰ ਕਿਰਪਾ ਧਾਰ ਰਖਈਆ ਬਿਲਾ

ਜਾਣੇ ਪੀਰ ਪਰਈਆ, ਰਾਮ ਗੁਰਮੋਹਨ ਮੋਹੇ ਮਨ ਲਈਆ, ਹੋਂ ਆਕਲ ਬਿਕਲ ਭਈ ਗੁਰ ਦੇਖੇ, ਹੋਂ ਲੋਟ ਪੋਟ ਹੋਏ ਪਈਆ ਰਹਾਉ, ਹੋਂ ਨਿਰਖਤ ਫਿਰੋ ਸਭ ਦੇਸ ਦਸੰਤਰ, ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ, ਮਨ ਤਨ ਕਾਟ ਦਿਓ ਗੁਰ ਆਗੇ, ਜਿਨ ਹਰ ਪ੍ਰਭ ਮਾਰਗ ਪੰਥ ਦਿਖਈਆ, ਕੋਈ ਆਣ ਸੰਦੇਸਾ ਦੇ ਪ੍ਰਭ ਕੇਰਾ, ਨਿਦ ਅੰਤਰ ਮਨ ਤਨ ਮੀਠ ਲਗਈਆ, ਮਸਤਕ ਕਾਟ ਦਿਓ ਚਰਣਾ ਤਲ, ਜੋ ਹਰ ਪ੍ਰਭ ਮੇਲੇ ਮੇਲ ਮਿਲਈਆ, ਚਲ ਚਲ ਸਖੀ ਹਮ ਪ੍ਰਭ ਪਰ ਬੋਧੋ, ਗੁਣ ਕਾਵਣ ਕਰ ਹਰ ਪ੍ਰਭ ਲਹੀਆ, ਭਗਤ ਵਛਲ ਉਮਾ ਕੋ ਨਾਮ ਕਹੀਅਤ ਹੈ, ਸਰਨ ਪ੍ਰਭ ਪਾ ਤਿਸ ਪਾਛੈ ਪਈਆ, ਖਿਮਾ ਸਿੰਗਾਰ ਕਰੇ ਪ੍ਰਭ ਖੁਸ਼ੀਆਂ, ਮਨ ਦੀਪ ਗੁਰ ਗਿਆਨ ਬਲਈਆ, ਹਰ ਰਸ ਭੋਗ ਕਰੇ ਪ੍ਰਭ ਮੇਰਾ, ਹਮ ਤਿਸ ਆਗੇ ਜੀਉ ਕੱਟ ਕੱਟ ਪਈਆ, ਹਰ ਹਰ ਹਾਰ ਕੰਠ ਹੈ ਬਨਿਆ, ਮਨ ਮੋਤੀ ਚੂਰ ਵੱਡ ਗਹਿਨ ਗਹਿਨਈਆ, ਹਰ ਹਰ ਸਰਦਾ ਸੇਜ ਵਿਸਾਈ, ਪ੍ਰਭ ਛੋੜ ਨ ਸਕੇ ਬਹੁਤ ਮਨ ਪਈਆ, ਕਹੇ ਪ੍ਰਭ ਅਵਰ ਅਵਰ ਕਿਛ ਕੀਜੈ, ਸਭ ਵਾਦ ਵਿਸਾ ਸਿਗਾਰ ਫੋਕਟ ਫੋਕਟਈਆ, ਕੀਓ ਸਿਗਾਰ ਮਿਲਣ ਕੈ ਤਾਈ, ਪ੍ਰਭ ਲੀਓ ਸੁਹਾਗਨ ਥੂਕ ਮੁਖ ਪਈਆ, ਹਮ ਚੇਰੀ ਤੂੰ ਅਗਮਗ ਸਾਈ, ਕਿਆ ਹਮ ਕਰ ਹੈ ਤੇਰੇ ਵਸ ਪਈਆ, ਦਇਆਲ ਦਇਆ ਦੀਨ ਕਰੋ ਰਖ ਲੇ ਵਹੋ, ਨਾਨਕ ਹਰ ਗੁਣ ਸਰਣ ਸਮਈਆ, ਬਲਾਬਲ ਮਹੱਲਾ ਪੰਜਵਾਂ, ਮੈਂ ਮਨ ਤੇਰੀ ਪ੍ਰੇਮ ਅਗਮ, ਮੈਂ ਮਨ ਤਨ ਪ੍ਰੇਮ ਅਗਮ ਠਾਕੁਰ ਕਾ, ਖਿਨ ਖਿਨ ਸਰਦਾ ਮਨ ਬਹੁਤ ਉਠਈਆ, ਗੁਰ ਦੇਖੇ ਸਰਦਾ ਮਨ ਪੂਰੀ ਜਿਉ ਚਾਤਰਕ, ਪ੍ਰਿਉ ਪ੍ਰਿਉ ਬੂੰਦ ਮੁਖ ਪਈਆ, ਮਿਲ ਮਿਲ ਸਖੀ ਹਾਰਾ ਕਥਾ ਸੁਨਈਆ, ਸਤਿਗੁਰ ਦਇਆ ਕਰੇ ਪ੍ਰਭ ਮੇਲੇ, ਮੈਂ ਤਿਸ ਆਗੈ ਸਿਰ ਕਰ ਕੱਟ ਕੱਟ ਪਈਆ, ਰੋ ਰਹਾਓ ਰੋਮ ਰੋਮ ਮਨ ਤਨ ਇੱਕ ਬੇਦਨ, ਮੈਂ ਪ੍ਰਭ ਦੇਖੇ ਬਿਨ ਨੀਂਦ ਨ ਪਈਆ, ਵੈਦਿਕ ਨਾਟਕ ਦੇਖ ਭੁਲਾਨੇ, ਮੈਂ ਹਿਰਦੇ ਮਨ ਤਨ ਪ੍ਰੇਮ ਲਗਈਆ, ਮਨ ਪ੍ਰੇਮ ਪ੍ਰੇਮ ਪੀਰ ਲਗਈਆ, ਹੋਂ ਖਿਨ ਪਲ ਰਹਿ ਨਾ ਸਕੋ ਬਿਨ ਪ੍ਰੀਤਮ, ਜਿਉਂ ਬਿਨ ਅਮਲੇ ਅਮਲੀ ਮਰ ਗਈਆ, ਜਿਨ ਕੋ ਪਿਆ

ਪਾਰ ਥੱਕ ਪਰੇ ਓ ਪ੍ਰਭ ਦਰਬਾਰ ਪ੍ਰਭ ਕਰ ਹੋ ਸਾਧੂ ਤੂਰ ਨਾਨਕ ਮਨ ਸਾਪੂਰ ਬਿਲਾਵਲ ਮਹੱਲਾ ਪੰਜਵਾ ਪ੍ਰਭ ਜਨਮ ਮਰਨ ਨਿਵਾਰ ਹਾਰ ਪਰੇ ਓ ਦੁਆਰ ਗਹਿਨ ਚਰਨ ਸਾਧੂ ਗਹਿ ਚਰਨ ਸਾਧੂ ਸੰਗ ਮਨ ਮਿਸਟ ਹਰ ਹਰ ਰੰਗ

0: ਰੱਬ ਕੋ ਸਿਮਰੇ ਤਿਨ ਸਦ ਬਲਿਹਾਰੀ,
1: ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ,
0: ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੇ,
1: ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ,
0: ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ,
1: ਪ੍ਰਭ ਕੋ ਸਿਮਰੇ ਤਿਨ ਅਨੰਦ ਕਨੇ।

0: ਨਾ ਜਾਣੀ
1: ਪੋਤ ਪੋਤ ਜਨ ਹਰ ਰਸ ਰਾਤੇ
0: ਸੁਨ ਸਮਾਧ ਨਾਮ ਰਸ ਮਾਤੇ
1: ਆਠ ਪਹਿਰ ਜਨ ਹਰ ਹਰ ਜਪੈ
0: ਹਰ ਕਾ ਪਦ ਪ੍ਰਗਟ ਨਹੀਂ ਜਪੈ
1: ਹਰ ਕੀ

0: ਬਿਰਦ ਭਇਆ ਉਪਰ ਸਾਖ ਸੈਨ
1: ਮੁਖ ਵਿਆਹ ਬੈਠ ਕੋ ਦੈਨ
0: ਇਹੋ ਨਿਰਗੁਣ ਗੁਣ ਕਛੂ ਨਾ ਬੂਝੈ
1: ਬਖਸ ਲਿਓ ਤੋ ਨਾਨਕ ਸੀਜੈ
0: ਪ੍ਰਸਾਦ ਧਰ ਉਪਰ ਸੁਖ ਬਸ ਹੈ
1: ਸਤ ਬਰਾਤ ਮਿਲਿੰਦ ਬਨੰਤਾ ਸੰਗ ਹਸੈ।

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਈ। ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ। ਅਰਜਨ ਹਰਗੋਬਿੰਦ ਨੂੰ ਸਿਮਰਾਂ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾ ਉਹਨ ਦੇ ਆਵੇ ਧਾਈ। ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਸ਼ਹੀਦਾਂ, ਮੁਰੀਦਾਂ, ਹੱਠੀਆਂ, ਜੱਪੀਆਂ, ਤੱਪੀਆਂ, ਸਿਦਕਵਾਨਾਂ ਜਿਨ੍ਹਾਂ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਦੇਗ ਵਾਹੀ, ਦੇਖ ਕੇ ਅੰਡਿੱਠ ਕੀਤਾ, ਸਚਾਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਾਰਮ ਹੇ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਤਾਨਾਰਿਆਂ ਨਾਲ ਚਰਵਾਏ, ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਾ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਚੇਤਾ ਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਥਿਆ ਰਿਆਜ ਦੇਗ ਤੇਗ ਫਤਿਹ। ਬਿਰਧ ਕੀ ਪੈਜ ਰਹੇ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੰਗੇ, ਜਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਕਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਵਾਹਿਗੁਰੂ, ਆਪਣੇ ਪੰਥ ਦੀ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ, ਸੇਵਾ ਸੰਭਾਲਤਾ ਦਾ ਦਾਨ ਪਿਆਰੀ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰੇ, ਸੱਚੇ ਪਿਤਾ ਵਾਹਿਗੁਰੂ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਅਰਦਾਸ ਬੇਨਤੀ ਹੈ ਆਪ ਜੀ ਦੀਆਂ ਰਹਿਮਤਾਂ ਸਦਕਾ ਪਾਵਨ ਹਜ਼ੂਰੀ ਵਿਖੇ ਦੀ ਵਾਂਗ ਸਜੇ ਸਜੇ ਹੋਏ ਦੀਵਾਨਾਂ ਵਿੱਚ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਹੀਦੀ ਪੁਰਬ ਦੇ ਆਗਮਨ ਵਜੋਂ ਸਮੂਹ ਸੰਗਤਾਂ ਵੱਲੋਂ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਹੋਏ ਚੌਪੇ ਜੀ ਕੇ ਪਾਠ ਸ਼੍ਰੀ ਪੁੜੀ ਅਨੰਦ ਸਾਹਿਬ ਜੀ ਕੀ ਅਰਦਾਸ। ਅੱਖਰਵਾਦ ਕਾਟ ਭੁੱਲ ਚੁੱਕ ਮਾਫ਼ ਕਰਨੀ, ਅੱਗੋਂ ਵਾਸਤੇ ਸ਼ੁੱਧ ਅਤੇ ਸਪਸ਼ਟ ਬਾਣੀ ਪੜ੍ਹਨ ਦੀ ਸਾਵਧਾਨਤਾ ਵੱਲ ਦੇ ਜਾਓ, ਬਖਸ਼ਿਸ਼ ਕਰਨਾ। ਅੱਜ ਦੇ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੀ ਸੇਵਾ ਗੁਰਸਿੱਖ ਪਰਿਵਾਰਾਂ ਵੱਲੋਂ ਹੋਈ। ਦਰ ਘਰ ਦੇ ਸੇਵਕ ਬੀਬੀ ਜੀ ਰਾਜਵਿੰਦਰ ਕੌਰ ਵੱਲੋਂ ਸਰਦਾਰ ਗੁਰਦੇਵ ਸਿੰਘ ਦੀ ਮਿੱਠੀ ਪਿਆਰੀ ਯਾਦ ਮਨਾਉਂਦਿਆਂ ਹੋਇਆਂ ਅਤੇ ਸਮੂਹ ਪਰਿਵਾਰ ਦੀ ਤੰਦਰੁਸਤੀ ਲਈ ਅਰਦਾਸ ਬੇਨਤੀ। ਸਤਿਗੁਰੂ ਜੀ ਰਹਿਮਤ ਕਰਨੀ, ਵਿਸ਼ੀ ਆਤਮਾ ਨੂੰ ਸਦੀਵੀ ਕਾਲ ਵਾਸਤੇ ਆਪਣੇ ਚਰਨਾਂ ਕਮਲਾਂ 'ਚ ਨਿਵਾਸ ਬਖਸ਼ਣਾ। ਪਰਿਵਾਰ ਦੇ ਸਿਰ 'ਤੇ ਰਹਿਮਤਾਂ ਭਰੇ ਹੱਥ ਰੱਖਣਾ, ਸੁੱਖ ਸ਼ਾਂਤੀਆਂ ਪ੍ਰਦਾਨ ਕਰਨੀਆਂ, ਤੰਦਰੁਸਤੀਆਂ ਬਖਸ਼ਣੀਆਂ, ਅੰਗ ਸੰਗ ਸਹਾਈ ਹੋਣਾ। ਦਰ ਘਰ ਦੇ ਸੇਵਕ ਭਾਈ ਹਰਪ੍ਰੀਤ ਸਿੰਘ ਜੀ ਵੱਲੋਂ ਦਿੱਤੀਆਂ

ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਕਾਰੋਬਾਰ ਦੀ ਚੜ੍ਹਦੀ ਕਲਾ ਲਈ ਅਤੇ ਸਮੂਹ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਰਹੇ ਸਤਿਗੁਰੂ ਜੀ ਰਹਿਮਤ ਕਰਨੀ ਸਮੂਹ ਪਰਿਵਾਰ ਦੇ ਸਿਰ ਤੇ ਰਹਿਮਤਾਂ ਭਰੇ ਹੱਥ ਰੱਖਣਾ ਚੜ੍ਹਦੀਆਂ ਕਲਾ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ ਕਿਰਤ ਕਮਾਈਆਂ ਚ ਵਰਤਾਂ ਕਾਰੋਬਾਰਾਂ ਚ ਵਾਧੇ ਹਰ ਦੀਵਾਨ ਹਰ ਮੈਦਾਨ ਫਤਿਹ ਬਖਸ਼ਣੀ ਅੰਗ ਸੰਗ ਸਹਾਈ ਹੋਣਾ ਦਰ ਘਰ ਦੇ ਸੇਵਕ ਭਾਈ ਇਕਬਾਲ ਸਿੰਘ ਜੀ ਸੰਧੂ ਬੀਬੀ ਜੀ ਜਸਵਿੰਦਰ ਕੌਰ ਸੰਧੂ ਵੱਲੋਂ ਆਪਣੇ ਬੇਟੇ ਗੁਰਵੀਰ ਸਿੰਘ ਅਤੇ ਜਗਮੀਤ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਅੰਦਰ ਅਤੇ ਸਮੂਹ ਪਰਿਵਾਰ ਦੀ ਚੜ੍ਹਦੀ ਕਲਾ ਲਈ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਰਹੇ ਨੇ ਸਤਿਗੁਰੂ ਜੀ ਰਹਿਮਤ ਕਰਨੀ ਬੱਚਿਆਂ ਦੇ ਸਿਰ ਤੇ ਰਹਿਮਤਾਂ ਭਰੇ ਹੱਥ ਰੱਖਣਾ ਦੀਰਗਾਰ ਜਾ ਮਾਤਾ ਪਿਤਾ ਦੇ ਆਗਿਆਕਾਰ ਮਨ ਨੀਵਾਂ ਮਤ ਉੱਚੀ ਗੁਰਸਿੱਖੀ ਜੀਵਨ ਦੀ ਬਖਸ਼ਿਸ਼ ਕਰਨੀ ਅੰਗ ਸੰਗ ਸਹਾਈ ਹੋਣਾ ਦਰ ਘਰ ਦੇ ਸੇਵਕ ਭਾਈ ਰਜਿੰਦਰ ਸਿੰਘ ਜੀ ਬੀਬੀ ਜੀ ਭੁਪਿੰਦਰ ਕੌਰ ਵੱਲੋਂ ਸਮੂਹ ਪਰਿਵਾਰ ਦੀ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਸਤਿਗੁਰੂ ਜੀ ਮਿਹਰ ਕਰਨੀ ਸੇਵਕ ਪਰਿਵਾਰ ਦੇ ਸਿਰ ਤੇ ਰਹਿਮਤਾਂ ਭਰੇ ਹੱਥ ਰੱਖਣਾ ਤੰਦਰੁਸਤੀਆਂ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ ਦਰ ਘਰ ਦੇ ਸੇਵਕ ਭਾਈ ਗੁਰਪ੍ਰੀਤ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਅੰਦਰ ਪਰਿਵਾਰ ਵੱਲੋਂ ਅਰਦਾਸ ਬੇਨਤੀ ਅਤੇ ਰਾਜਵੀਰ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਅੰਦਰ ਅਰਦਾਸ ਬੇਨਤੀ ਸਤਿਗੁਰੂ ਜੀ ਮਿਹਰ ਕਰਨੀ ਸ਼ੀਸ਼ ਤੇ ਰਹਿਮਤਾਂ ਭਰੇ ਹੱਥ ਰੱਖਣਾ ਦਰੋਂ ਕਰੋ ਨਾਮ ਦਾਨ ਸਿੱਖੀ ਸਿਦਕ ਭਰੋਸਾ ਦਾਨ ਤੰਦਰੁਸਤੀਆਂ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ ਅੰਗ ਸੰਗ ਸਹਾਈ ਹੋਣਾ ਦਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਪਰਿਵਾਰ ਵੱਲੋਂ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਆਪ ਜੀ ਵਾਸਤੇ ਸੁੰਦਰ ਪੁਸ਼ਾਕੇ ਹਾਜ਼ਰ ਹੋਏ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪ੍ਰਲੋਕ ਪੜਦੇ ਟਕਣੇ ਅੰਗ ਸੰਗ ਸਹਾਈ ਹੋਣਾ ਕੜਾ ਪ੍ਰਸ਼ਾਦੀ ਦੇਗ ਦਰ ਤੇ ਹਾਜ਼ਰ ਹੈ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸਰਬਤ ਸਾਧ ਸੰਗਤ ਚ ਵਰਤਾਉਣ ਦੀ ਆਗਿਆ ਹੋਵੇ ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚਰਤਾਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕੀ ਫਤਿਹ।

ਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ

ਕਰ ਕਰ ਕੰਤ ਮਹਿਲਿਆ ਰੂੜੇ ਹਿਤ ਪਿਆਰੇ, ਮੈਂ ਫਿਰ ਸੱਚ ਸਲਾਹਣਾ ਹੋ ਰਹਿ ਸੜੀ ਨਾਮ ਪਤਾਰੇ।

ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ।

ਇਹ ਜਿਹੜਾ ਸਰੀਰ ਹੈ ਨਾ ਜੀ, ਇਹ ਸਰੀਰ, ਇਹ ਆਤਮਾ, ਇਹ ਪ੍ਰਭੂ ਦੀ ਵਸਤੂ ਹੈ। ਫਿਰ ਜਦੋਂ ਪ੍ਰਭੂ ਦਾ ਹੁਕਮ ਆਉਂਦਾ ਨਾ ਜੀ, ਫਿਰ ਉਹ ਬਿਨਾਂ ਪੁੱਛਣ ਤੋਂ ਹੀ ਜੀਵਾ ਆਤਮਾ ਨੂੰ ਆਪਣੇ ਨਾਲ ਲੈ ਜਾਂਦਾ ਹੈ। ਕਿਉਂ? ਕਿਉਂਕਿ ਇਹ ਜਿਹੜਾ ਸਰੀਰ ਹੈ, ਇਹ ਆਤਮਾ ਸਾਡਾ ਥੋੜ੍ਹਾ, ਇਹ ਤਾਂ ਪ੍ਰਭੂ ਦੀ ਵਸਤੂ ਹੈ। ਅਸੀਂ ਆਪਣਾ ਸਮਝੀ ਬੈਠੇ ਹਾਂ, ਦੁੱਖ ਇੱਥੇ ਹੈ ਬਸ, ਮੂੰਹ ਹੈ ਸਾਨੂੰ, ਸਾਡਾ ਕੁਝ ਨਹੀਂ ਹੈ, ਇਹ ਪ੍ਰਭੂ ਹੈ, ਪ੍ਰਭੂ ਦੀ ਵਸਤੂ ਹੈ। ਜਦੋਂ ਪ੍ਰਭੂ ਦਾ ਹੁਕਮ ਆਉਂਦਾ, ਉਹ ਬਿਨਾਂ ਪੁੱਛਣ ਤੋਂ ਹੀ ਆਪਣੇ ਨਾਲ ਲੈ ਜਾਂਦਾ ਜੀਵ ਆਤਮਾ ਨੂੰ। ਆਈ ਆ ਗਿਆ ਫਿਰ ਉਹ ਬੁਲਾਇਆ, ਨਾ ਧਨ ਪੁੱਛੀ ਨਾ ਮਤਾ ਪਕਾਇਆ, ਕਿਸੇ ਨਾਲ ਸਲਾਹ ਮਸ਼ਵਰਾ ਨਹੀਂ ਕਰਦਾ, ਕੋਈ ਮਤਾ ਨਹੀਂ ਪਕਾਉਂਦਾ, ਮੈਨੂੰ ਲੈਣ ਆਇਆ ਲੈ ਜਾ, ਨਾ ਸਲਾਹ ਕਿਸੇ ਨਾਲ ਨਹੀਂ, ਕਿਉਂਕਿ ਪ੍ਰਭੂ ਦੀ ਵਸਤੂ ਹੈ, ਜਦੋਂ ਦਿਲ ਕਰਦਾ ਲੈ ਜਾਂਦਾ।

ਇਸ ਕਰਕੇ ਇਹ ਜਿਹੜਾ ਸੰਸਾਰ ਹੈ ਚਲਾਈਮਾਨ ਹੈ, ਇੱਥੋਂ ਇੱਕ ਦਿਨ ਸਾਰਿਆਂ ਨੇ ਚਲੇ ਜਾਣਾ ਹੈ, ਪਰ ਜਾਣਾ ਵਾਰੋ ਵਾਰੀ ਹੈ, ਵਾਰੀ ਆਪੋ ਆਪਣੀ। ਕੋਈ ਨਾ ਬੰਧੇ ਤੀਰ, ਕੋਈ ਵੀ ਸ਼ੈ, ਕੋਈ ਵੀ ਚੀਜ਼ ਸੰਸਾਰ ਵਿੱਚ ਇਸ ਤਰ੍ਹਾਂ ਦੀ ਨਹੀਂ ਹੈ ਜਿਹੜੀ ਸਦਾ ਥਿਰ ਰਹਿਣ ਵਾਲੀ ਹੋਵੇ। ਜੋ ਵੀ ਨਜ਼ਰ ਆ ਰਿਹਾ ਪਾਤਸ਼ਾਹ ਕਹਿੰਦੇ ਖਾਕ ਹੋ ਜਾਏਗਾ, ਮਿੱਟੀ ਵਿੱਚ ਮਿਲ ਜਾਏਗਾ ਜੋ ਵੀ ਨਜ਼ਰ ਆ ਰਿਹਾ, ਕਿਉਂਕਿ ਸੰਸਾਰ ਚਲਾਇਮਾਨ ਹੈ। ਜੇ ਸੰਸਾਰ ਚਲਾਇਮਾਨ ਨਾ ਨਾ ਹੁੰਦਾ, ਸੰਸਾਰ ਤੋਂ ਕੋਈ ਨਾ ਜਾਂਦਾ, ਫਿਰ ਅੱਜ ਸਾਨੂੰ ਇਸ ਧਰਤੀ ਉੱਪਰ ਸਾਡੇ ਵੱਡੇ ਵਡੇਰੇ, ਸਾਡੇ ਬਜ਼ੁਰਗ ਨਜ਼ਰ ਆਉਣੇ ਸੀ। ਜੇ ਸੰਸਾਰ ਚਲਾਇਮਾਨ ਨਾ ਹੁੰਦਾ, ਸੰਸਾਰ ਤੋਂ ਕੋਈ ਨਾ ਜਾਂਦਾ, ਫਿਰ ਅੱਜ ਸੰਸਾਰ ਦੀ ਹਾਲਤ ਕੁਝ ਹੋਰ ਹੋਣੀ ਸੀ। ਸੰਸਾਰ ਤੇ ਚਲਾਇਮਾਨ, ਇਸ ਕਰਕੇ ਸਾਰਿਆਂ ਨੇ ਚਲੇ ਜਾਣਾ ਹੈ। ਫਿਰ ਜਾਣ ਤੋਂ ਪਹਿਲਾਂ ਕਰਨਾ ਕੀ ਹੈ? ਇਹ ਜੀਵਨ ਮਿਲਿਆ ਨਾ, ਦੇਹੀ ਹੈ ਇਹ ਜੀਵਨ, ਇਹਨੂੰ ਸਫਲ ਕਰਕੇ ਜਾਣਾ। ਸਫਲ ਕਿਵੇਂ ਕਰਨਾ? ਪ੍ਰਭੂ ਦਾ ਨਾਮ ਜਪ ਕੇ, ਸੰਸਾਰ ਵਿੱਚ ਰਹਿ ਕੇ ਚੰਗੇ ਕਰਮ ਕਰਨੇ ਨੇ, ਕਿਸੇ ਦੀ ਮਦਦ ਕਰ ਦੇਣੀ ਹੈ, ਕਿਸੇ ਦੀ ਹੈਲਪ ਕਰ ਦੇਣੀ ਹੈ, ਚੰਗੇ ਕਰਮ ਨੇ। ਜੇ ਸੰਸਾਰ ਵਿੱਚ ਰਹਿ ਕੇ ਚੰਗੇ ਕਰਮ ਕਰਾਂਗੇ, ਬਾਣੀ ਪੜ੍ਹਾਂਗੇ, ਪ੍ਰਭੂ ਦਾ ਨਾਮ ਜਪਾਂਗੇ, ਫਿਰ ਸੱਚੀ ਮੁੱਚੀ ਸਾਡਾ ਵੀ ਆਉਣਾ ਸਫਲ ਹੋ ਜਾਏਗਾ, ਸਾਡਾ ਵੀ ਆਉਣਾ ਮੁਬਾਰਕ ਹੋ ਜਾਏਗਾ। ਆਓ, ਭੁੱਲਾਂ ਗਲਤੀਆਂ ਦੀ ਮੁਆਫ਼ੀ, ਆਨੰਦ ਸਾਹਿਬ ਦਾ ਜਾਪ ਸਾਰੇ ਮਿਲ ਕੇ ਪੜ੍ਹੀਏ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਹਰੇ। ਤੂੰ ਠਾਕੁਰ ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ, ਤੁਮ

उचेत ऊचा भगवान सागर समग्री तुमरे सूत्र धारी।

ਗਿਆਨੀ ਨਾਨਕ ਦਾਸ ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਰਹੀਂ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ। ਅਰਜਨ ਹਰਗੋਬਿੰਦ ਨੂੰ ਸਿਮਰਾਉਂ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰਨ ਉਹਨ ਦੇ ਆਵੇ ਧਾਏ, ਸਭ ਥਾਈਂ ਹੋਏ ਸਹਾਏ। ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸਭ ਥਾਈਂ ਹੋਏ ਸਹਾਏ, ਦਸਵਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਸ਼ਹੀਦਾਂ, ਮਰੀਦਾਂ, ਹੱਠੀਆਂ ਜੱਪੀਆਂ, ਤੱਪੀਆਂ, ਸਿਦਕਵਾਨਾਂ, ਜਿਨ੍ਹਾਂ ਨਾਮ ਜੱਪਿਆ, ਵੰਡ ਕੇ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਸਚਾਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਸਿੱਖੀ ਸਿਦਕ, ਕੇਸਾਂ ਸਵਾਸਾਂ ਸੰਗ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਹੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚੇਤਾ ਵੈ ਚੇਤਾ ਮਨਿਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਖਿਆ ਰਿਆਜ ਦੇਗ ਤੇਗ ਫਤਿਹ। ਬਿਰਦ ਕੀ ਪੈਜ ਰਹੇ ਪੰਥ ਕੀ ਜੀ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੀ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜਗੋ ਜੋਗਾ ਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਕਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਵਾਹਿਗੁਰੂ, ਆਪਣੇ ਪੰਥ ਦੀ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਸੇਵਾ ਸੰਭਾਲਤਾ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੀ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰੇ, ਸੱਚੇ ਪਿਤਾ ਵਾਹਿਗੁਰੂ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਉਹ ਅਰਦਾਸ ਬੇਨਤੀ ਹੈ ਆਪ ਜੀ ਦੇ ਅਟਲ ਹੁਕਮਾਂ ਦੀ ਤਾਵੀਲ ਕਰਦਿਆਂ ਦਰ ਕਰਦੇ ਸੇਵ ਭਾਈ ਕਸ਼ਮੀਰ ਲਾਲ ਜੀ, ਜਿਹਾ ਚਿਰੀ ਲਿਖਿਆ ਤਿਹਾ ਹੁਕਮ ਕਮਾਏ, ਇਕੱਲੇ ਆਵੇ ਨਾਨਕਾ ਸਦੇ ਉੱਠੀ ਜਾਹੇ ਜੀ। ਮਾਵਾ ਕੰਸਾ ਸੇਵਕਾਂ ਨੂੰ ਆਪ ਜੀ ਨੇ ਜਿਤਨੀ ਆਰਜਾ ਬਖਸ਼ਿਸ਼ ਕੀਤੀ ਸੀ, ਸੰਸਾਰਕ ਯਾਤਰਾ ਸੰਪੂਰਨ ਕਰਦਿਆਂ ਹੋਇਆਂ ਪਰਲੋਕ ਪਿਆਨਾ ਕਰ ਗਏ ਸਨ। ਉਹਨਾਂ ਦੇ ਪੰਜ ਪੌਤ ਸੀ ਨੂੰ ਅੰਤਮ ਸੰਸਕਾਰ ਤੋਂ ਉਪਰੰਤ ਸਮੂਹ ਪਰਿਵਾਰ ਅਤੇ ਸੰਗਤਾਂ ਆਪ ਜੀ ਦੇ ਦਰਬਾਰ ਦੇ ਵਿੱਚ ਪੁੱਜੀਆਂ। ਵਿਛੜੀ ਆਤਮਾ ਦੇ ਨਿਮਿਤ ਅਲਾਣੀਆਂ ਦੇ ਪਾਠ, ਸਤਿ ਜੀ ਦੇ ਪਾਠ, ਸ਼ਬਦ ਕੀਰਤਨ ਹੋਏ, ਬਾਣੀ ਪੜ੍ਹਦਿਆਂ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ, ਅਲਪਗ ਜਾਣ ਕੇ ਖਿਮਾ ਕਰਨੀ, ਅੱਗੋਂ ਵਾਸਤੇ ਸਮੱਤ ਬਖਸ਼ਣਾ। ਅੰਮ੍ਰਿਤਮਈ ਬਾਣੀ ਦਾ ਪਹਾਉ, ਸ਼ੀਤਲਤਾ, ਵਿਛੜੀ ਆਤਮਾ ਨੂੰ ਪਰਲੋਕ ਵਿੱਚ ਸਹਾਇ ਕਰਨਾ, ਸਦੀਵੀ ਕਾਲ ਵਾਸਤੇ ਆਪਣੇ ਚਰਨਾਂ ਕਮਲਾਂ ਚ ਨਿਵਾਸ ਬਖਸ਼ਣਾ, ਵਾਗੁਣ ਦੇ ਗੇੜ ਤੋਂ ਰਹਿਤ ਕਰਨਾ, ਪਿੱਛੇ ਸਰਬੱਤ ਪਰਿਵਾਰ ਸਾਖ ਸੰਬੰਧੀਆਂ ਦੇ ਸਿਰ ਤੇ ਰਹਿਮਤਾਂ ਭਰੇ ਹੱਥ ਰੱਖਣਾ, ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀਆਂ ਪ੍ਰਦਾਨ ਕਰਨੀਆਂ, ਦਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਪਰਿਵਾਰ ਵੱਲੋਂ ਬਖਸ਼ੀਆਂ ਦਾਤਾਂ ਵਿੱਚੋਂ ਆਪ ਜੀ ਵਾਸਤੇ ਸੁੰਦਰ ਰੁਮਾਲੇ ਹਾਜ਼ਰ ਹੋਏ ਅੰਗੀਕਾਰ ਕਰਨੇ, ਸੇਵਕਾਂ ਦੇ ਲੋਕ ਪਰਲੋਕ ਪੜਦੇ ਢੱਕਣੇ, ਦਰੋਂ ਕਰੋ ਨਾਮਦਾਨ, ਸਿੱਖੀ ਸਦਕ ਭਰੋਸੇ ਦੀ ਦਾਤ ਬਖਸ਼ ਕੇ ਕਰਤਾਰਥ ਕਰਨਾ, ਕੜਾ ਪ੍ਰਸ਼ਾਦ ਦੀ ਦੇਗ ਦਰ ਤੇ ਹਾਜ਼ਰ ਹੈ ਪ੍ਰਵਾਨ ਹੋਏ, ਪ੍ਰਵਾਨ ਹੋਇਆ ਪ੍ਰਸ਼ਾਦ ਸਰਬਤ ਸਾਧ ਸੰਗਤ ਚ ਵਰਤਾਉਣ ਦੀ ਆਗਿਆ ਹੋਵੇ, ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ, ਸਹੀ ਪਿਆਰੇ ਮਿਲੋ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਦਵੇ ਚਲਾਇਓ ਪੰਥ, ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ

ਸ੍ਰੀ ਵਾਹਿਗੁਰੂ ਜੀ। ਧਨਾਸਰੀ ਮਹੱਲਾ ਪੰਜਵਾਂ। ਤੁਮ ਦਾਤੀ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੀ, ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ, ਹਮ ਬਾਰਕ ਤੁਮਰੇ ਧਾਰੀ। ਤੁਮ ਦਾਤੀ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੀ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰੂ ਜੀ ਦੇ ਅਟਲ ਹੁਕਮਾਂ ਦੀ ਤਾਮੀਲ ਕਰਦੇ ਹਾਂ। ਦਰ ਕਰਦੇ ਸੇਵਕ ਭਾਈ ਕਸ਼ਮੀਰ ਲਾਲ ਜੀ, ਸਤਿਗੁਰੂ ਨੇ ਉਹਨਾਂ ਨੂੰ ਜਿਤਨੀ ਆਰਜਾ ਬਖਸ਼ਿਸ਼ ਕੀਤੀ ਸੀ, ਸੰਸਾਰਕ ਯਾਤਰਾ ਸੰਪੂਰਨ ਕਰਦਿਆਂ ਹੋਇਆਂ ਪਰਲੋਕ ਪਿਆਨਾ ਕਰ ਗਏ ਸਨ। ਸੋ ਉਹਨਾਂ ਦੀ ਰੂਹ ਦੀ ਸ਼ਾਂਤੀ ਲਈ ਸੇਵਕ ਪਰਿਵਾਰ ਵੱਲੋਂ ਅੰਮ੍ਰਿਤਮਈ ਬਾਣੀ ਅਲਾਣੀਆਂ ਦੇ ਪਾਠ ਅਤੇ ਸਤਿ ਜੀ ਦੇ ਪਾਠ ਹੋਏ, ਉਪਰੰਤ ਸ਼ਬਦ ਕੀਰਤਨ ਹੋਏ। ਉਸ ਤੋਂ ਉਪਰੰਤ ਆਪਾਂ ਸਾਰਿਆਂ ਨੇ ਸੰਗਤੀ ਰੂਪ ਦੇ ਵਿੱਚ ਵਿਛੜੀ ਆਤਮਾ ਲਈ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਹੈ। ਸਤਿਗੁਰੂ ਜੀ ਰਹਿਮਤ ਕਰਨ, ਵਿਛੜੀ ਆਤਮਾ ਨੂੰ ਸਦੀਵੀ ਕਾਲ ਵਾਸਤੇ ਆਪਣੇ ਚਰਨਾਂ ਕਮਲਾਂ 'ਚ ਨਿਵਾਸ ਬਖਸ਼ਣ। ਪਰਿਵਾਰ ਨੂੰ ਸਤਿਗੁਰੂ ਜੀ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਸੋ ਪਰਿਵਾਰ ਵੱਲੋਂ ਸਾਰੀਆਂ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ, ਜੋ ਕਿ ਆਪ ਜੀ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸੇਵਕ ਪਰਿਵਾਰ ਦੀ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੋ ਕੇ ਦੁੱਖ ਨੂੰ ਵੰਡਾਇਆ ਹੈ। ਸੋ ਆਪ ਸਾਰਿਆਂ ਦਾ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ। ਕੜਾ ਪ੍ਰਸ਼ਾਦੀ ਦੇਗ ਲੈਣ ਤੋਂ ਉਪਰੰਤ ਪਰਿਵਾਰ ਵੱਲੋਂ ਬੇਨਤੀ ਹੈ, ਜਿਨ੍ਹਾਂ ਨੇ ਲੰਗਰ ਨਹੀਂ ਛਕਿਆ, ਲੋੜ ਅਨੁਸਾਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਸੋ ਬੇਨਤੀ ਪ੍ਰਵਾਨ ਕਰਨੀ, ਇੱਥੇ ਹੀ ਦੀਵਾਨ ਦੀ ਸਮਾਪਤੀ ਹੈ। ਪੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ, ਜੋ ਸਾਲਾਨਾ ਸਮਾਗਮ ਬੱਚਿਆਂ ਵੱਲੋਂ ਹੁੰਦਾ ਹੈ ਹਰ ਸਾਲ, ਸੋ ਇਸੇ ਸੰਬੰਧ ਦੇ ਵਿੱਚ ਹੀ 5 ਵਜੇ ਕੀਰਤਨ ਆਰੰਭ ਹੋਏਗਾ। ਸੋ ਲੰਗਰ ਹਾਲ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਨੇ ਉਹਨਾਂ ਨੂੰ ਵੀ ਬੇਨਤੀ ਹੈ 5 ਵਜੇ ਗੁਰੂ ਦਰਬਾਰ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ, ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ। ਬੇਨਤੀ ਪ੍ਰਵਾਨ ਕਰਨੀ, ਸਤਿ ਨਾਮ ਵਾਹਿਗੁਰੂ।

ਵਾਚਾ ਕਰ ਹੱਥੋ ਮਰਣਾ। ਆਖ ਗੁਣਾ ਕਲ ਆਈਐ ਤਿਹੋ ਜੁਗ ਕੇਰਾ ਰਹਿਆ ਤਪਾਵਸ, ਜੇ ਗੁਣ ਦੇਹ ਤਾ ਪਾਈਐ ਰਹਾਉ। ਕਲ ਕਲ ਵਾਲੀ ਸਰਾ ਨਿਬੇੜੀ, ਕਾਜੀ ਕ੍ਰਿਸ਼ਨਾ ਹੋਆ ਬਾਣੀ, ਬ੍ਰਹਮਾ ਵੇਦ ਅਥਰਬਣ ਕਰਨੀ ਕੀਰਤ ਲਹਿਆ। ਪਤ ਵਿਣ ਪੂਜਾ ਸਤ ਵਿਣ ਸੰਜਮ, ਜਤ ਵਿਣ ਕਾਹੇ ਜਨੇਊ, ਨਾ ਬਹੁ ਧੋ ਬਹੁ ਤਿਲਕ ਚੜਾਵਹੋ, ਸੁਚ ਵਿਣ ਸੋਚ ਨਾ ਹੋਈ। ਕਲ ਪ੍ਰਵਾਣ ਕਤੇਬ ਕੁਰਾਣ, ਪੋਥੀ ਪੰਡਤ ਰਹਿ।